ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨੇ ਮਾਣਿਓ ਕੇ ਮਾਣ ਦੇ ਤਾਣਿਓ ਕੇ ਤਾਣ ਦੇ ਓਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ

ਆਦਰ ਪ੍ਰਵਾਨ ਕਰਨੀਆ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਸਵੀ ਤੋਜ ਸਿੰਘ ਸੋਢੀ ਨੂੰ ਆਪ ਜੀ ਨੇ ਨੌਕਰੀ ਦੀ ਦਾਤ ਦਿੱਤੀ ਹੈ। ਖੁਸ਼ੀ ਵਿੱਚ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਦੇ ਹਨ। ਦਸਾਂ ਨਾਂ ਦੀਆਂ ਕਿਰਤ ਕਮਾਈਆਂ ਦੇ ਵਿੱਚ

ਕੌਰ ਵੱਲੋਂ ਜਨਮ ਦਿਨ ਤੇ ਸ਼ੁਕਰਾਨੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਸਤਨਾਮ ਕੌਰ ਵੱਲੋਂ ਨਵੇਂ ਮਕਾਨ ਵਿੱਚ ਜਾਣ ਦੇ ਸ਼ੁਕਰਾਨੇ ਵਾਸਤੇ ਅਰਦਾਸ ਬੇਨਤੀ ਆ ਜੀ। ਕੁਲਜੀਤ ਕੌਰ, ਸਵਨਪ੍ਰੀਤ ਕੌਰ, ਕਿਰਨਵੀਰ ਕੌਰ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਸਭਨਾਂ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ, ਅੰਗ ਸੰਗ ਸਹਾਇਕ ਹੋਣਾ, ਆਰੰਭੇ ਹੋਏ ਕਾਰਜ ਸਤਿਗੁਰੂ ਜੀ ਕਿਰਪਾ ਕਰਕੇ ਆਪ ਜੀ ਰੰਗ ਸੰਗ ਸਹਾਇਕ ਹੋ ਕੇ ਰਾਸ ਕਰਨੇ, ਵਿਘਨਾਂ ਦਾ ਨਾਸ ਕਰਨਾ, ਬੀਬੀ ਅਮਨਦੀਪ ਕੌਰ ਸਮੂਹ ਪਰਿਵਾਰ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣ ਪ੍ਰੇਮ

ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੀ ਬੇਅੰਤ ਬੇਅੰਤ ਕਿਰਪਾ ਹੋਈ ਹੈ। ਸੋ ਦਰ ਹੈ ਰਾਜ ਸਾਹਿਬ ਜੀਆਂ ਦੀ ਦਾਤ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀਓ, ਪੀੜੀ ਪੀੜੀ ਦਿਵਸ ਨੂੰ ਸਮਰਪਿਤ 7 ਤੋਂ 9 ਆਤਮ ਰਸ ਕੀਰਤਨ ਦਰਬਾਰ ਸਜਾਏ ਜਾਂਦੇ ਹਨ। 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦਾ 6 ਤੋਂ 9 ਤੱਕ ਦਾ ਹੋਇਆ ਕਰੇਗਾ। 1 ਅਗਸਤ ਦਿਨ ਸ਼ਨੀਵਾਰ ਸਵੇਰੇ 9 ਵਜੇ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਣਗੇ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀਆਂ ਦੇ ਧੀਆਂ ਪੁੱਤਰ ਸਜੋ। ਹੁਣ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਬੱਚਿਆਂ ਤੋਂ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ।

ਇਹ ਹਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਗੁਰਮਤ ਵਿਦਿਆਲੇ ਦੇ ਵਿਦਿਆਰਥੀ ਜਿਨ੍ਹਾਂ ਨੇ ਆਪ ਜੀ ਨੂੰ ਆਰਤੀ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁੱਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ। ਆਪ ਜੀਆਂ ਨੂੰ ਲੜੀਵਾਰ ਚੱਲ ਰਿਹਾ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਉਣਗੇ। ਸਾਧ ਸੰਗਤ ਜੀ, ਉਹ ਅੱਜ ਦਾ ਜੋ ਆਤਮ ਰਸ ਕੀਰਤਨ ਦਰਬਾਰ ਹੈ, ਸੱਤ ਤੋਂ ਨੌ ਸੱਜੇਗਾ, 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ 6 ਤੋਂ 9 ਤੱਕ ਦਾ ਹੋਵੇਗਾ, ਸ਼ਾਮ ਦਾ। 1 ਅਗਸਤ ਨੂੰ ਸਵੇਰੇ 9 ਵਜੇ ਦਿਨ ਸ਼ਨੀਵਾਰ ਨਗਰ ਕੀਰਤਨ ਆਰੰਭ ਹੋਣਗੇ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਹੁਣ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਸਤਿ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ।

ਰਾਜੀਆਂ ਦਾ ਵਾਸਾ ਸੀ। ਤਮਾਮ ਗੁਰਸਿੱਖਾਂ ਨੂੰ ਮਹਾਰਾਜ ਨਦਰੋ ਨਦਰੀ ਨਿਹਾਲ ਕਰ ਰਹੇ ਸਨ। ਪਾਤਸ਼ਾਹ ਦੇ ਮਨ ਵਿੱਚ ਇੱਕ ਦਿਨ ਖਿਆਲ ਆਇਆ ਵੀ ਮਾਝੇ ਇਲਾਕੇ ਅੰਦਰ ਚੱਲੀਏ, ਜਿੱਥੇ ਮਹਾਰਾਜ ਜੀਆਂ ਨੇ ਗੁਰੂ ਕਾ ਚੱਕ ਰਾਮਦਾਸਪੁਰਾ ਵਸਾਇਆ ਹੈ, ਜਿਸ ਨੂੰ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਆਖਦੇ ਹਾਂ।

ਸ਼੍ਰੀ ਚੰਦ ਜੀਆਂ ਦੇ ਮਨ ਵਿੱਚ ਖਿਆਲ ਆਇਆ ਹੈ ਕਿ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਜੀਆਂ ਨੂੰ ਜਾ ਕੇ ਮਿਲੀਏ, ਵੇਖੀਏ, ਪਰਖ ਕਰੀਏ ਵੀ ਸਾਡੇ ਨਾਲ ਉਹ ਕਿਤਨਾ ਪ੍ਰੇਮ ਕਰਦੇ ਨੇ ਜਾਂ ਫਿਰ ਈਰਖਾ ਕਰਦੇ ਨੇ। ਇੱਦਾਂ ਆਪਣੇ ਨਾਲ ਦੇ ਸੰਗੀ ਗੋਦੜੀਏ ਨੂੰ ਲੈ ਕਰਕੇ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ। ਜਿਸ ਵੇਲੇ ਗੁਰੂ ਰਾਮਦਾਸ ਜੀਆਂ ਨੂੰ ਪਤਾ ਲੱਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਆਏ, ਮਹਾਰਾਜ ਜੀਆਂ ਨੇ ਅੱਗਿਓਂ ਜਾ ਕੇ ਸਤਿਕਾਰ ਕੀਤਾ, ਆਪਣੇ ਘਰ ਵਿੱਚ ਲੈ ਕੇ ਆਏ, ਬੜੇ ਪ੍ਰੇਮ ਦੇ ਨਾਲ ਆਸਨ ਉੱਪਰ ਬਿਠਾਉਣਾ ਕੀਤਾ ਹੈ। ਇਤਨੇ ਕੁ ਸਮੇਂ ਨੂੰ ਸ਼ਾਮਾਂ ਢਲੀਆਂ ਨੇ, ਜਲ ਪਾਣੀ ਪ੍ਰਸ਼ਾਦਾ ਆਦਿਕ ਛਕਾ ਕਰਕੇ ਬੜੀ ਸੇਵਾ ਕਰਨੀ ਕੀਤੀ ਹੈ। ਗੁਰੂ ਕੇ ਰਾਗੀ ਸਿੱਖਾਂ ਨੇ ਆ ਕਰਕੇ ਸੰਗਤ ਜੀ ਸੰਧਿਆ ਵੇਲੇ ਦੇ ਦੀਵਾਨ ਸਜਾਏ, ਤਮਾਮ ਸੰਗਤਾਂ ਇਕੱਠੀਆਂ ਹੋਈਆਂ। ਬਾਬਾ ਸ਼੍ਰੀ ਚੰਦ ਜੀਆਂ ਨੇ ਪਰਖ ਕਰਨਾ ਚਾਹੀ ਹੈ, ਪ੍ਰੇਮ ਨਾਲ ਪੁੱਛਿਆ, ਰਾਮਦਾਸ ਜੀ ਇਤਨਾ ਦਾੜਾ ਕਿਉਂ ਵਧਾਇਆ ਹੈ? ਤੇ ਸੱਚੇ ਸਤਿਗੁਰਾਂ ਨੇ ਪ੍ਰੇਮ ਦੇ ਨਾਲ ਉੱਤਰ ਦਿੱਤਾ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ ਕਰਨ ਵਾਸਤੇ। ਐਸੀ ਨਿਮਰਤਾ ਵੇਖ ਕਰਕੇ ਬਾਬਾ ਸ਼੍ਰੀ ਚੰਦ ਜੀ ਬੜੇ ਨਿਹਾਲ ਹੋਏ ਨੇ, ਬਹੁਤੇ ਸ਼ੁਭ ਬਚਨ ਆਖਣਾ ਕੀਤੇ, ਜਿਹੜਾ ਤੁਸੀਂ ਸੁੰਦਰ ਹਰਿਮੰਦਰ ਅਗਲੇ ਜਾਮੇ ਵਿੱਚ ਰਚਣਾ ਹੈ, ਮੁਕਤੀ ਸਰੋਵਰ ਬਣਵਾਉਣਾ ਹੈ, ਇੱਥੇ ਕੋਈ ਪਾਪੀ ਵੀ ਆ ਕਰਕੇ ਇਸ਼ਨਾਨ ਕਰ ਲਵੇਗਾ, ਉਹਦਾ ਲੋਕ ਪਰਲੋਕ ਸਵਰ ਜਾਵੇਗਾ। ਆਪ ਜੀਆਂ ਦੀ ਐਸੀ ਨਿਮਰਤਾ ਹੈ ਜਿਵੇਂ ਅਸੀਂ ਭਾਈ ਲਹਿਣੇ ਦੇ ਅੰਦਰ ਵੇਖੀ ਸੀ, ਜਿਨ੍ਹਾਂ ਨੇ ਗੁਰੂ ਨਾਨਕ ਦੀ ਗੁਰਸਿੱਖੀ ਲੈ ਕਰਕੇ ਗੁਰੂ ਅੰਗਦ ਦੇਵ ਜੀ ਅਖਵਾਏ, ਅੱਗੇ ਗੁਰੂ ਅਮਰਦਾਸ ਜੀ ਹੋਏ, ਹੁਣ ਤੁਸੀਂ ਉਸੇ ਹੀ ਨਿਮਰਤਾ ਦੇ ਧਾਰਨੀ ਹੋ। ਏਦਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ 500 ਰੁਪਈਆ ਔਰ ਇੱਕ ਸੁੰਦਰ ਘੋੜੀ ਸੰਗਤ ਜੀ ਭੇਟਾ ਕੀਤੀ ਹੈ। ਬਾਬਾ ਸ਼੍ਰੀ ਚੰਦ ਜੀ ਲੈ ਕਰਕੇ ਆਪਣੇ ਨਗਰਾਂ ਵੱਲ ਨੂੰ ਚਾਲੇ ਪਾਉਂਦੇ ਨੇ। ਹੁਣ ਸੱਚੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਮਾਝੇ ਇਲਾਕੇ ਤੋਂ ਫੇਰ ਵਾਪਸ ਸ਼੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ 'ਤੇ ਆ ਕੇ ਸੁਭਾਏ ਮਾਨ ਹੋਏ ਨੇ। ਆਓ, ਜਿਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਦੇ ਘਰ ਦਾ ਪਵਿੱਤਰ ਇਤਿਹਾਸ ਸੁਣਾ ਰਹੇ ਨੇ, ਮਨ ਚਿਤ ਬਿਰਤੀਆਂ ਇਕਾਗਰ

ਪਵਿੱਤਰ ਇਤਿਹਾਸ ਲਿਖਦੇ ਅਗਲੇ ਅਧਿਆਏ ਦੀ ਆਰੰਭਤਾ ਕਰਦੇ ਨੇ। ਦੱਸਣਾ ਕਰਦੇ ਧੰਨ ਗੁਰੂ ਰਾਮਦਾਸ ਮਹਾਰਾਜ, ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਹੈ, ਸੰਸਾਰ ਦੇ ਵਿੱਚ ਹਵਾ ਹੈ, ਸਾਰੀਆਂ ਥਾਵਾਂ ਤੇ ਵਿਆਪਕ ਹੈ, ਏਦਾਂ ਸੱਚੇ ਸਤਿਗੁਰੂ ਜੀ ਸਰਗੁਣ ਸਰੂਪ ਲੈ ਕਰਕੇ ਸੰਗਤ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੈਠੇ ਨੇ। ਨਿਰਗੁਣ ਸਰੂਪ ਹੋ ਕਰਕੇ ਸੰਗਤ ਜੀ ਮਹਾਰਾਜ ਘਟਾਂ ਘਟਾਂ ਵਿੱਚ ਕਿਣਕੇ ਕਿਣਕੇ

0: ਹਜੂਰ ਕੀਤੀ ਸਤਸੰਗਤ ਲੋਕ ਪ੍ਰਲੋਕ ਸਵਾਰਨ ਵਾਲੀ ਹੈ, ਜੀਵਾਂ ਦਾ ਕਲਿਆਣ ਕਰਨ ਹਾਰ ਹਨ।
1: ਸੁਨਹੋ ਸਿੱਖ ਤੁਮ ਮੂੰਹ ਕਹੋ ਪਿਆਰੇ।
0: ਜਦੋਂ ਤੁਮ
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ। ਇਸ ਸਲੋਕ ਦੇ ਅੰਦਰ ਗੁਰਸਿੱਖਾਂ ਦੀ ਰਹਿਣੀ ਕਹਿਣੀ ਬਹਿਣੀ ਬਖਸ਼ਿਸ਼ ਕਰਦੇ ਹਨ।
1: ਗੁਰ ਸਤਿਗੁਰ ਕਾ ਜੋ ਸਿੱਖ ਅਖਾਏ,
0: ਸੱਚੇ ਸਤਿਗੁਰਾਂ ਨੇ ਉਪਦੇਸ਼ ਬਖਸ਼ਣਾ ਕੀਤਾ ਹੈ ਕਿ ਭਾਈ ਇਹ ਸੰਸਾਰ ਦੇ ਅੰਦਰ ਮਨੁੱਖਾ ਜਾਮਾ ਲੈ ਕਰਕੇ ਜਿਹੜਾ ਵੀ ਸੱਚੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਅਖਵਾਉਂਦਾ ਹੈ,
1: ਸੋ ਭਲਕੇ ਉੱਠ ਹਰ ਨਾਮ ਧਿਆਵੈ।
0: ਉਹ ਭਾਈ ਹਰ ਰੋਜ਼ ਭਲਕੇ ਉੱਠ, ਹਰ ਰੋਜ਼ ਭਲਕੇ ਸਵੇਰੇ ਉੱਠ ਕਰਕੇ ਪਹਿਲਾਂ ਨਾਮ ਜਪਣਾ ਕਰਦਾ ਹੈ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਭਾਈ ਨੰਦ ਲਾਲ ਨੇ ਬੇਨਤੀ ਕੀਤੀ ਸੀ, ਪ੍ਰਸ਼ਨ ਕੀਆ, ਨੰਦ ਲਾਲ ਜੀ ਗੁਰੂ ਬਤਾਈਐ ਮੋਹੇ, ਕੌਣ ਕਰਮ ਇਨ ਜੋਗ ਹੈ ਕੌਣ ਕਰਮ ਨਹਿ ਸੋਹੇ। ਤੇ ਪਾਤਸ਼ਾਹ ਨੇ ਉੱਤਰ ਦਿੱਤਾ ਸੀ, ਬਚਨ ਸੁਣੋ ਨੰਦ ਲਾਲ ਜੀ, ਸਿੱਖ ਕਰਮ ਹੈ ਇਹੋ, ਨਾਮ ਦਾਨ ਇਸ਼ਨਾਨ ਬਿਨ ਕਰੈ ਨਾ ਅਨਸਿਓ ਨੇਹੋ। ਜਿੰਨਾ ਸਮਾਂ ਨਿਤਨੇਮ ਸੰਪੂਰਨ ਨਹੀਂ ਕਰ ਲੈਂਦਾ ਓਨਾ ਸਮਾਂ ਅੰਨ ਦਾ ਇੱਕ ਦਾਣਾ ਵੀ ਮੂੰਹ ਵਿੱਚ ਨਾ ਪਾਵੇ, ਪਹਿਲੇ ਭਜਨ ਕਰੇ ਫਿਰ ਭੋਜਨ ਕਰੇ। ਇਹੀ ਮਰਿਆਦਾ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਹ ਭਾਈ ਸਵੇਰੇ ਉੱਠ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੇ ਜੀ,
1: ਉਦਮ ਕਰੇ ਭਲਕੇ ਪ੍ਰਭਾਤੀ,
0: ਹਰ ਰੋਜ਼ ਉਦਮ ਕਰੇ। ਇਹ ਨਹੀਂ ਬਈ ਅੱਜ ਨਿਤਨੇਮ ਕਰ ਲਿਆ ਤੇ ਕੱਲ ਨੂੰ ਨਹੀਂ, ਅੱਜ ਇਸ਼ਨਾਨ ਕਰ ਲਿਆ ਤੇ ਕੱਲ ਨੂੰ ਨਹੀਂ, ਹਰ ਰੋਜ਼ ਦਾ ਉਹਦਾ ਇਹ ਉਦਮ ਹੋਵੇ। ਉਦਮ ਕਰੇ ਭਲਕੇ ਪ੍ਰਭਾਤੀ, ਸਵੇਰ ਵੇਲੇ ਉਦਮ ਕਰ ਲਵੇ।
1: ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ,
0: ਪਹਿਲੇ ਇਸ਼ਨਾਨ ਕਰੇ, ਹੁਣ ਤਨ ਦਾ ਇਸ਼ਨਾਨ ਕਰੇ, ਫਿਰ ਅੰਮ੍ਰਿਤ ਸਰ, ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਦਾ ਸਰੋਵਰ ਸਮੁੰਦਰ ਹੈ, ਉਹਦੇ ਵਿੱਚ ਇਸ਼ਨਾਨ ਕਰੇ। ਤਨ ਦਾ ਇਸ਼ਨਾਨ ਜਲ ਦੇ ਨਾਲ ਕਰੇ, ਮਨ ਦਾ ਇਸ਼ਨਾਨ ਸੰਗਤ ਜੀ ਬਾਣੀ ਦੇ ਨਾਲ ਕਰੇ। ਏਦਾਂ ਤਨ ਤੇ ਸਾਡੇ ਬੜੇ ਸੁੰਦਰ ਨੇ, ਸਵਾਰੇ ਹੋਏ ਨੇ, ਪਰ ਮਨ ਗੰਧਲੇ ਕਿਉਂ ਨੇ? ਮਨ ਵਿੱਚੋਂ ਵਿਸ਼ੇ ਵਿਕਾਰਾਂ ਦੀ ਬਦਬੂ ਕਿਉਂ ਆਉਂਦੀ ਹੈ? ਕਿਉਂਕਿ ਨਾਮ ਦਾ ਇਸ਼ਨਾਨ ਕਰਵਾਇਆ ਨਹੀਂ। ਸੱਚੇ ਸਤਿਗੁਰੂ ਜੀ ਕਹਿੰਦੇ, ਇਸ ਲਈ ਭਾਈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਜਿਹੜਾ ਅੰਮ੍ਰਿਤ ਸਰੋਵਰ ਨਾਮ ਦਾ ਹੈ, ਉਹਦੇ ਵਿੱਚ ਚੁੱਭੀਆਂ ਲਾਵੇ, ਨੇਮ ਕਰੇ, ਪ੍ਰੇਮ ਦੇ ਨਾਲ ਬਾਣੀ ਪੜੇ ਜੀ।
1: ਉਪਦੇਸ਼ ਗੁਰੂ ਹਰ ਹਰ ਜਪ ਜਾਪੈ,
0: ਤੇ ਜਿਹੜਾ ਗੁਰੂ ਦਾ ਉਪਦੇਸ਼ ਹੈ, ਹਰ ਹਰ ਮਨ ਕਰਕੇ ਔਰ ਬਾਣੀ ਕਰਕੇ, ਹਰਿਆਂ ਭਰਿਆਂ ਕਰਨ ਵਾਲਾ।

ਸਭ ਕਿਲ ਬਿਖ ਪਾਪ, ਜਿਹੜੇ ਸਮੂਹ ਹੀ ਜਨਮਾਂ ਜਨਮਾਂਤਰਾਂ ਦੇ ਪਾਪ ਹਨ ਨਾ, ਸਾਰੇ ਜਿਹੜੇ ਦੋਖ ਹਨ, ਸਰ ਜਿਹੜੇ ਸ਼ਬਦ ਹੈ, ਸਪਰਸ਼ ਹੈ, ਰੂਪ ਹੈ, ਰਸ ਹੈ, ਗੰਧ ਹੈ, ਜਾਂ

0: ਸਾਸ ਗਰਾਸ ਸਾਸ ਹੁੰਦਾ ਹੈ ਸਵਾਸ ਸੰਗਤ ਜੀ ਸਾਹ ਬਾਹਰ ਨੂੰ ਛੱਡਣ ਗਰਾਸ ਹੁੰਦਾ ਹੈ ਜਦੋਂ ਸਾਹ ਅੰਦਰ ਨੂੰ ਜਾਂਦਾ ਹੈ ਤੇ ਜਦੋਂ ਬਾਹਰ ਨੂੰ ਆਉਂਦਾ ਹੈ ਜਾਂ ਸਵਾਸ ਦਾ ਅਰਥ ਸਾਹ ਹਨ ਤੇ ਗਰਾਸ ਦਾ ਅਰਥ ਹੈ ਬੁਰਕੀ ਪ੍ਰਸ਼ਾਦਾ ਪਾਣੀ ਛਕਣਾ ਆਦਿਕ ਸਾਹ ਲੈਂਦੇ ਆ ਪ੍ਰਸ਼ਾਦਾ ਛਕਦੇ ਆ ਛਕਾਉਂਦੇ ਆ ਏਦਾਂ ਉਸ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਨੂੰ ਆਰਾਧਨਾ ਕਰ ਲਵੇ
1: ਸੋ ਗੁਰਸਿੱਖ ਗੁਰੂ ਮਨ ਭਾਵੈ
0: ਭਾਈ ਜਿਹੜਾ ਐਸਾ ਗੁਰੂ ਕਾ ਸਿੱਖ ਹੈ ਨਾ ਉਹ ਫਿਰ

ਗੁਰੂ ਉਪਦੇਸ਼ ਦ੍ਰਿੜ ਕਰਵਾਉਂਦਾ ਹੈ। ਗੁਰੂ ਦੀ ਕਿਰਪਾ ਕੀ ਹੈ? ਜਦੋਂ ਮਨੁਆ ਕਹਿਣੇ ਵਿੱਚ ਹੋ ਜਾਵੇ, ਮਨੁਆ ਗੁਰੂ ਦੇ ਅਨੁਸਾਰ ਗੁਰਮਤ ਲੈ ਕਰ

0: ਚੱਲਣ ਲੱਗ ਜਾਵੇ। ਫਿਰ ਪੰਜਾਂ ਪਿਆਰਿਆਂ ਦੇ ਕੋਲ ਜਾ ਕੇ ਬੇਨਤੀ ਕਰਦਾ ਏ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰੋ। ਫਿਰ ਸਿੱਖ ਪੰਚਣ ਮੈਂ ਮੇਰੋ ਵਾਸਾ, ਫਿਰ ਪੰਜ ਸਿੱਖ ਪਾਤਸ਼ਾਹ ਦੀ ਤਾਬਿਆ ਹੋ ਕਰਕੇ ਪੰਜ ਵਾਰੀ ਗੁਰਮੰਤਰ ਪੰਜ ਵਾਰੀ ਮੂਲ ਮੰਤਰ ਸਾਰੀ ਮਰਿਆਦਾ ਦ੍ਰਿੜ ਕਰਵਾ ਦਿੰਦੇ ਨੇ। ਪਾਤਸ਼ਾਹ ਜੀ ਆਖਦੇ ਜਿਸ ਦੇ ਉੱਪਰ ਸੱਚੇ ਸਤਿਗੁਰੂ ਜੀ ਕਿਰਪਾਲੂ ਦਿਆਲੂ ਹੋ ਜਾਂਦੇ ਨੇ ਉਹਨੂੰ ਫਿਰ ਐਸਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਜਿਹੜਾ ਲੋਕ ਅਤੇ ਪ੍ਰਲੋਕ ਸਵਾਰਨ ਵਾਲਾ ਹੈ।
1: ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ।
0: ਧੰਨ ਗੁਰੂ ਰਾਮਦਾਸ ਮਹਾਰਾਜ ਨਿਮਾਣੇ ਹੋ ਕਰਕੇ ਨਿਮਰਤਾ ਵਿੱਚ ਆ ਕੇ ਬੇਨਤੀ ਕਰਦੇ ਨੇ ਕਿ ਜਿਹੜੇ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਹਨ ਜਾਂ ਜਿਹੜੇ ਉਹਨਾਂ ਦੇ ਗੁਰੂ ਕੇ ਸਿੱਖ ਹਨ, ਭਾਈ ਬਾਲੇ ਵਰਗੇ, ਮਰਦਾਨੇ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਆਦਿਕ ਗੁਰਸਿੱਖ ਜਿਨ੍ਹਾਂ ਨੇ ਆਪ ਵੀ ਨਾਮ ਜਪਿਆ ਹੈ ਅਤੇ ਹੋਰਾਂ ਨੂੰ ਜਪਾਉਣਾ ਕੀਤਾ ਹੈ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ।
1: ਜੋ ਆਪ ਜਪੈ ਅਵਰ ਹੈ ਨਾਮ ਜਪਾਵੇ।
0: ਜਿਨ੍ਹਾਂ ਨੇ ਆਪ ਵੀ ਨਾਮ ਜਪਿਆ ਹੈ ਔਰ ਹੋਰਾਂ ਨੂੰ ਜਪਾਉਣਾ ਕੀਤਾ ਹੈ।
1: ਚੌਪਈ ਸ਼੍ਰੀ ਗੁਰਮੁਖ ਤੇ ਸੁਣ ਉਪਦੇਸ਼।
0: ਏਦਾਂ ਸੰਗਤ ਜੀ ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਮੁਖ ਤੋਂ ਗੋਇੰਦਵਾਲ ਸਾਹਿਬ ਦੇ ਅੰਦਰ ਤਮਾਮ ਸੰਗਤਾਂ ਨੇ ਇਹ ਉਪਦੇਸ਼ ਸੁਣਨਾ ਕੀਤਾ ਹੈ।
1: ਧਰਤ ਭਏ ਜਿਨ ਭਾਗ ਵਿਸ਼ੇਸ਼।
0: ਜਿਨ੍ਹਾਂ ਦੇ ਵੱਡੇ ਭਾਗ ਸਨ ਉਹਨਾਂ ਨੇ ਜੀਵਨ ਅੰਦਰ ਧਾਰਨ ਵੀ ਕਰ ਲਿਆ, ਉਹਨਾਂ ਨੇ ਮਤ ਰੂਪੀ ਪੱਲੇ ਦੇ ਵਿੱਚ ਸਤਿਗੁਰਾਂ ਦਾ ਉਪਦੇਸ਼

0: ਦੇ ਮਨ ਚਾਮੀ ਘਰ ਭਾਵ ਉਹਨਾਂ ਗੁਰਸਿੱਖਾਂ ਦੇ ਜਿਹੜੇ ਮਨ ਹਨ ਉਹ ਸੋਨੇ ਵਰਗੇ ਨੇ।
1: ਗੁਰ ਉਪਦੇਸ਼ ਰਤਨ ਸਮਸਰ ਹੈ
0: ਤੇ ਸੱਚੇ ਸਤਿਗੁਰਾਂ ਦਾ ਉਪਦੇਸ਼ ਮਨੋ ਮੋਤੀਆਂ ਵਰਗਾ ਹੈ, ਹੀਰੇ ਵਰਗਾ ਹੈ। ਜਿਵੇਂ ਸੋਨੇ ਦੇ ਕਿਸੇ ਗਹਿਣੇ ਵਿੱਚ ਮੋਤੀ ਜੜ ਦਈਏ ਹੋਰ ਮਹਿੰਗਾ ਹੋ ਜਾਂਦਾ, ਹੋਰ ਸੋਹਣਾ ਸੋਭਾ ਵੱਧ ਜਾਂਦੀ ਹੈ।
1: ਆਸ ਭੂਖਨ ਜੁਗ ਲੋਕ ਸੁਹਾਵਤ
0: ਤਾਂ ਭਾਈ ਉਹਨਾਂ ਗੁਰਸਿੱਖਾਂ ਦੇ ਮਨ ਰੂਪੀ ਜਿਹੜੇ ਸੋਨੇ ਵਰਗੇ ਗਹਿਣੇ ਹਨ, ਪਾਤਸ਼ਾਹ ਨੇ ਉਪਦੇਸ਼ ਦੇ ਕੇ ਮਨ ਨੂੰ ਹੀਰੇ ਮੋਤੀ ਜੜ ਦਿੱਤੇ ਨੇ ਤੇ ਜੁਗ ਲੋਕਣ ਦੋਹਾਂ ਲੋਕਾਂ ਵਿੱਚ ਲੋਕ ਤੇ ਪ੍ਰਲੋਕ ਵਿੱਚ ਉਸ ਮਨ ਦੀ ਉਸ ਜੀਵ ਦੀ ਵਡਿਆਈ ਹੋਈ ਹੈ।
1: ਜਹਾਂ ਕਹਾਂ ਆਦਰ ਕੋ ਪਾਵਤ
0: ਇਦਾਂ ਫਿਰ ਜਹਾਂ ਕਹਾਂ ਜਿੱਥੇ ਕਿੱਥੇ ਲੋਕ ਅਤੇ ਪ੍ਰਲੋਕ ਵਿੱਚ ਵੱਡੀ ਵਡਿਆਈ ਸਤਿਕਾਰ ਪਾਉਣਾ ਕਰਦੇ ਨੇ।
1: ਸਿੱਖਣ ਕੇ ਔਰ ਸਰ ਸਮਸਰ ਹੈ
0: ਸੱਚੇ ਸਤਿਗੁਰਾਂ ਦੇ ਜਿਹੜੇ ਇੱਦਾਂ ਗੁਰੂ ਕੇ ਸਿੱਖ ਹਨ ਭਾਈ।

ਦੇ ਗੁਰਸਿੱਖਾਂ ਦੇ ਉਪਦੇਸ਼ ਮਾਨੋ ਸਰੋਵਰ ਵਰਗੇ ਨੇ, ਔਰ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਗੁਰਸਿੱਖਾਂ ਦੇ ਮਨ ਸਰੋਵਰ ਵਰਗੇ, ਗੁਰੂ ਕਾ ਉਪਦੇਸ਼ ਠੰਡੇ

0: ਚਾਂਦੀ ਹੈ, ਜਿਵੇਂ ਸਿਲਵਰ ਹੈ, ਤਾਂਬਾ ਹੈ, ਏਦਾਂ ਅੱਠਾਂ ਤਾਤਾਂ ਵਰਗੇ ਨੇ।
1: ਪਾਰਸ ਗੁਰ ਉਪਦੇਸ਼ ਮਹਾਨ,
0: ਤੇ ਗੁਰੂ ਕਾ ਜਿਹੜਾ ਉਪਦੇਸ਼ ਹੈ ਉਹ ਪਾਰਸ ਦੀ ਵੱਟੀ ਵਰਗਾ ਏ। ਪਾਰਸ ਦੀ ਵੱਟੀ ਦਾ ਇਹ ਗੁਣ ਹੈ, ਲੋਹੇ ਨੂੰ ਸ਼ਵਾ ਦਈਏ, ਚਾਂਦੀ ਨੂੰ ਸ਼ਵਾ ਦਈਏ, ਤਾਂਬੇ ਸਿਲਵਰ ਨੂੰ ਸ਼ਵਾ ਦਈਏ ਤੇ ਉਹ ਸੋਨਾ ਹੋ ਜਾਂਦਾ ਹੈ ਪਦਾਰਥ। ਏਦਾਂ ਗੁਰੂ ਕੇ ਸਿੱਖ ਅੱਠਾਂ ਤਾਤਾਂ ਵਰਗੇ ਨੇ, ਤੇ ਜਿਹੜੇ ਗੁਰੂ ਕਾ ਉਪਦੇਸ਼ ਹੈ ਉਹ ਭਾਈ ਏਦਾਂ ਸੰਗਤ ਜੀ ਪਾਰਸ ਦੀ ਵੱਟੀ ਵਰਗਾ ਹੈ। ਜੋ ਜੋ ਵੀ ਸੱਚੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਉਪਦੇਸ਼ ਦੀ ਵੱਟੀ ਛੂ ਗਈ, ਉਹਨਾਂ ਦੇ ਜੀਵਨ ਲੋਹੇ ਤੋਂ ਸੋਹਣੇ ਵਰਗੇ ਬੇਸ਼ਕੀਮਤੀ ਹੋ ਗਏ ਹਨ।
1: ਕੰਚਨ ਹੋਏ ਮਹਾ ਛਬਧਾਰੀ,
0: ਕਵੀ ਜੀ ਲਿਖਦੇ ਭਾਈ ਉਹਨਾਂ ਨੇ ਪਰ ਬਹੁਤੀ ਸੋਭਾ ਪਾਈ ਹੈ, ਜਿਵੇਂ ਲੋਹਾ ਤੇ ਸੰਗਤ ਜੀ ਗਲ ਜਾਂਦਾ ਹੈ। ਹੁਣ ਸੰਗਤ ਜੀ ਜਿਹੜੇ ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ ਸਨ, ਕੌਡੇ ਰਾਕਸ਼ ਵਰਗੇ, ਇਹਨਾਂ ਦਾ ਜੀਵਨ ਲੋਹੇ ਵਾਂਗਰਾਂ ਜਰ ਪੈ ਪੈ ਕੇ ਵਿਸ਼ੇ ਬਕਾਰਾਂ ਦੀ ਗਲ ਚੁੱਕਾ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਐਸੇ ਪਾਰਸ ਦੀ ਵੱਟੀ ਹੋ ਕੇ ਮਹਾਰਾਜ ਜੀਆਂ ਨੇ ਆਪਣੇ ਕਿਰਪਾ ਭਰੇ ਹੱਥ ਇਹਨਾਂ ਨੂੰ ਸ਼ਵਾਉਣਾ ਕੀਤੇ।

0: ਮਾਨੋ ਜੰਗਲ ਦਿਆਂ ਰੁੱਖਾਂ ਵਰਗੇ ਨੇ। ਜਿਵੇਂ ਹੁਣ ਬਾਸ ਬੜਾ ਸੰਗਤ ਜੀ ਉੱਚਾ ਹੁੰਦਾ ਹੈ, ਐਸੇ ਮਨਮੁਖ ਵੀ ਨੇ। ਤੇ ਜਿਹੜੇ ਗੁਰਮੁਖ ਹਨ ਉਹ ਭਾਵੇਂ ਜੀਵਨ ਅੰਦਰ ਨਿੰਮ ਦੀ ਕੜੱਤਣਤਾ ਹੈ ਜਾਂ ਫਿਰ ਉਹ ਅਨੇਕਾਂ ਹੀ ਹੋਰ ਫੁੱਲਾਂ ਤੇ ਫਲਾਂ ਵਰਗੇ ਰੁੱਖ ਹਨ, ਪਰ ਜਦੋਂ ਚੰਦਨ ਦਾ ਬੂਟਾ ਉੱਗ ਪੈਂਦਾ ਹੈ ਜੰਗਲ ਵਿੱਚ, ਫਿਰ ਜਿੱਧਰ ਨੂੰ ਹਵਾ ਵਗਦੀ ਹੈ ਨਾ, ਉਹ ਸਾਰਿਆਂ ਨੂੰ ਖੁਸ਼ਬੂਦਾਰ ਕਰਦਾ ਜਾਂਦਾ ਹੈ, ਨਿੰਮ ਵਿੱਚੋਂ ਵੀ ਸੁਗੰਧੀ ਆਉਣ ਲੱਗ ਜਾਂਦੀ ਹੈ। ਕਵੀ ਜੀ ਇੱਥੇ ਵਡਿਆਈ ਕਰ ਰਹੇ ਨੇ ਕਿ ਪਾਤਸ਼ਾਹ ਦਾ ਉਪਦੇਸ਼ ਚੰਦਨ ਦੇ ਰੁੱਖ ਵਰਗਾ ਹੈ, ਗੁਰੂ ਕੇ ਸਿੱਖ ਮਾਨੋ ਜੰਗਲਾਂ ਦੇ ਰੁੱਖ ਵਰਗੇ ਨੇ। ਹੁਣ ਉਹਨਾਂ ਦੇ ਹਿਰਦੇ ਵਿੱਚੋਂ ਪਾਤਸ਼ਾਹ ਦਾ ਉਪਦੇਸ਼ ਲੈ ਕਰਕੇ ਭਗਤੀ ਦੀ ਸੁਗੰਧੀ ਆਉਂਦੀ ਹੈ।
1: ਗੁਰ ਘਨ ਤੇ ਬਚ ਬੂੰਦਨ ਪਾਏ,
0: ਏਦਾਂ ਜਿਹੜਾ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਅਸਮਾਨ ਚੋਂ ਹੁੰਦੀ

ਟਾ ਲੈਂਦੇ ਨੇ, ਪਰ ਜਿਹੜੇ ਮਨਮੁਖ ਨੇ ਸੰਗਤ ਜੀ, ਹੁਣ ਸਵੰਤੀ ਬੂੰਦ ਸੱਪ ਤੇ ਪੈ ਜਾਵੇ ਤੇ ਉਹਦੇ ਅੰਦਰ ਜ਼ਹਿਰ ਵੱਧ ਜਾਂਦੀ ਹੈ, ਗਿੱਦੜ ਤੇ ਪੈ ਜਾਵੇ ਉਹ ਹਲਕ ਜਾਂਦਾ ਹੈ, ਅੱਕ ਦੇ ਬੂਟੇ ਤੇ ਪੈ ਜਾਵੇ ਤੇ ਬੂਟਾ ਮੁਰਝਾ ਜਾਂਦਾ ਹੈ, ਪਰ ਉਹੀ ਬੂੰਦ ਜਦੋਂ ਬੰਬੀਹੇ ਦੇ ਸੰਗ ਅੰਦਰੋਂ ਅੰਦਰ ਲੰਘਦੀ ਹੈ ਉਹਦੀ ਪਿਆਸ ਮੇਟ ਦਿੰਦੀ ਹੈ, ਉਹਦੇ ਲਈ ਉਹ ਅੰਮ੍ਰਿਤ ਦੀ ਬੂੰਦ ਹੁੰਦੀ ਹੈ। ਕਵੀ ਜੀ ਲਿਖਦੇ ਜਿਹੜੇ ਗੁਰਸਿੱਖ ਨੇ ਬੰਬੀਹੇ ਵਰਗੇ, ਉਹ ਪਾਤਸ਼ਾਹ ਦਾ ਉਪਦੇਸ਼ ਸਵੰਤੀ ਬੂੰਦ ਦੇ ਵਾਂਗ ਪੀਣਾ ਕਰਦੇ ਨੇ, ਤੇ ਜਿਹੜੇ ਮਨਮੁੱਖ ਨੇ ਉਹ

0: ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹ ਇਹ ਭੀਤਰ ਤੇ ਇਨ ਕਉ ਡਾਰਹ ਆਪਨ ਨਿਕਟ ਬੁਲਾਵਹ ਐਸੀ ਅਵਸਥਾ ਹੋ ਗਈ ਹੈ
1: ਕਿਨਹੂ ਸੁਖ ਨਿਜ ਅੰਤਰ ਜੋਵਾ
0: ਤੇ ਕਿਸੇ ਨੇ ਸੰਗਤ ਜੀ ਵਾਹਿ

0: ਸਾਧਾਂ ਸੰਗਤ ਜੀ, ਜਿਨ੍ਹਾਂ ਨੇ ਸਤ ਸੰਗਤ ਕਰ ਲਈ ਪਾਤਸ਼ਾਹ ਦੇ ਹੁਕਮਾਂ ਨੂੰ ਮੰਨ ਲਿਆ, ਉਹਨਾਂ ਦੇ ਪਰ ਜੀਵਨ ਅੰਦਰ ਜਿਹੜੇ ਮੋਹ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਬੰਧਨ ਸਨ, ਸਾਰੇ ਮਹਾਰਾਜ ਜੀਆਂ ਨੇ ਤੋੜ ਦਿੱਤੇ ਨੇ।
1: ਇੱਕ ਦਿਨ ਬੈਠੇ ਸਤਿਗੁਰ ਸਭਾ,
0: ਏਦਾਂ ਸੱਚੇ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਭਾ ਦੇ ਅੰਦਰ ਸੰਗਤ ਅੰਦਰ ਬੈਠੇ ਨੇ।
1: ਜਨ ਮੁਨ ਗਨ ਸੋ ਸ਼ਿਵ ਕੀ ਪ੍ਰਭਾ,
0: ਮਾਨੋ ਸੰਗਤ ਜੀ ਜਿਵੇਂ ਭਗਵਾਨ ਸ਼ਿਵ ਜੀ ਦੀ ਸਭਾ ਲੱਗਦੀ ਸੀ, ਜਿਵੇਂ ਸਤਯੁਗ ਦੇ ਅੰਦਰ ਵਿਸ਼ਨੂੰ ਦੀ, ਜਿਵੇਂ ਤ੍ਰੇਤੇ ਅੰਦਰ ਸ਼੍ਰੀ ਰਾਮ ਚੰਦਰ ਦੀ, ਦੁਆਪਰ ਅੰਦਰ ਸ਼੍ਰੀ ਕ੍ਰਿਸ਼ਨ ਜੀਆਂ ਦੀ ਸੰਗਤ ਹੁੰਦੀ ਸੀ, ਸਭਾ ਲੱਗਦੀ ਸੀ, ਉਵੇਂ

0: ਏਦਾਂ ਸੱਚੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੋ ਤਾਇਆ ਹੈ,
1: ਤਿਸ ਕੋ ਸੁਤ ਗੁਣ ਸਹਿਤ ਸੁਹਾਇਆ,
0: ਉਹਨਾਂ ਦਾ ਸੰਗਤ ਜੀ ਪੁੱਤਰ ਹੈ ਭਾਈ ਸੰਹਾਰੀ ਜੀ, ਤੇ ਜਿਹੜਾ ਸ਼ੁਭ ਗੁਣਾਂ ਦਾ ਧਾਰਨੀ ਹੈ।
1: ਸਕਟ ਅਰਡ ਹੋਏ ਕਰ ਆਇਓ,
0: ਏਦਾਂ ਗੱਡੇ ਦੇ ਉੱਪਰ ਸਵਾਰ ਹੋ ਕਰਕੇ ਲਾਹੌਰ ਤੋਂ ਉਹ ਭਾਈ ਸੰਹਾਰੀ ਜੀ

0: ਏਦਾਂ ਮਠਿਆਈ ਦਾ ਡੱਬਾ ਲੈ ਕਰਕੇ, ਮਾਨੋ ਮਠਿਆਈ ਦਾ ਥਾਲ ਲੈ ਕਰਕੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਜਾਣਾ ਕਰਦਾ ਹੈ ਸੰਗਤ ਜੀ। ਔਰ ਪਾਤਸ਼ਾਹ ਮਹਾਰਾਜ ਜੀ ਫਿਰ ਪੁੱਛਣਗੇ, ਭਾਈ ਸਹਾਰੀ ਜੀ, ਏਦਾਂ ਫਿਰ ਸੰਗਤ ਜੀ ਲਾਹੌਰ ਤੋਂ ਭਾਈ ਸਹਾਰੀ ਜੀ ਪਾਤਸ਼ਾਹ ਦੇ ਕੋਲ ਮਠਿਆਈ ਲੈ ਕੇ ਆਏ ਨੇ।
1: ਹੱਥ ਜੋੜ ਬੰਦਨ ਚਹਿ ਕਰਿਓ,
0: ਸੱਚੇ ਸਤਿਗੁਰਾਂ ਨੂੰ ਦੋਨੋ ਹੱਥ ਜੋੜ ਕੇ ਨਮਸਕਾਰ ਕਰਨਾ ਕੀਤੀ ਹੈ।
1: ਰਾਮਦਾਸ ਸਤਿਗੁਰੂ ਨੇ ਹਰਿਓ,
0: ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਵੇਖਣਾ ਕੀਤਾ ਹੈ ਕਿ ਸਾਡੇ ਤਾਏ ਦਾ

0: ਆਹ ਉਮਾਹਿ
1: ਤੇ ਬੜੇ ਉਤਸ਼ਾਹ ਦੇ ਨਾਲ ਆਪਣੇ ਸੰਗੀ ਸਾਥੀਆਂ ਨੂੰ ਲੈ ਕਰਕੇ ਸਾਡੇ ਕੋਲ ਆਉਣਾ ਕੀਤਾ ਹੈ।
0: ਯੰਤੇ ਤਿਹ ਕੇ ਕਰ ਨਿਰਵਾਰੇ।
1: ਇਦਾਂ ਮਹਾਰਾਜ ਜੀਆਂ ਨੂੰ ਜਦੋਂ ਭਾਈ ਸੰਹਾਰੀ ਜੀ ਨਮਸਕਾਰ ਕਰਨ ਲੱਗੇ, ਚਰਨੀ ਹੱਥ ਲਾਉਣ ਲੱਗੇ ਤੇ ਪਾਤਸ਼ਾਹ ਨੇ ਉਹਦੇ ਹੱਥ ਪਕੜੇ ਨੇ।
0: ਆਪ ਚਰਨ ਪਰ ਬੰਧਨ ਧਾਰੇ।
1: ਮਹਾਰਾਜ ਜੀਆਂ ਨੇ ਸੰਸਾਰਕ ਰਿਸ਼ਤਾ ਵੇਖਦਿਆਂ ਹੋਇਆ ਆਪਣੇ ਤੋਂ ਵੱਡਾ ਜਾਣ ਕੇ ਆਪ ਨਮਸਕਾਰ ਜਹੀ ਕੀਤੀ ਹੈ।
0: ਇਮ ਬਿਲੋਕ ਕੈ ਨਮ੍ਰ ਅਗਾਰੀ।
1: ਇਦਾਂ ਮਹਾਰਾਜ ਜੀਆਂ ਨੇ ਨਿਮਰਤਾ ਭਰੀ ਜਦੋਂ ਨਮਸਕਾਰ ਕਰਨਾ ਕੀਤੀ ਹੈ।
0: ਵਿਸਮੈ ਹੋਏ ਕਹਿਤ ਸੰਹਾਰੀ।
1: ਇਦਾਂ ਭਾਈ ਸੰਹਾਰੀ ਜੀ ਵੇਖ ਕਰਕੇ ਹੈਰਾਨ ਹੋ ਗਏ, ਮੁਖ ਤੋਂ ਬੋਲੇ ਨੇ
0: ਅਸਮੰਜਸ ਨਹਿ ਕਰੋ ਗੁਸਾਈ।
1: ਇਦਾਂ ਪਰ ਸੱਚੇ ਸਤਿਗੁਰਾਂ ਨੂੰ ਆਖਣ ਲੱਗਾ, ਭਾਈ ਸੰਹਾਰੀ ਜੀ ਪਾਤਸ਼ਾਹ ਜੀ ਆਪ ਜੀ ਏਦਾਂ ਨਾ ਕਰੋ।
0: ਅਬ ਤੁਮਕੋ ਹਮ ਲਖ ਹੈ ਨਾ ਭਾਈ।
1: ਮਹਾਰਾਜ ਹੁਣ ਅਸੀਂ ਤੁਹਾਨੂੰ ਆਪਣੇ ਤਾਏ ਦਾ ਪੁੱਤਰ ਨਹੀਂ ਜਾਣਦੇ ਜੀ।
0: ਸਤਿਗੁਰ ਅਮਰਦਾਸ ਕਰ ਸੰਗ।
1: ਆਪ ਜੀਆਂ ਨੇ ਵੱਡੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ

0: ਪਾਤਸ਼ਾਹ ਜੀ ਆਪ ਜੀ ਸਰਬ ਕਲਾ ਸਮਰੱਥ ਹੋ, ਸਾਰੀਆਂ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਜੋ ਸ਼ਕਤੀਆਂ ਸਨ, ਜਿਹੜੇ ਸ਼ੁਭ ਗੁਣ ਸਨ, ਉਹ ਆਪ ਜੀਆਂ ਅੰਦਰ ਵੀ ਸੋਭਾ ਪਾਉਂਦੇ ਨੇ।
1: ਹਮ ਸੰਸਾਰੀ ਪਤੀ ਕੁਟੰਬ,
0: ਅਸੀਂ ਮਹਾਰਾਜ ਸੰਸਾਰੀ ਹਾਂ, ਸੰਸਾਰ ਦੇ ਕੰਮਾਂ ਕਾਰਾਂ ਵਿਹਾਰਾਂ ਵਿੱਚ ਗੁਲਤਾਨ ਹੋਏ ਹਾਂ।
1: ਕਬਹੂ ਨਾ ਲੇ ਹਰ ਨਾਮ ਅਲੰਬ,
0: ਮਹਾਰਾਜ ਅਸੀਂ ਕਦੇ ਵੀ ਉਸ ਵਾਹਿਗੁਰੂ ਦਾ

0: ਕੀ ਭਾਈ ਸਹਾਰੀ ਦੇ ਐਸੇ ਵਡਿਆਈ ਭਰੇ ਬੋਲ ਸੁਣ ਕੇ ਬੋਲੇ ਨੇ।
1: ਵੱਡੇ ਭਰਾਤ ਕੋ ਪਦ ਤੁਮ ਹੈ।
0: ਮਹਾਰਾਜ ਆਖਣ ਲੱਗੇ ਭਾਈ ਸਹਾਰੀ ਜੀ ਆਪ ਜੀ ਉਮਰ ਵਿੱਚੋਂ ਵੀ ਵੱਡੇ ਹੋ, ਰਿਸ਼ਤੇ ਵਿੱਚ ਵੀ ਵੱਡੇ ਹੋ।
1: ਔਰ ਪਿਤ ਵੱਡੇ ਭਰਾਤ ਕੋ ਨੰਦਨ।
0: ਸਾਡੇ ਪਿਤਾ ਸਤਿਗੁਰਾਂ ਦਾ ਜਿਹੜਾ ਵੱਡਾ ਭਰਾਤਾ ਸੀ ਨਾ, ਜੋ ਆਪ ਜੀਆਂ ਦਾ

0: ਕਾਜ਼ੀਆਂ ਨੇ ਪੁੱਛਣਾ ਕੀਤਾ, ਭਾਈ ਸਹਾਰੀ ਜੀ ਮਿੱਠਾ ਲੈ ਕੇ ਆਏ ਹੋ, ਨਾਲ ਦੋ ਚਾਰ ਜਾਣੇ ਹੋਰ ਵੀ ਆਏ ਨੇ, ਕੀ ਕਾਰਨ ਹੈ?
1: ਅੱਜ ਕਹਿ ਕ੍ਰਿਤ ਸਕਲ ਨਿਜ ਭਵਨੂ,
0: ਆਪ ਜੀ ਕਿਰਪਾ ਕਰਕੇ ਦੱਸੋ, ਲਾਹੌਰ ਨੂੰ ਛੱਡ ਕਰਕੇ ਗੋਇੰਦਵਾਲ ਸਾਹਿਬ ਆਵਣ ਦਾ ਆਪ ਜੀਆਂ ਦਾ ਕੀ ਕਾਰਨ ਹੈ?
1: ਤਬ ਕਰ ਜੋਰ ਕਹਿਤ ਸੰਹਾਰੀ,
0: ਏਦਾਂ ਸੰਗਤ ਜੀ ਪਰ ਦੋਨੋ ਹੱਥ ਜੋੜ ਕਰਕੇ ਭਾਈ ਸਹਾਰੀ ਨੇ ਬੇਨਤੀ ਕੀਤੀ ਹੈ।
1: ਤੁਮ ਸੋਢੀ ਕੁਲ ਮਹਿ ਉਜਿਆਰੀ,
0: ਮਹਾਰਾਜ ਆਪ ਜੀ ਸੋਢੀਆਂ ਦੀ ਕੁਲ ਦੇ ਵਿੱਚੋਂ ਉੱਚੇ ਹੋ, ਮਹਾਰਾਜ ਸੂਰਜ ਵਰ

ਅੱਜ ਮੈਂ ਆਪ ਜੀਆਂ ਨੂੰ ਸੱਦਾ ਦੇਣ ਲਈ ਆਇਆ ਹਾਂ। ਆਪ ਜੀ ਕਿਰਪਾ ਕਰੋ, ਆਪ ਜੀਆਂ ਦੇ ਭਤੀਜੇ ਦਾ ਵਿਆਹ ਹੈ। ਆਪ ਜੀ ਲਾਹੌਰ ਆਵੋਗੇ, ਘਰ ਵਿੱਚ ਚਰਨ ਪਾਵੋਗੇ ਤੇ ਸ਼ੁਭ ਸਮਾਗਮ ਹੋ ਜਾਵੇਗਾ, ਬੜੀ ਖੁਸ਼ੀ ਹੋਵੇਗੀ, ਮੇਰੀ ਵੀ ਵਡਿਆਈ, ਮੇਰਾ ਵੀ ਮਾਣ ਵਧੇਗਾ ਵੀ ਗੁਰੂ ਰਾਮਦਾਸ ਜੀ ਚੱਲ ਕੇ ਆਏ ਨੇ, ਮੈਂ ਆਪ ਜੀਆਂ ਨੂੰ ਸੱਦਾ ਦੇਣ ਲਈ ਆਇਆ ਹਾਂ। ਐਸੀ ਬੇਨਤੀ ਪ੍ਰਸੰਗਤ ਜੀ ਭਾਈ ਸਹਾਰੀ ਨੇ ਕੀਤੀ ਹੈ। ਕੱਲ ਦੇ ਇਤਿਹਾਸ ਵਿੱਚ ਜਾਣਾਂਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅੱਗਿਓਂ ਕੀ ਉੱਤਰ ਦੇਵਣਗੇ। ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰ ਇਤਿਹਾਸ ਗੁਰ ਸ਼ਬਦ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਲੋਕ ਪ੍ਰਲੋਕ ਸਵਰੇ ਦੋ ਪੰਗਤੀਆਂ

ਸਾਲ ਜਿਨ੍ਹਾਂ ਨੇ ਆਪ ਜੀਆਂ ਨੂੰ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਈ ਹੈ ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਵਡਾਲਾ ਹਜੂਰੀ ਢਾਡੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਜੀਆਂ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨਗੇ।

ਉਹਨਾਂ ਪਾਪੀਆਂ ਸਾਨੂੰ ਧੂਆ ਫੜ ਕੇ ਕੇਸ ਜੀ ਰੁਲੀ ਜਵਾਨੀ ਬੇਪਤ ਕੀਤਾ ਸਾਡੀਆਂ ਬੱਚੀਆਂ ਨੂੰ ਰੁਲੀ ਜਵਾਨੀ।

ਰੁਲੀ ਜਵਾਨੀ ਦੇ ਪਤੇ ਕੀਤਾ ਸਾਡੀਆਂ ਧੀਆਂ ਨੂੰ, ਰੁਲੀ ਜਵਾਨੀ ਬੇਪਤੇ ਕੀਤਾ ਸਾਡੀਆਂ ਧੀਆਂ ਨੂੰ, ਜ਼ਾਲਮ ਬੁੱਚੜ ਬਣ ਗਏ ਗਈ ਨਾ ਸਾਡੀ ਪੇਸ਼ਰੀ, ਜ਼ਾਲਮ ਬੁੱਚੜ ਬਣ ਗਏ।

0: अजे समा सोल जी मेरा वक्त संभाल लो करो कुर्बानी दुनिया रखे याद हमेश जी करो कुर्बानी दुनिया रखे याद हमेश जी करो कुर्बानी दुनिया रखे याद हमेश जी हो
1: दीन दुनिया दे वाली सतगुरु सर्वरे कायनात वालिए कुल आलम शब्द गुरु जुगो जुग अटल तन तन साहिब श्री गुरु ग्रंथ साहिब महाराज जी दी पावन पवित्र हजूरी अंदर संध्या दे सजे हुए इन्हां दीवानां दी हाजरी भर के अपने मनुखा जीवन नूं सफला बना रहे सरबत माई भाई तंता दे जोग वड भागे हो अपने रुझेव्या भरे समय विचों समा कढ के सचे पातशाह महाराज जी दे पावन चरणा अंदर जुड़ करके गुरबाणी कीर्तन गुर इतिहास की लड़ीवार कथा विचार श्रवण करके लाहा प्राप्त कर रहे सी। आओ मन बिरते एकाग्र करिए कोई रसना वांझी ना रहे दोवें हथ जोड़ के सीस झुका के गुरु गोबिंद सिंह महाराज जी की बख्शिश फतेह का सिमरन करिए। फतेह सिमरन है एक यह बख्शिश है गुरु गोबिंद सिंह महाराज जी की। सचे पातशाह कहिंदे जदों सिख सिख नूं मिलदा है ते चा चढ़दा है खुशी हुंदी है जदों खुशी हुंदी है फिर वह फतेह की सांझ पाउंदा ते जिहड़ा फतेह बुलाउंदा चढ़दी कला दे नाल गुरु गोबिंद सिंह महाराज कहिंदे उहदे वल साडा मुख हुंदा है। विद्वानां ने मनुखी शरीर उत्ते 3.5 करोड़ रोम का जिक्र किया है कहिंदे जदों दो गुरु के सिख मिलके फतेह की सांझ पाउंदे ने ते 7 करोड़ रोम जिहड़े खिड़ जांदे ने दोवां मनुखां दे। आपा बहुतात रूप अंदर गुरु चरणा च जुड़ के बैठे हाँ आओ पातशाह जी नूं अपने सन्मुख करिए प्रेम अंदर भिज के हाथ जोड़ के सीस झुका के फतेह की सांझ पाइए। आखो जी वाहेगुरु जी का खालसा वाहेगुरु जी की फतेह। अज का दिन अज का यह समागम शहीदां नूं समर्पित है उन्हां कौमी योधियां की याद नूं समर्पित है जिन्हां ने 1984 तो बाद अपनियां जावनां पंथ तो निछावर कीतियां। उन्हां विच भाई अवतार सिंह ब्रह्मा दा नाम खाड़कू सफा अंदर मोरी कतार विच खड़ा सानूं नजर आउंदा है। खालिस्तान लिबरेशन फोर्स दे कमांडर इन चीफ जिन्हां नूं मंडदा बादशाह भी आखिया जांदा है। चेते रखो उह दुष्टां नूं सोधदे ने निहंग सिंह बाणे दे विच विचरदे उस वक्त चोला साहब इलाके का कठानेदार सी शिबू राम वो कहिंदा एक ब्रह्मा वो है जो ऊपर से आदमी नीचे को भेजता है। ब्रह्मा उत्पत्ति करता है ना संसार दी विष्णु प्रतिपालना करता है ते शिवजी संघार करता है। कहिंदे एक ब्रह्मा वो है जो आदमी ऊपर से नीचे को भेजता है। कहिंदे जे कौन सा ब्रह्मा है जो आदमी नीचे से ऊपर को भेजता है। कहिंदा थले उतां नूं भेजी जांदा जिहड़े दुष्टां दी कतार च खड़दे ने। ओ मंडदा बादशाह सी भाई अवतार सिंह ब्रह्मा जिन्हां ने उस खाड़कू दौर अंदर सरकारी हैलीकाप्टर जिहड़े धरती ते ला ला के सुट्टे अज उन्हां दी शहादत नूं भी आपां प्रणाम कर रहे हां। गुरु कृपा करे इतिहास की लड़ी आपां पिछले दिनां च आरंभ कीती सी भाई बलविंदर सिंह जटाणे दी पाणियां दा राखा आपदियां ने सरवण कीता SYL नहर दे चीफ इंजीनियर MS सीकरी नूं सोधा लाया गया नहर दा काम बंद हो गया। 29 अगस्त 1991 समेत सैनी उत्ते बंब धमाका हो गया हमला हो गया उहदे उत्ते ना भाई बलविंदर सिंह जटाणे दा लग गया क्योंकि लागत बाजी सी परिवार नूं तंग परेशान बहुत करदा सी। खाड़कुआं दे वल्लों एक चिट्ठी सैनी नूं पाई गई कि बंदे दा पुत बन जा चेते रख तेरे परखच्चे उड़ा देंगे करनी रब दी उहदी ते जान बच गई पर ना उहने भाई बलविंदर सिंह जटाणे दा लाया क्योंकि उहदे भरा नूं उहदे भणवईए नूं उहदे रिश्तेदारां नूं उहदे परिवार नूं बाप नूं चाचे नूं चाचे दे पुत्तां नूं अक्सर ही इहदे वल्लों टॉर्चर कीता जांदा थाणियां विच रख के परेशान कीता जांदा सी। भाई बलविंदर सिंह जटाणे दा बाप सरदार सोहन सिंह वो कहिंदा पुलिस दे विच इक दहशत भी सी भाई बलविंदर सिंह जटाणे दी। कहिंदा एक बार सानू चमकौर थाने अंदर 1988 दी घटना जदों हड़ आए सन 1988 दे विच ਕਹਿੰਦੇ ਭਾਰੀ ਮੀਂਹ ਪੈਂਦੇ ਸਨ, ਸਾਨੂੰ ਇਹਨਾਂ ਨੇ ਅਰੈਸਟ ਕੀਤਾ ਹੋਇਆ ਸੀ ਤੇ ਅਸੀਂ ਚਾਹ ਪੀ ਰਹੇ ਸਾਂ। ਕਹਿੰਦੇ ਕਿ ਨਵਾਂ ਨਵਾਂ ਉੱਥੇ ਹੌਲਦਾਰ ਆਇਆ ਕਿ ਸਿਪਾਹੀ ਆਇਆ ਸ਼ਾਇਦ, ਉਹ ਕਹਿੰਦਾ ਵੀ ਉਹ ਸਾਨੂੰ ਕਹਿੰਦਾ ਵੀ ਉੱਠੋ ਤਾਂ ਤੇ ਕੋਠੇ ਤੇ ਮਿੱਟੀ ਪਾਓ ਜਾ ਕੇ ਥਾਣੇ ਦੇ ਕੋਠੇ ਉੱਤੇ। ਬਾਪੂ ਕਹਿੰਦਾ ਅਸੀਂ ਆਖਿਆ ਵੀ ਪਾ ਦਿੰਦੇ ਹਾਂ, ਚਾਹ ਦਾ ਘੁੱਟ ਭਰ ਲਈਏ, ਚਾਹ ਠੰਡੀ ਹੋ ਜਾਣੀ ਹੈ। ਕਹਿੰਦੇ ਉਹਨੇ ਆਪਣੀ ਬੰਦੂਕ ਦਾ ਬੱਟ ਮਾਰਿਆ ਵੀ ਤੂੰ ਜਵਾਈ ਆਇਆ ਵੀ ਤੈਨੂੰ ਚਾਹ ਦਾ ਘੁੱਟ ਭਰਾਈਏ। ਕਹਿੰਦੇ ਜਦੋਂ ਇਹ ਗੱਲ ਆਖੀ ਤੇ ਕਹਿੰਦਾ ਜਿਹੜਾ ਬੰਦਾ ਸਾਨੂੰ ਜਾਣਦਾ ਸੀ ਥਾਣੇ ਵਿੱਚ, ਉਹਨੇ ਉਹਨੂੰ ਮੋਟੀ ਸਾਰੀ ਗਾਲ ਕੱਢ ਕੇ ਦਬਗਾ ਕੇ ਆਖਿਆ, ਉਹ ਕਹਿੰਦਾ ਤੈਨੂੰ ਪਤਾ ਹੈ ਕੌਣ ਜਿਹਨੂੰ ਰਫਲ ਦਾ ਬੱਟ ਮਾਰਿਆ ਈ? ਕਹਿੰਦਾ ਕੌਣ, ਮੈਂ ਕੀ ਜਾਣਾ ਇਹਨੂੰ? ਕਹਿੰਦਾ ਇਹ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਬਾਪ ਈ ਜਿਹਨੂੰ ਤੂੰ ਬੱਟ ਮਾਰ ਕੇ ਕਹਿੰਦਾ ਵੀ ਕੋਠੇ ਤੇ ਮਿੱਟੀ ਪਾ। ਕਹਿੰਦਾ ਉਹ ਬੰਦਾ ਜਿਹੜਾ ਬੱਟ ਮਾਰਦਾ ਸੀ ਉਹ ਮੇਰੇ ਪੈਰਾਂ ਚ ਬਹਿ ਕੇ ਕਹਿੰਦਾ ਵੀ ਵੇਖਿਓ ਮੈਨੂੰ ਪਤਾ ਨਹੀਂ ਸੀ, ਮੈਨੂੰ ਮਾਫ ਕਰ ਦਿਓ, ਪਰ ਜਟਾਣੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਦੱਸਿਓ ਨਾ ਕਿ ਤੁਹਾਡੇ ਨਾਲ ਮੈਂ ਬਦਸਲੂਕੀ ਕੀਤੀ ਹੈ। ਉਹ ਕਹਿੰਦਾ ਜਦੋਂ ਫਿਰ ਏਦਾਂ ਦੀ ਗੱਲ ਚੱਲਦੀ ਸੀ ਫਿਰ ਆਪਣੇ ਪੁੱਤ ਤੇ ਮਾਣ ਵੀ ਹੁੰਦਾ ਸੀ ਤੇ ਨਾਲ ਆਪਣੇ ਪੁੱਤ ਨੂੰ। ਬਾਪੂ ਸੋਹਣ ਸਿੰਘ ਨੇ ਇਹ ਵੀ ਗੱਲ ਆਖੀ ਸੀ ਵੀ ਪੁੱਤ ਜੇ ਮਰਨਾ ਹੀ ਹੈ ਤਾਂ ਜੇ ਗ੍ਰਿਫਤਾਰੀ ਨਹੀਂ ਨਾ ਦੇਣੀ, ਜੇ ਪੰਥ ਦੀ ਸੇਵਾ ਕਰਨੀ ਸਿਰ ਤਲੀ ਤੇ ਟਿਕਾਇਆ ਤੇ ਫਿਰ ਕੁਝ ਏਦਾਂ ਦਾ ਕਰਕੇ ਮਰੀ ਕਿ ਤੇਰੇ ਉੱਤੇ ਤੇਰੀ ਕੌਮ ਨੂੰ ਮਾਣ ਹੋਵੇ, ਕੱਲਾ ਤੇਰੇ ਪਿਓ ਨੂੰ ਮਾਣ ਨਾ ਹੋਵੇ। ਉਸ ਮਰਦ ਨੇ ਉਹ ਨਹਿਰ ਨੂੰ ਬੰਨ ਮਾਰਿਆ, ਸਰਕਾਰਾਂ ਨੂੰ ਉਹ ਜ਼ਮੀਨਾਂ ਵਾਪਸ ਕਰਨੀਆਂ ਪਈਆਂ, ਕਿਸਾਨਾਂ ਨੂੰ ਮੁਫਤ ਵਿੱਚ ਜਿਨ੍ਹਾਂ ਦੇ ਕੋਲੋਂ ਮੁੱਲ ਖਰੀਦੀਆਂ ਸਨ। ਉਹ SYL ਨਹਿਰ, ਸਤਲੁਜ ਜਮਨਾ ਲਿੰਕ ਨਹਿਰ, ਸਤਲੁਜ ਦਾ ਪਾਣੀ ਜਿਸ ਨਹਿਰ ਦੇ ਜ਼ਰੀਏ ਜਮਨਾ ਵਿੱਚ ਸੁੱਟਿਆ ਜਾਣਾ ਸੀ, ਪੰਜਾਬ ਦਾ ਪਾਣੀ ਲੁੱਟਿਆ ਜਾਣਾ ਸੀ, ਉਹ ਪਾਣੀ ਬਚਾਇਆ। ਉਸ ਨਹਿਰ ਦੇ ਜ਼ਰੀਏ ਪੰਜਾਬ ਤੋਂ ਬਾਹਰ ਜਾਣ ਵਾਲਾ ਉਹ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਬਚਾਇਆ। ਅੱਜ ਸੈਣੀ ਤੇ ਹਮਲਾ ਹੋਇਆ, ਉਹਦੇ ਪਰਿਵਾਰ ਉੱਤੇ ਅਜੀਤ ਪੂਲੇ ਨੇ ਕਹਿਰ ਢਾ ਦਿੱਤਾ, ਤੁਸੀਂ ਸਰਵਣ ਕੀਤਾ। ਘਰ ਦੇ ਵਿੱਚ 4 ਮੈਂਬਰ, ਦਾਦੀ ਹੈ 80 ਸਾਲ ਉਮਰ ਦਵਾਰਕੀ ਕੌਰ, ਚਾਚੀ ਤੇ ਮਾਸੀ 2 ਰਿਸ਼ਤੇ ਨੇ, ਕਿਉਂਕਿ ਸਰਦਾਰ ਸੋਹਣ ਸਿੰਘ ਨੇ ਆਪਣੀ ਸਕੀ ਸਾਲੀ ਦਾ ਰਿਸ਼ਤਾ ਆਪਣੇ ਛੋਟੇ ਭਰਾ ਰਾਮਦਾਸ ਸਿੰਘ ਦੇ ਨਾਲ ਕਰਵਾਇਆ ਸੀ। ਉਹ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਮਾਸੀ ਵੀ ਲੱਗਦੀ ਹੈ ਤੇ ਚਾਚੀ ਵੀ ਲੱਗਦੀ ਹੈ, ਜਸਮੇਰ ਕੌਰ ਇਹ ਘਰ ਦੇ ਵਿੱਚ ਹੈ। ਇਹਨਾਂ ਦੀ 13 ਕੁ ਵਰਿਆਂ ਦੀ ਭੈਣ ਹੈ ਮਨਪ੍ਰੀਤ ਕੌਰ, ਉਹ ਘਰ ਦੇ ਵਿੱਚ ਹੈ। ਇੱਕ ਭਣੇਵਾ ਹੈ ਸਿਮਰਨਜੀਤ ਸਿੰਘ, ਪੋਲੀਓ ਦਾ ਮਰੀਜ਼ ਹੈ, ਮੰਜੇ ਤੇ ਲੇਟਿਆ, ਤੜਕੇ 3-4 ਵਜੇ ਨਕਲੀ ਨਿਹੰਗਾਂ ਦੇ ਟੋਲੇ ਨੇ ਆ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਘਰ ਦੇ ਉੱਤੇ ਹਮਲਾ ਕੀਤਾ, ਗੋਲੀਆਂ ਚੱਲੀਆਂ, ਪਰਿਵਾਰ ਦੇ 4 ਜੀ ਮਾਰ ਦਿੱਤੇ, ਵਿਹੜੇ ਦੇ ਵਿੱਚ ਲਾਸ਼ਾਂ ਰੱਖ ਕੇ ਪੇਟੀ ਸੰਦੂਕ ਫਰੋਲ ਕੇ ਬਿਸਤਰੇ ਕੱਢ ਕੇ ਇਹਨਾਂ ਉੱਤੇ ਸੁੱਟ ਕੇ ਤੜਕ ਸਾਰ ਕਹਿੰਦੇ ਨੇ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਕੁਝ ਮਰ ਚੁੱਕੇ ਸਨ ਕੁਝ ਸਹਿਕਦੇ ਸਨ ਇਹਨਾਂ ਜਿਉਂਦਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ, ਪਰਿਵਾਰ ਮੈਂਬਰ ਸਾੜ ਦਿੱਤੇ। ਚੇਤੇ ਰੱਖੋ ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਜਦੋਂ ਪਤਾ ਲੱਗਾ ਨਾ ਉਹਨਾਂ ਨੂੰ ਵੀ ਆਹ ਕਹਿਰ ਵਾਪਰਿਆ ਤੇ ਉਹਨਾਂ ਆਖਿਆ ਜਿਹੜੇ ਪਾਪੀ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਸਾੜਿਆ ਉਸ ਪਾਪੀ ਦਾ ਅੰਤ ਵੀ ਸੜਕੇ ਹੀ ਹੋਵੇਗਾ। ਉਹ ਅਜੀਤ ਪੁੱਲਾ ਜਿਨ੍ਹਾਂ ਨੂੰ ਜੇਲ ਦੇ ਵਿੱਚ ਨਵਤੇਜ ਸਿੰਘ ਗੁੱਗੂ ਤੇ ਭਾਈ ਹਰਚੰਦ ਸਿੰਘ ਵਾਨ ਚੇਤੇ ਰੱਖੋ ਜੇਲ ਦੇ ਅੰਦਰ ਜਿਉਂਦੇ ਨੂੰ ਅੱਗ ਲਾ ਕੇ ਸਾੜਿਆ ਸੀ। ਉਸ ਸਾਧੂ ਦੀ ਕਮਾਈ ਹੈ, ਉਸ ਸਾਧੂ ਦੇ ਬੋਲ ਅਟਲ ਹੋਏ ਜਿਨ੍ਹਾਂ ਨੇ ਪੂਰੇ ਸੰਸਾਰ ਅੰਦਰ ਸਿੱਖੀ ਦਾ ਵੱਡਾ ਪ੍ਰਚਾਰ ਤੇ ਪ੍ਰਸਾਰ ਕੀਤਾ, ਵਿਦਿਆਰਥੀ ਤਿਆਰ ਕੀਤੇ, ਪ੍ਰਚਾਰਕ ਕਾਇਮ ਕਰਨਾ ਕੀਤੇ। ਕਹਿੰਦੇ ਨੇ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਤਾ ਲੱਗ ਗਿਆ, ਪਰ ਇੱਥੇ ਸਬਰ ਰੱਖ ਕੇ ਭਾਣਾ ਮਨ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਕਲਗੀ ਵਾਲਿਆ, ਉਹ ਤੂੰ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਨਿਸ਼ਾਵਰ ਕੀਤਾ ਹੈ, ਅੱਜ ਸਾਡੇ ਪਰਿਵਾਰ ਦੀ ਸੇਵਾ ਵੀ ਪ੍ਰਵਾਨ ਕਰ ਲੈਣੀ। ਆਖਿਰਕਾਰ ਕਹਿੰਦੇ ਜਿਪਸੀ ਦੇ ਉੱਤੇ, ਜਿਪਸੀ ਦਾ ਨੰਬਰ ਹੈ CH01 8206, ਕਹਿੰਦੇ ਨੇ ਕਿ ਇਹਦੇ ਨਾਲ ਹੈ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਖੁਰਜ ਵਾਲਾ। ਕੱਲ ਇੱਕ ਗੁਰਮੁਖ ਪਿਆਰਾ ਮਿਲਿਆ, ਉਹ ਕਹਿੰਦੇ ਸਨ ਕਿ ਜਿਸ ਦਿਨ ਭਾਈ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਨੇ ਕਿ ਜਿਪਸੀ ਉੱਤੇ ਸਵਾਰ ਹੋਇਆ ਤੇ ਅਗਲੇ ਦਿਨ ਉਹਦੀ ਸ਼ਹਾਦਤ ਦੀ ਖਬਰ ਦਾ ਪਤਾ ਲੱਗਾ, ਉਹਨਾਂ ਨੇ ਉਸ ਦਿਨ ਫੌਜੀ ਵਰਦੀ ਪਾਈ ਸੀ, ਕਿਉਂਕਿ ਆਮ ਤੌਰ ਤੇ ਖਾੜਕੂ ਜਿਹੜੇ ਸਨ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਦਾੜੀਆਂ ਬੰਨ ਕੇ ਰੂਹ ਪੋਸ਼ ਹੋ ਕੇ ਜਾਂ ਭੇਸ ਵਟਾ ਕੇ ਵਿਚਰਦੇ ਸਨ, ਸਰਕਾਰ ਹਰਲ ਹਰਲ ਕਰਦੀ ਇਹਨਾਂ ਦੇ ਮਗਰ ਫਿਰਦੀ ਸੀ। ਆਖਿਰਕਾਰ ਕਿਸੇ ਟਾਊਟ ਨੂੰ ਪਤਾ ਲੱਗ ਗਿਆ, ਉਹਨੇ ਮੁਖਬਰੀ ਕਰ ਦਿੱਤੀ, 16 ਲੱਖ ਰੁਪਏ ਦਾ ਇਨਾਮ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਸਿਰ ਤੇ ਰੱਖਿਆ ਹੋਇਆ। ਕਹਿੰਦੇ ਥਾਂ ਟਿਕਾਣਾ ਦੱਸ ਦਿੱਤਾ ਕਿ ਇਸ ਪਾਸੇ ਨੂੰ ਗਿਆ ਹੈ, ਸੂ ਮਿਲੀ ਹੈ ਕਿ ਉਹਨੇ ਇਸ ਕੋ ਟਾਈਮ ਵਾਪਸ ਆਉਣਾ। ਪਟਿਆਲਾ ਜ਼ਿਲ੍ਹੇ ਦਾ ਪਿੰਡ ਸਾਧੂਗੜ੍ਹ ਦੁਪਹਿਰ ਦੇ ਵਜੇ ਨੇ ਢਾਈ, ਪੱਕਾ ਨਾਕਾ ਪੁਲਿਸ ਨੇ ਲਾਇਆ ਹੋਇਆ, ਉੱਚੇ ਬੁਰਜ ਮੌਂਟੀਆਂ ਉਸਾਰੇ ਹੋਏ ਨੇ। ਕਹਿੰਦੇ ਨੇ ਕਿ ਜਿਪਸੀ ਦੇ ਵਿੱਚ ਹੋ ਕੇ ਸਵਾਰ ਭਾਈ ਬਲਵਿੰਦਰ ਸਿੰਘ ਜਟਾਣਾ ਇਹ ਜਿਪਸੀ ਚਲਾਉਂਦਾ ਹੈ ਤੇ ਭਾਈ ਚਰਨਜੀਤ ਸਿੰਘ ਚੰਨਾ ਇਹ ਇਹਦੀ ਨਾਲ ਦੀ ਸੀਟ ਉੱਤੇ ਬੈਠਾ ਹੋਇਆ। ਕਹਿੰਦੇ ਜਿਪਸੀ ਜਦੋਂ ਮੋੜ ਮੁੜੀ ਹੈ ਅਗਲੇ ਬੰਨੇ ਪੱਕਾ ਨਾਕਾ ਲੱਗਾ ਨਜ਼ਰ ਆਇਆ। ਹੁਣ ਨਾ ਤੇ ਪਿਛਾਹ ਗੱਡੀ ਮੋੜੀ ਜਾਣੀ ਹੈ, ਨਾ ਨਾਕਾ ਤੋੜ ਕੇ ਨਿਕਲਿਆ ਜਾਣਾ ਹੈ। ਕਹਿੰਦੇ ਫਾਇਰਿੰਗ ਹੋਣ ਲੱਗੀ, ਇਸੇ ਫਾਇਰਿੰਗ ਦੌਰਾਨ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਪਣੀ ਗੱਡੀ ਦਾ ਮੂੰਹ ਮੋੜ ਕੇ ਕਹਿੰਦੇ ਝੋਨੇ ਵਾਲੇ ਖੇਤਾਂ ਵਿੱਚ ਪਾ ਦਿੱਤਾ। ਕੱਦੂ ਹੋਏ ਨੇ, ਗਿੱਲੀਆਂ ਫਸਲਾਂ, ਜਦੋਂ ਇੱਕਦਮ ਕੱਟ ਮਾਰਿਆ ਕਹਿੰਦੇ ਜਿਪਸੀ ਪਲਟ ਗਈ ਹੈ। ਦੋਵੇਂ ਸ਼ੇਰ ਜਿਪਸੀ ਵਿੱਚੋਂ ਬਾਹਰ ਨਿਕਲੇ ਨੇ, ਹਥਿਆਰ ਕੋਈ ਬਹੁਤੇ ਨਹੀਂ, ਕਹਿੰਦੇ ਨਾ ਮਾਤਰ ਜਿਹਾ ਅਸਲਾ ਇਹਨਾਂ ਦੇ ਕੋਲ। ਇੱਕ ਪਾਸੇ ਭਾਰੀ ਮਸ਼ੀਨਾਂ, ਇੱਕ ਪਾਸੇ ਦੋ ਗੁਰੂ ਕੇ ਬੱਬਰ ਸ਼ੇਰ ਪੜਦੇ ਨੇ ਬਾਣੀ, ਗਗਨ ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾਓ, ਖੇਤ ਜੋ ਮੰਡ ਉਹ ਸੂਰਮਾ ਅਬ ਜੂਝਨ ਕੋ ਦਾਓ। ਸਿਰ ਤਲੀ ਤੇ ਟਿਕਾ ਕੇ ਪੰਥ ਸੇਵਾ ਵਿੱਚ ਜੁਟੇ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ ਜਿਵੇਂ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਜੈਕਾਰੇ ਛੱਡਦੇ ਜਾਮੇ ਸ਼ਹਾਦਤ ਪੀਂਦੇ ਨੇ, ਉਸ ਵਕਤ ਦਾ ਨਕਸ਼ਾ ਵਡਾਲੇ ਦਾ ਢਾਡੀ ਜਥਾ ਬੇਨਤੀ ਹੈ ਇਹੋ ਕਰ ਰਿਹਾ ਹੈ।

0: ਗਲੀਆਂ ਸ਼ਾਦੀ ਦੇ ਵਿੱਚ ਖਾ ਕੇ ਤਰਤੀ ਲੇਟ ਗਈ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਸਿਕੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਖੁਰਦ, ਅਸਲਾ ਨਾਮ ਮਾਤਰ, ਮੁਖਬਰੀ ਹੋਈ ਹੈ, ਪੱਕਾ ਨਾਕਾ ਲੱਗਾ, ਘੇਰੇ ਵਿੱਚ ਫਸ ਗਏ ਨੇ। ਜਿੰਨਾ ਕੋ ਅਸਲਾ ਸੀ ਉਹਨਾਂ ਕੋ ਮੁਕਾਬਲਾ ਬਣਿਆ, ਆਖਿਰਕਾਰ ਨੇ ਹੱਥੇ ਹੋ ਗਏ, ਸ਼ਹਾਦਤ ਦਾ ਜਾਮ ਪੀ ਗਏ। ਕਹਿੰਦੇ ਲਾਸ਼ਾਂ ਝੋਨੇ ਚ ਪਈਆਂ ਨੇ, ਪਰ ਅਜੇ ਪੁਲਿਸ ਅੰਦਰ ਇੰਨੀ ਹਿੰਮਤ ਨਹੀਂ ਵੀ ਉਹ ਲਾਗੇ ਆ ਕੇ ਤੇ ਇਹਨਾਂ ਦੀਆਂ ਲਾਸ਼ਾਂ ਪਲਟਾ ਕੇ ਸ਼ਨਾਖਤ ਕਰ ਸਕੇ। ਕਹਿੰਦੇ ਨੇ ਕਿ ਸ਼ਹੀਦ ਹੋ ਚੁੱਕੇ, ਇਹਨਾਂ ਜਵਾਨਾਂ ਦੇ ਸੀਨੇ ਚ ਗੋਲੀਆਂ ਮਾਰ ਕੇ ਪੁਲਿਸ ਲਾਗੇ ਆਈ, ਦੋਵੇਂ ਲਾਲ ਸ਼ਹੀਦ ਹੋਏ। ਫਿਰ ਉਹ ਵਕਤ ਏਦਾਂ ਦਾ ਸੀ ਜਦੋਂ ਪੁਲਿਸ ਵਾਲੇ ਲਾਸ਼ਾਂ ਲਵਾਰਸ ਕਹਿ ਕੇ ਸਾੜ ਦਿੰਦੇ ਸਨ ਵੀ ਇਹਨਾਂ ਖਾੜਕੂਆਂ ਦੀ ਲਾਸ਼ ਲੈਣ ਕੋਈ ਨਹੀਂ ਆਉਂਦਾ। ਫਿਰ ਉਹ ਵਕਤ ਜਥੇਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਕਰਨੈਲ ਸਿੰਘ ਪੰਜੋਲੀ, ਸਰਦਾਰ ਸ਼ੇਰ ਸਿੰਘ ਡੂਮ ਛੇੜੀ, ਇਹਨਾਂ ਦੇ ਯਤਨਾਂ ਸਦਕਾ ਇਹਨਾਂ ਦੋਵਾਂ ਖਾੜਕੂ ਯੋਧਿਆਂ ਦੀਆਂ ਲਾਸ਼ਾਂ ਪ੍ਰਾਪਤ ਹੋਈਆਂ। ਪੁਲਿਸ ਨੇ ਦਬਾਅ

ਚਾਏ ਪੰਥ ਦੋਖੀ ਨੇ ਮੁਖਬਰੀ ਕੀਤੀ। ਭਾਈ ਬਲਵਿੰਦਰ ਸਿੰਘ ਜਟਾਣੇ ਦੀ ਸ਼ਹਾਦਤ ਹੋਈ 4 ਸਤੰਬਰ 1991। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਨ। ਆਓ, ਕਿਉਂਕਿ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਸ਼ਹਾਦਤ ਦਾ ਰੁਤਬਾ ਹੀ ਬਹੁਤ ਨਿਰਾਲਾ ਤੇ ਉੱਤਮ ਹੈ। ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ। ਸ਼ਹੀਦਾਂ ਦੀ ਮੌਤ ਕੌਮਾਂ ਵਾਸਤੇ ਜੀਵਨਦਾਨ ਹੋਇਆ ਕਰਦੀ ਹੈ। ਕਹਿੰਦੇ ਜ਼ਿੰਦਗੀ ਤਾਂ ਜ਼ਿੰਦਗੀ ਹੈ, ਪਰ ਉਹ ਮੌਤ ਜ਼ਿੰਦਗੀ ਨਾਲੋਂ ਵੀ ਬਹੁਤ ਉੱਚਾ ਰੁਤਬਾ ਪ੍ਰਾਪਤ ਕਰ ਜਾਂਦੀ ਹੈ, ਜਿਹੜੀ ਪਰਉਪਕਾਰ ਹਿੱਤ ਲੋਕ ਭਲਾਈ ਵਾਸਤੇ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਨਿਸ਼ਾਵਰ ਕੀਤੀ ਜਾਵੇ। ਇੱਥੇ ਗੁਰੂ ਕੇ ਲਾਲਾਂ ਦੀ ਸ਼ਹਾਦਤ ਹੋਈ। ਆਓ, ਉਹਨਾਂ ਸ਼ਹੀਦਾਂ ਨੂੰ ਸਜਦਾ ਕਰੀਏ ਜਿਨ੍ਹਾਂ ਨੇ ਪੰਥ ਤੋਂ, ਦੇਸ਼ ਤੋਂ, ਕੌਮ ਤੋਂ ਆਪਾਂ ਨਿਸ਼ਾਵਰ ਕੀਤਾ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਸਿੱਖਾਂ ਦੀ ਵੈਰਨ ਹਕੂਮਤ ਉਹ ਦਿੱਲੀ ਤੇ ਦਿੱਲੀ ਦਾ ਤਖਤ ਚੇਤੇ ਰੱਖੋ। ਇੱਥੇ ਡਾਕਟਰ ਸਰ ਮੁਹੰਮਦ ਇਕਬਾਲ ਦੀਆਂ ਲਾਈਨਾਂ ਚੇਤੇ ਆਉਂਦੀਆਂ, ਜਦੋਂ ਉਸਨੇ ਆਖਿਆ ਸੀ, ਉਹ ਕਹਿੰਦਾ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾ ਹਮਾਰਾ, ਹਮ ਬੁਲਬੁਲੇ ਹੈ ਇਸਕੀ ਜੇ ਗੁਲਸਤਾ ਹਮਾਰਾ। ਕਹਿੰਦੇ ਕੁੱਲ ਕਾਇਨਾਤ, ਕੁੱਲ ਸੰਸਾਰ ਦੇ ਵਿੱਚੋਂ ਮੇਰਾ ਇਹ ਦੇਸ਼ ਹਿੰਦੁਸਤਾਨ ਜਿਹੜਾ ਇਹ ਸਭ ਤੋਂ ਸੋਹਣਾ ਹੈ। ਪਰ ਜਦੋਂ ਵਕਤ ਹਾਲਾਤ ਬਦਲੇ, ਉਹ ਇਥੋਂ ਦੇ ਸਿਸਟਮ ਹੱਥੋਂ ਸਤਾਇਆ ਗਿਆ, ਕੁਚਲਿਆ ਗਿਆ, ਫਿਰ ਉਹਦੇ ਹਿਰਦੇ ਵਿੱਚੋਂ ਇੱਕ ਹੋਰ ਸ਼ੇਰ ਨਿਕਲਿਆ। ਉਹ ਕਹਿੰਦਾ, ਮੁੱਦ ਤੇ ਗੁਜਰ ਗਈ ਰੰਜ ਛੇ ਗਮ ਸਹਤੇ ਹੋਵੇ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਵੇ। ਜਿਸ ਦੇਸ਼ ਅੰਦਰ ਗੁਰਧਾਮਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਜਿਸ ਦੇਸ਼ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਚ ਗੋਲੀਆਂ ਵੱਜਦੀਆਂ ਨੇ, ਜਿਸ ਦੇਸ਼ ਅੰਦਰ ਦੇਸ਼ ਦੀ ਆਜ਼ਾਦੀ ਦੇ ਵਾਸਤੇ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਿੱਖਾਂ ਦੀਆਂ ਬੱਚੀਆਂ ਦੇ ਨਾਲ ਦਿੱਲੀ ਦੀ ਧਰਤੀ ਜਿਹੜੀ ਦੇਸ਼ ਦੀ ਰਾਜਧਾਨੀ ਹੋਵੇ, ਉਹਦੇ ਬਾਜ਼ਾਰਾਂ ਅੰਦਰ ਬੇਪੱਤੀ ਕੀਤੀ ਜਾਂਦੀ ਹੈ, ਬਲ ਦੇ ਟਾਇਰ ਗਲਾਂ ਚ ਪਾ ਪਾ ਕੇ ਸਾੜੇ ਜਾਂਦੇ ਨੇ, ਕਾਰੋਬਾਰ ਤਬਾਹ ਕੀਤੇ ਜਾਂਦੇ ਨੇ, ਇਹਨਾਂ ਕੋ ਦੋਸ਼ੀ ਬਹੁਤ ਹੈ ਜਦੋਂ ਤੁਹਾਡੇ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਹੈ, ਮੂੰਹ ਤੇ ਦਾੜਾ ਹੈ। ਇੱਕ ਵਕਤ ਏਦਾਂ ਦਾ ਆਇਆ ਸੀ ਜਦੋਂ ਬਹਾਦਰ ਸ਼ਾਹ ਨੇ ਐਲਾਨ ਕੀਤਾ ਸੀ ਕਿ ਜਿਹਦੇ ਮੂੰਹ ਤੇ ਦਾੜਾ ਹੈ ਉਹ ਸਿੱਖ ਸਮਝ ਕੇ ਮਾਰ ਦਿੱਤਾ ਜਾਵੇਗਾ। ਹਿੰਦੂਆਂ ਨੂੰ ਇੱਕ ਵਾਰ ਸਮਝਾ ਦਿੱਤਾ ਜਾਂਦਾ ਹੈ, ਜੇ ਜਾਨ ਬਚਾਉਣੀ ਚਾਹੁੰਦੇ ਨੇ ਆਪਣੀਆਂ ਦਾੜੀਆਂ ਮਨਾ ਦਿਓ, ਕੇਸ ਕਤਲ ਕਰਵਾ ਦਿਓ, ਜੇ ਨਾ ਕਰਵਾਏ ਤੇ ਤੁਹਾਨੂੰ ਵੀ ਸਿੱਖ ਸਮਝਿਆ ਜਾਵੇਗਾ ਤੇ ਸਿੱਖਾਂ ਦੇ ਬਰਾਬਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ। ਭਾਵ ਦਾੜਾ, ਜੂੜਾ, ਇੱਕ ਕਾਰ, ਇਹ ਕੁਦਰਤ ਵੱਲੋਂ ਬਖਸ਼ਿਆ ਹੋਇਆ ਸਰੂਪ ਹੀ ਦੋਸ਼ ਬਣ ਗਿਆ। ਲੇਕਿਨ ਅੱਜ ਵੀ ਵਕਤ 1984 ਵਿੱਚ ਆਇਆ, ਉਹ ਨਵੰਬਰ, ਕਹਿੰਦੇ ਜਦੋਂ ਇਹ ਸਰੂਪ ਤੁਹਾਡੇ ਹੱਥ ਤੇ ਕੜਾ ਹੈ ਇਹ ਨਿਸ਼ਾਨੀ ਕਿ ਤੁਸੀਂ ਸਿੱਖ ਹੋ, ਤੁਹਾਡੇ ਮੂੰਹ ਤੇ ਦਾੜਾ ਹੈ ਇਹ ਨਿਸ਼ਾਨੀ ਕਿ ਤੁਸੀਂ ਸਿੱਖ ਹੋ, ਭਾਵੇਂ ਉਹ ਦੇਸ਼ ਦਾ ਰਾਸ਼ਟਰਪਤੀ ਹੋਵੇ ਤੇ ਭਾਵੇਂ ਉਹ ਫੌਜ ਦਾ ਕੋਈ ਆਲਾ ਅਧਿਕਾਰੀ ਹੋਵੇ। ਲੇਕਿਨ ਆਓ, ਹਾਲਾਤ ਬਦਲੇ ਨੇ, ਇਸ ਬਦਲੇ ਹੋਏ ਹਾਲਾਤਾਂ ਦੇ ਅੰਦਰ ਇਹ ਭਾਜੀ ਨਿਉਂਦਰੇ ਸਮੇਤ ਮੋੜੀ ਜਾਵੇਗੀ, ਸਮਾਧੀ ਲਾ ਕੇ ਹੁਣ ਤੱਤੀਆਂ ਤਵੀਆਂ ਤੇ ਬਹੁਤਾ ਨਹੀਂ ਬੈਠਿਆ ਜਾਣਾ। ਆਓ, ਸ਼ਾਇਰ ਭਾਈ ਮੁਖਤਿਆਰ ਸਿੰਘ ਤੂਫਾਨ ਬੀਲੇ ਦੀ ਲਿਖੀ ਹੋਈ ਇੱਕ ਰਚਨਾ, ਸਿੱਖਾਂ ਦੀ ਇਹ ਵੈਰ ਨੇ ਹਕੂਮਤੇ, ਇੱਕ ਦਿਨ ਲੇਖੇ ਦੇਣੇ ਪੈਣਗੇ।

ਹਾਲ ਤੇਰੇ ਪੈਣਗੇ ਸਿੱਖਾਂ ਦੀ ਵੈਰ ਨੇ ਹਕੂਮਤ ਇੱਕ ਦਿਨ ਲੇਖੇ ਦੇਣੇ ਪੈਣਗੇ ਸਿੱਖਾਂ ਦੀ ਵੈਰ ਨੇ ਹਕੂਮਤ ਇੱਕ ਦਿਨ

0: ਵੈਰ ਸਦਾ ਹੁੰਦਾ ਏ ਖੁਦਾਈ ਦਾ ਤੇ ਅੱਤ ਦਾ ਬਣੀ ਅੰਗਿਆਰ ਟੇਪਾ ਡੁੱਲਦਾ ਜੋ ਰੱਤ ਦਾ
1: ਵੈਰ ਸਦਾ ਹੁੰਦਾ ਏ ਖੁਦਾਈ ਦਾ ਤੇ ਅੱਤ ਦਾ ਬਣੀ ਅੰਗਿਆਰ ਟੇਪਾ ਡੁੱਲਦਾ ਜੋ ਰੱਤ ਦਾ
0: ਵੈਰ ਸਦਾ ਹੁੰਦਾ ਏ ਖੁਦਾਈ ਦਾ ਤੇ ਅੱਤ ਦਾ ਬਣੀ ਅੰਗਿਆਰ ਟੇਪਾ ਡੁੱਲਦਾ ਜੋ ਰੱਤ ਦਾ
1: ਵੈਰ ਸਦਾ ਹੁੰਦਾ ਏ ਖੁਦਾਈ ਦਾ ਤੇ ਅੱਤ ਦਾ ਬਣੀ ਅੰਗਿਆਰ ਟੇਪਾ ਡੁੱਲਦਾ ਜੋ ਰੱਤ ਦਾ
0: ਜੋਹਰਾਂ ਦੇ ਕੰਡਿਆਂ ਦੇ ਨਾਲ ਵੀ ਹੁਣ ਰੁੱਖ ਕੇਲਿਆਂ ਦੇ ਪੈਣਗੇ ਸਿੱਖਾਂ ਦੀ ਇਹ ਵੈਰ ਨੇ ਹਕੂਮਤੇ ਇੱਕ ਦਿਨ ਲੇਖੇ ਦੇਣੇ ਪੈਣਗੇ ਸਿੱਖਾਂ ਦੀ ਇਹ ਵੈਰ ਨੇ ਹਕੂਮਤੇ

0: ਪੈਰ ਤੇਰੇ ਟਿੱਕ ਗਏ ਨੇ ਬਲ ਰਹੀ ਅੱਗ ਤੇ ਪ੍ਰਿੰਗੜੀ ਵਡਾਲਾ ਜੀ ਤੂਫਾਨ ਪੀਲਾ ਜੱਗ ਤੇ
1: ਪੈਰ ਤੇਰੇ ਟਿੱਕ ਗਏ ਨੇ ਬਲ ਰਹੀ ਅੱਗ ਤੇ ਪ੍ਰਿੰਗੜੀ ਵਡਾਲਾ ਜੀ ਤੂਫਾਨ ਪੀਲਾ ਜੱਗ ਤੇ
0: ਪੈਰ ਤੇਰੇ ਟਿੱਕ ਗਏ ਨੇ ਬਲ ਰਹੀ ਅੱਗ ਤੇ ਪ੍ਰਿੰਗੜੀ ਵਡਾਲਾ ਜੀ ਤੂਫਾਨ ਪੀਲਾ ਜੱਗ ਤੇ
1: ਪੈਰ ਤੇਰੇ ਟਿੱਕ ਗਏ ਨੇ ਬਲ ਰਹੀ ਅੱਗ ਤੇ ਪ੍ਰਿੰਗੜੀ ਵਡਾਲਾ ਜੀ ਤੂਫਾਨ ਪੀਲਾ ਜੱਗ ਤੇ
0: ਮਹਿਦੀਪੁਰੀ ਯੋਧਿਆਂ ਦੀ ਵਾਰਤਾ ਉੱਚੀਆਂ ਸੁਰਾਂ ਚ ਗਾਉਂਦੇ ਰਹਿਣਗੇ ਸਿੱਖਾਂ ਦੀ ਇਹ ਵੈਰ ਨੇ ਹਕੂਮਤੇ ਇੱਕ ਦਿਨ ਲੇਖੇ ਦੇਣੇ ਪੈਣਗੇ ਸਿੱਖਾਂ ਦੀ ਇਹ ਵੈਰ ਨੇ ਹਕੂਮਤੇ ਇੱਕ ਦਿਨ ਲੇਖੇ ਦੇਣੇ ਪੈਣਗੇ ਤੈਨੂੰ ਇੱਕ ਦਿਨ ਲੇਖੇ ਦੇਣੇ ਪੈਣਗੇ ਤੈਨੂੰ ਇੱਕ ਦਿਨ ਲੇਖੇ ਦੇਣੇ ਪੈਣਗੇ
2: ਇਤਨੀ ਕੋ ਹਾਜ਼ਰੀ ਢਾਡੀ ਜਥੇ ਦੀ ਆਪ ਗੁਰੂ ਕੀ ਸੰਗਤ ਨੇ ਪ੍ਰਵਾਨ ਕਰ ਲੈਣੀ ਧੰਨਵਾਦ ਹੈ ਗੁਰੂ ਕੀ ਸੰਗਤ ਦਾ ਸਮੁੱਚੇ ਪ੍ਰਬੰਧ ਦਾ ਧੰਨਵਾਦ ਕੋਟਾਨਕੋਟ ਸ਼ੁਕਰ ਹੈ ਦੀਨ ਦੁਨੀਆਂ ਦੇ ਵਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜੀਵਨ ਸਫਲਾ ਬਣਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਸਾਹਿਬਾਨ ਹਾਜ਼ਰ ਹੋ ਚੁੱਕੇ ਨੇ ਅਗਲਾ ਸਮਾਂ ਸਰਦਾਰ ਭੁਪਿੰਦਰ ਸਿੰਘ ਦੀ ਹੋਠੀ ਆਪ ਜੀਆਂ ਦੇ ਨਾਲ ਸਾਂਝਾ ਕਰ ਰਹੇ ਨੇ ਫਤਿਹ ਦੀ ਸਾਂਝ ਪਾਓ ਆਖੋ ਜੀ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਜਗਦੀਸ਼ ਸਿੰਘ ਜੀ ਵਡਾਲਾ ਤੇ ਉਹਨਾਂ ਦੇ ਸਾਥੀ ਜੋ ਪਿਛਲੇ ਦਿਨਾਂ ਤੋਂ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਤੇ ਉਹਨਾਂ ਦੇ ਸਾਥੀਆਂ ਦਾ ਜੋ ਜੀਵਨ ਦੀ ਗਾਥਾ ਉਹ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਸਨ ਕਿਸ ਤਰ੍ਹਾਂ ਉਹਨਾਂ ਯੋਧਿਆਂ ਨੇ ਉਸ ਵੇਲੇ ਦੀ ਜੋ ਜ਼ਾਲਮ ਹਕੂਮਤ ਸੀ ਉਹਦੇ ਨਾਲ ਮੱਥਾ ਲਾਇਆ ਔਰ ਕਿਸ ਤਰ੍ਹਾਂ ਜੋ ਪੂਲੇ ਪਾਪੀ ਵਰਗਿਆਂ ਨੇ ਗਦਾਰੀ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਅਨਾ ਤਸ਼ੱਦਦ ਕੀਤਾ ਇਹ ਸਾਰੀ ਜਿਹੜੀ ਗਾਥਾ ਪਿਛਲੇ ਦਿਨਾਂ ਤੋਂ ਆਪ ਜੀ ਸਰਵਣ

ਕਰਦੇ ਆ ਰਹੇ ਹੋ। ਸਿਜਦਾ ਹੈ ਉਹਨਾਂ ਕੌਮ ਦੇ ਮਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ਼ਹਾਦਤਾਂ ਦੇ ਜਾਮ ਪੀਤੇ ਔਰ ਆਪਣੇ ਪਰਿਵਾਰ ਵੀ ਜਿਹੜੇ ਉਹ ਵੀ ਸ਼ਹੀਦ ਕਰਵਾਏ। ਸੋ ਖਾਲਸਾ ਜੀ, ਜਿੱਥੇ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਫਰਜ਼ ਵੀ ਬਣਦਾ ਸਾਡਾ ਕਿ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦਾ ਯਤਨ ਕਰੀਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਜੋ ਆਜ਼ਾਦੀ ਦਾ ਸੰਘਰਸ਼ ਲੜਦਿਆਂ ਹੋਇਆਂ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਨੇ ਖਾਲਸਾ ਜੀ, ਉਹ ਆਜ਼ਾਦੀ ਦਾ ਸੰਘਰਸ਼ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ। ਔਰ ਜਦ ਤੱਕ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਿੱਖਾਂ ਨੂੰ ਰਾਜ ਭਾਗ ਨਹੀਂ ਬਖਸ਼ਿਸ਼ ਕਰ ਦਿੰਦੇ, ਇਹ ਜਿਹੜਾ ਹੈ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਾ। ਪਰ ਸਵਾਲ ਇਹ ਹੈ ਕਿ ਅਸੀਂ ਉਹਦੇ ਵਿੱਚ ਕੀ ਯੋਗਦਾਨ ਪਾ ਰਹੇ ਹਾਂ, ਇਹ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਸਵਾਲ ਪੁੱਛਣਾ ਚਾਹੀਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਸੋ ਬਣੇ ਹੋਏ ਜੋ ਪ੍ਰੋਗਰਾਮ ਅਨੁਸਾਰ ਮਹਾਨ ਗੁਰਮਤਿ ਸਮਾਗਮ ਜਿਹੜੇ ਸਾਜ ਰਹੇ ਨੇ, ਜੋ ਕਿ ਸਾਲਾਨਾ ਮੀਰੀ ਪੀਰੀ ਸਮਾਗਮ ਹੁੰਦੇ ਨੇ, ਜਿਸ ਵਿੱਚ 1 ਅਗਸਤ ਨੂੰ ਨਗਰ ਕੀਰਤਨ ਜੋ ਸਜਾਏ ਜਾਣਗੇ, 2 ਤਰੀਕ ਨੂੰ ਖਾਲਸਾ ਜੀ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਟੇ ਦੀ ਪਹੁਲ ਤਿਆਰ ਹੋ ਰਹੀ ਹੈ। ਸੋ ਜੋ ਵੀ ਮਾਈ ਭਾਈ ਅਜੇ ਗੁਰੂ ਦੇ ਲੜ ਨਹੀਂ ਲੱਗੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਦੇ ਲੜ ਲੱਗੀਏ, ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ, ਤਾਂ ਕਿ ਸਾਡਾ ਇਹ ਜੋ ਜੀਵਨ ਹੈ ਉਹ ਸਫਲ ਹੋ ਸਕੇ। ਸੋ ਆਓ ਖਾਲਸਾ ਜੀ, ਬਹੁਤ ਹੀ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ, ਜੋ ਤਕਰੀਬਨ ਪਿਛਲੇ 3 ਦਿਨਾਂ ਤੋਂ ਹਾਜ਼ਰੀਆਂ ਭਰ ਰਹੇ ਨੇ। ਕੱਲ੍ਹ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਦੀ ਆਰੰਭਤਾ ਹੋਈ ਸੀ, ਪਰ ਅੱਜ ਮੌਸਮ ਠੀਕ ਨਾ ਹੋਣ ਕਰਕੇ ਇਸੇ ਕਰਕੇ ਦੀਵਾਨ ਜਿਹੜੇ ਦੁਬਾਰਾ ਅੰਦਰ ਸਜਾਏ ਜਾ ਰਹੇ ਨੇ। ਸੋ ਗੁਰੂ ਭਲੀ ਕਰੇ ਕੱਲ੍ਹ ਤੋਂ ਫਿਰ ਜਿਹੜੇ ਆ ਦੀਵਾਨ ਉਹ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਸਜਣਗੇ। ਸੋ ਬੇਨਤੀ ਹੈ ਕਿ ਵੱਧ ਚੜ੍ਹ ਕੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰੀਏ ਅਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਆਓ ਜੀ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਭੁੱਲਾ ਚੁੱਕਾਂ ਦੀ ਖਿਮਾ ਦਸ ਦਾ ਸਮਾਂ ਇੱਥੇ ਸਮਾਪਤ ਹੈ। ਹੁਣ ਆਪ ਸੰਗਤਾਂ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਕੀਰਤਨ ਬਹੁਤ ਹੀ ਸੁਰੀਲੇ ਕੀਰਤਨੀਆਂ ਵਿੱਚੋਂ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਉਹ ਆਪ ਸੰਗਤਾਂ ਨਾਲ ਗੁਰਸ਼ਬਦ ਸਵਰਾ ਸਾਂਝ ਪਾਉਣਗੇ। ਦਾਸਾਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤ ਸੰਗਤ। ਵੈਸੇ ਮੈਂ ਬੇਨਤੀ ਕਰਦਾ ਹੁੰਦਾ ਵੀ ਜਦੋਂ ਅਸੀਂ ਫਤਿਹ ਬੁਲਾਉਣ ਲੱਗਦੇ ਹਾਂ ਨਾ ਸਾਡਾ ਸਿਰ ਠਾਣ ਹੋ ਜਾਂਦਾ, ਪਤਾ ਨੀ ਕੀ ਗੱਲ ਕੀ ਹੈ। ਇਸ ਗੱਲ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਬਹੁਤ ਤਾਂ ਫਤਿਹ ਬੁਲਾਉਣ ਲੱਗਿਆ ਵੀ ਸਾਨੂੰ ਨਾ ਕੁਛ ਦਰਦ ਜਿਹਾ ਜਿਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਗੱਲ ਜਾਪਦੀ ਆ। ਗੁਰੂ ਦੀ ਫਤਿਹ ਹੈ, ਸਤਿਗੁਰ ਦਾ ਉਪਦੇਸ਼ ਹੈ, ਆਗਿਆ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਤੇ ਅਸੀਂ ਫਤਿਹ ਬੁਲਾਉਣ ਦੀ ਬਜਾਏ ਪਰੇ ਨੂੰ ਕਰਦੇ ਹਾਂ ਪਹਿਲੋਂ ਤੇ ਇੱਥੇ ਇਹ ਬੜਾ ਰਿਵਾਜ ਵੀ ਗੁਰਦੁਆਰੇ ਵਿੱਚ ਜਾਂ ਬਾਹਰ ਅੰਦਰ ਜਿੱਥੇ ਵੀ ਕੋਈ ਮਿਲਦਾ ਉਹ ਵਹਿੰਦਾ ਪਹਿਲੋਂ ਭਾਈ ਸਾਨੂੰ ਫਤਿਹ ਬੁਲਾਉਂਦਾ। ਮਾਫ ਕਰਨਾ ਗੱਲ ਕੌੜੀ ਹੈ ਸੱਚੀ ਹੈ। ਪਹਿਲਾਂ ਸੋਚਣਗੇ ਵੀ ਗ੍ਰੰਥੀ ਜਾਂ ਰਾਗੀ ਜਾਂ ਕੋਈ ਵੀ ਕੀਰਤਨੀਆਂ ਜਾਂ ਕੋਈ ਵੀ ਪ੍ਰਚਾਰ ਸਾਨੂੰ ਫਤਿਹ ਬੁਲਾਉਂਦਾ ਤੇ ਫਿਰ ਫਤਿਹ ਬੁਲਾਵਾਂਗੇ, ਨਹੀਂ ਤੇ ਨਹੀਂ ਬੁਲਾਉਣੀ। ਹਾਲਾਂਕਿ ਫਤਿਹ ਗੁਰੂ ਦੀ ਹੈ ਤੇ ਜੇ ਕਿਸੇ ਨੂੰ ਆਪ ਵੀ ਬੁਲਾ ਲਈਏ ਨਾ ਉਹ ਵੀ ਕਈ ਵਾਰ ਪਰੇ ਲੰਘ ਜਾਂਦਾ ਵੀ ਐਵੇਂ ਫਤਿਹ ਬੁਲਾ ਦਿੱਤੀ ਨਾ। ਪਤਾ ਨਹੀਂ ਰਾਗੀਆਂ ਤੋਂ ਗ੍ਰੰਥੀਆਂ ਤੋਂ ਭਾਈਆਂ ਤੋਂ ਕੀ ਚਿੜ ਹੈ, ਸਮਝ ਨਹੀਂ ਆਉਂਦੀ। ਮਾਫ ਕਰਨਾ ਇੱਥੇ ਇਹ ਖਾਸ ਕਰਕੇ ਗੱਲ ਮੈਂ ਬਾਰ ਬਾਰ ਜੱਜ ਕਰਦਾ ਇਸ ਚੀਜ਼ ਵਿੱਚ, ਮੈਂ ਬਹੁਤਾ ਤਾਂ ਨਹੀਂ ਆਉਂਦਾ ਪਰ ਜਦੋਂ ਮੈਂ ਆਉਂਦਾ ਇਹ ਗੱਲ ਨੂੰ ਮਹਿਸੂਸ ਕਰਦਾ ਵੀ ਯਾਰ ਇੱਥੇ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ, ਦੇਸ਼ ਕਾਹਦਾ ਛੱਡਿਆ, ਗੁਰੂ ਦੇ ਪੱਲੇ ਨੂੰ ਛੱਡਤਾ, ਗੁਰੂ ਦਾ ਲਾੜੀ ਛੱਡਤਾ, ਫਤਿਹ ਬੁਲਾਉਣੀ ਛੱਡ। ਤੁਸੀਂ ਦੇਸ਼ ਤੋਂ ਦੂਰ ਜ਼ਰੂਰ ਆਏ ਹੋ, ਗੁਰੂ ਤੋਂ ਦੂਰ ਥੋੜਾ ਗਿਆ, ਗੁਰੂ ਤੋਂ ਤੁਸੀਂ ਕੋਲ ਬੈਠੇ ਹੋ, ਗੁਰੂ ਦਾ ਸੁਧਾ ਨਿਸ਼ਾਨ ਹੈ ਤੇ ਫਤਿਹ ਬੁਲਾਉਣ ਲੱਗਿਆ ਕਾਲੀ ਤੇ ਇੱਕ ਵਾਰੀ ਫਿਰ ਪਿਆਰ ਦਾ ਸਬੂਤ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗ ਤੇ ਇਸ ਤਰ੍ਹਾਂ ਆਵਾਜ਼ ਆਇਆ ਕਰੇ ਫਤਿਹ ਦੀ, ਤਾਂ ਕਿ ਬੁਲਾਰੇ ਨਾਲ ਉਤਸ਼ਾਹ ਮਿਲਦਾ, ਆਉਣ ਵਾਲਾ ਵੀ ਸੋਚਦਾ ਵੀ ਯਾਰ ਵਾਕਿਆ ਸੁਣਦੇ ਸੋਚਦੇ, ਤੇ ਜੇ ਫਤਿਹ ਨਾਲ ਕੋਈ ਬੁਲਾਵੇ ਤਾਂ ਸੋਚਦਾ ਮਗਰਲਾ ਵੀ ਇਹ ਸਾਰੇ ਸੁੱਤੇ ਹੀ ਆ, ਇਹ ਸੌਣ ਹੀ ਆਏ ਆ, ਜਾਂ ਗੱਲਾਂ ਬਾਤਾਂ ਕਰਨ ਦਾ, ਜਾਂ ਮੋਬਾਈਲ ਵੇਖਣ ਦਾ, ਜਾਂ ਟਾਈਮ ਪਾਸ ਕਰਨ ਦਾ, ਸੁਣ ਨਹੀਂ ਆਏ। ਸੁਚੇਤ ਰਿਹਾ ਕਰ, ਜਦੋਂ ਸੰਗਤ ਵਿੱਚ ਬੈਠਣਾ ਹੈ ਸੁਚੇਤ ਹੋ ਕੇ ਬੈਠਿਆ ਕਰੋ। ਆਓ ਬੜੇ ਸਹੀ ਲੇਖ ਕੀਤੀਆਂ ਹਨ ਭਾਈ ਸੰਦੀਪ ਸਿੰਘ ਜੀ, ਕਹਿਣ ਦੀ ਗੱਲ ਨਹੀਂ, ਬਹੁਤ ਤਜਰਬੇਕਾਰ ਤੇ ਬੜੇ ਸੁਰੀਲੇ, ਖਾਨਦਾਨੀ ਪਰਿਵਾਰਕ ਪਿਛੋਕੜ ਇਹਨਾਂ ਦਾ ਕੀਰਤਨੀਆਂ ਹੈ, ਬੜੇ ਗੁਰਮੁਖ ਪਰਿਵਾਰ ਦੇ ਵਿੱਚੋਂ ਹਨ। ਅਸੀਂ ਤੇ ਐਵੇਂ ਧੱਕੇ ਨਾਲ ਹੀ ਕੀਰਤਨ ਸਿੱਖ ਲਿਆ, ਬੱਚੇ ਬੁੱਚੇ ਵਿਆਹ ਕਰਾ ਕੇ ਬੱਚਿਆਂ ਤੋਂ ਬਾਅਦ ਅਸੀਂ ਕੋਰਸ ਕਰਨ ਤੋਂ ਅੱਗੇ ਘਰੋਂ ਲੱਗ ਕੇ ਵੀ ਚੱਲੀਏ। ਸਾਡੇ ਤੇ ਮਾਂ ਪਿਓ ਵੀ ਕਹਿੰਦੇ ਕੀ ਕਰਨਾ ਇੰਨਾ ਕੰਮ ਛੱਡ ਕੇ, ਅਸੀਂ ਦਿਹਾੜੀਆਂ ਬੰਦੇ ਲਾਉਂਦੇ।

0: संदीप सिंह जी
1: आप समय शब्द साझा
0: करो
2: चाहिए।

ਗੁਰੂ ਪਿਆਰੀ ਸਾਹਿਬ ਸਾਹਿਬ ਜੀ ਦੀਆਂ ਹਾਜ਼ਰੀ ਨਾਲ ਪ੍ਰਵਾਨ ਕਰਨ ਅਤਿ ਸਤਿਕਾਰ ਬਹੁਤ ਹੀ ਰਵਾਨ ਭਾਈ ਹਰਜੋਤ ਸਿੰਘ ਜੀ ਜਖਮੀ ਸਾਹਿਬ ਉਹ ਹੁਣ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਵਿੱਚ, ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਤੋਂ। ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ, ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਆਪ ਇਤਨੇ ਸਾਰੇ ਬੈਠੇ ਹੋ, ਗੁਸਤਾਖੀ ਮਾਫ, ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ। ਇਹ ਬਿਰਧ ਹੈ, ਇਹ ਜਵਾਨ ਹੈ, ਇਹ ਬੱਚਾ, ਉਮਰ ਦੇ ਅੰਦਾਜ਼ੇ ਲੱਗ ਜਾਣਗੇ। ਵੇਖ ਕੇ ਕੱਪੜਿਆਂ ਦਾ ਪਤਾ ਚੱਲੇਗਾ, ਪਹਿਨਿਆ ਹੋਇਆ ਕੀ ਹੈ। ਵੇਖ ਕੇ ਰੰਗ ਰੂਪ ਦਾ ਪਤਾ ਚੱਲੇਗਾ। ਵੇਖ ਕੇ ਇਤਨਾ ਪਤਾ ਚੱਲੇਗਾ, ਇਸਤਰੀ ਹੈ ਕਿ ਪੁਰਸ਼ ਹੈ, ਬੱਚਾ ਹੈ ਕਿ ਜਵਾਨ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਕੱਪੜੇ ਕੈਸੇ ਨੇ, ਹੋਰ ਕੁਛ ਵੀ ਨਹੀਂ ਪਤਾ ਚੱਲੇਗਾ। ਇਹ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ? ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਦੁਖੀ ਹੈ, ਸੁਖੀ ਹੈ, ਕੁਛ ਵੀ ਨਹੀਂ ਪਤਾ ਚੱਲੇਗਾ। ਹਰ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਵਿੱਚ, ਆਪਣੇ ਬੋਲਾਂ ਦੇ ਰਾਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤਾਂ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ, ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ। ਕੱਪੜਿਆਂ ਤੋਂ ਧੋਖਾ ਲੱਗ ਸਕਦਾ, ਰੰਗ ਰੂਪ ਤੋਂ ਧੋਖਾ ਲੱਗ ਸਕਦਾ, ਲੱਗਦਾ। ਜੋ ਮਨੁੱਖ ਦਾ ਰੰਗ ਹੈ, ਜੋ ਮਨੁੱਖ ਦਾ ਰੂਪ ਹੈ, ਜੋ ਮਨੁੱਖ ਦੇ ਕੱਪੜੇ ਨੇ, ਜੋ ਮਨੁੱਖ ਦੀ ਉਮਰ ਹੈ, ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ, ਕੁਛ ਵੀ ਨਹੀਂ ਪਤਾ ਚੱਲਦਾ, ਬੋਲਚਾਲ ਤੋਂ ਪਤਾ ਚੱਲਦਾ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ। ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ ਸ਼ਬਦਾਂ ਤੋਂ, ਬੋਲਚਾਲ ਤੋਂ। ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ, ਉਹ ਸ਼ਬਦ ਕੀ ਹੈ? ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ, ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ। ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ, ਉਹ ਸ਼ਬਦ ਗੁਰੂ ਹੈ। ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ। ਮੱਲਾ ਕਹਿੰਦੇ ਨੇ ਮਕਾਨ ਨੂੰ, ਸ਼ਬਦ ਮਕਾਨ ਬਦਲਦਾ ਰਿਹਾ। ਇਹ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਵਿੱਚ, ਮੱਲਾ ਪਹਿਲਾ। ਫਿਰ ਅਵਤਾਰੀ ਪੁਰਸ਼ ਦੀ ਇਹ ਸੋਚਣੀ, ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ। ਜੋ ਮੈਂ ਜਾਣਿਆ ਬਹੁਤ ਸਾਰੀ ਦੁਨੀਆਂ ਜਾਣ ਲਵੇ, ਜੋ ਮੈਂ ਸਮਝਿਆ ਬਹੁਤੇ ਸਮਝ ਜਾਣ। ਕਹਿੰਦੇ ਨੇ, ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਤਾਂ ਮਨੁੱਖ ਉਸ ਨੂੰ ਛੁਪਾਉਂਦਾ, ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ, ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ, ਬਾਕੀ ਨਹੀਂ, ਬਾਕੀ ਮੇਰੀ ਬਰਾਬਰੀ 'ਤੇ ਨਹੀਂ ਆਉਣਾ ਚਾਹੀਦਾ। ਰਾਜਨੀਤੀ ਵੀ ਇਸ 'ਤੇ ਖੜੀ ਹੈ। ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਜਿਹੜਾ ਉਸਦੇ ਪਿੱਛੇ ਖੜਾ ਹੁੰਦਾ, ਨੰਬਰ 2 ਤੇ। ਉਹਦੀ ਕੋਸ਼ਿਸ਼ ਹੁੰਦੀ ਹੈ ਇਸ ਨੂੰ ਐਸਾ ਧੱਕਾ ਮਾਰੀਏ ਬਹੁਤ ਪਿੱਛੇ ਚਲਾ ਜਾਏ, ਕਿਉਂਕਿ ਜਿਹੜਾ ਮੇਰੇ ਪਿੱਛੇ ਖੜਾ ਹੈ, ਇੱਕ ਕਦਮ ਇਸਨੇ ਪੁੱਟਿਆ ਤਾਂ ਮੇਰੀ ਬਰਾਬਰੀ 'ਤੇ ਆ ਜਾਏਗਾ, ਹੋਰ ਇੱਕ ਕਦਮ ਪੁੱਟਿਆ ਤਾਂ ਅੱਗੇ ਨਿਕਲ ਜਾਏਗਾ। ਇਸ ਵਾਸਤੇ ਰਾਜਨੀਤਿਕ ਜਿਸ ਜ਼ੀਨੇ 'ਤੇ ਚੜ ਕੇ ਸਿੰਘਾਸਣ ਤੱਕ ਪਹੁੰਚਦੇ ਨੇ, ਉਸ ਜ਼ੀਨੇ ਨੂੰ ਤੋੜ ਦਿੰਦੇ ਨੇ, ਉਸ ਪੌੜੀ ਨੂੰ ਤੋੜ ਦਿੰਦੇ, ਦੂਜਾ ਨਾ ਚੜੇ। ਲੇਕਿਨ ਜਿਸ ਜ਼ੀਨੇ 'ਤੇ ਚੜ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ, ਉਸ ਜ਼ੀਨੇ ਨੂੰ ਸੰਵਾਰਦਾ ਹੈ, ਸ਼ਿੰਗਾਰਦਾ ਹੈ, ਤਾਂ ਕਿ ਹੋਰ ਵੀ ਪਹੁੰਚਣ, ਹੋਰ ਵੀ ਪਹੁੰਚਣ। ਬਸ ਇੰਨੀ ਹੋ ਗਈ। ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ, ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ, ਹੈਰਾਨਗੀ ਹੈ। ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ, ਜੋ ਮੈਂ ਰਸ ਮਾਣਿਆ ਸਾਰੇ ਹੀ ਰਸ ਮਾਣ ਲੈਣ, ਜੋ ਆਨੰਦ ਮੇਰੇ ਕੋਲ ਹੈ ਸਾਰੇ ਹੀ ਮਾਣ ਲੈਣ। ਜਗ੍ਹਾ ਜਗ੍ਹਾ ਉਸ ਸ਼ਬਦ ਨੂੰ ਸੁਣਾਉਂਦੇ ਰਹੇ, ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ, ਬਿਰਧ ਹੋ ਗਿਆ ਸਰੀਰ, मैं फिर अर्ज करा, तन चाहे अवतारा का है, देवी देवत्या का, किसे का भी है, तन नू काल खा जाएगा। काल पाए ब्रह्मा बवदरा, काल पाए शिवजू अवतारा, काल पाए कर विसन प्रगासा, सकल काल का कियो तमाशा। समय दे जो कुछ बने है मिटेगा, शरीर समय दे बने है, काल दे बने है। इस वास्ते गुरु घर दे कह दिता, शरीर गुरु नहीं है तो मिट जाता है, फिर की करोगे, फिर की करोगे। शब्द लंबे समय तक कम करे, उसे शब्द नूं प्रवेश करा दिता गुरु नानक ने। लेने

0: फिर छहने धातुआं नाल धातुआं टकरान, पित्तल नाल पित्तल, सोने नाल सोना, चांदी नाल चांदी, धातुआं दे टकराव तो जिहड़ी आवाज पैदा होंदी है। घड़े दे उत्ते थाप मारीए जिहड़ी आवाज पैदा होंदी है उहनूं नाद शब्द कहिंदे ने। शहनाई है, मुरली है, हारमोनियम है या मनुख है, कि पवन दे टकराव तो आवाज पैदा होंदी है सुगुर शब्द करके कहिंदे ने। तत तंती इत चरम का घण का सी का जान, नाद शब्द सब घटको कहे सुगर स्वास पहचान। ये पंज तरह के शब्द ने, वह जड़ा ओंकार की धुन प्रगट हुई, उहदे च इन्हां सारे साजां की आवाज से संगीतमई रागमई। वाजे नाद अनेक असंखा केते वामन हारे, केते राग परिसं कईन केते गावन हारे, दूर क्यों जाओ। भारत दे संगीत दे जन्मदाते अवतार ने संत जन ने, भारत विच साजां दे जन्मदाते भी संत जन ने, अवतारी पुरश ने। हर अवतारी पुरश नाल कोई ना कोई साज जुड़िया होया है, और कोई ना कोई संगीत की खास धारा भी जुड़ी हो। खैर मैं लमकावां ना, परमात्मा प्रगट है अपने शब्द दे राहीं, जिस तरह मनुख प्रगट होंदा है अपने शब्द दे राहीं, अपने बोलां दे राहीं। बोल दस देंदे ने बंदा शांतमई है, बोल दस देंदे ने बंदा क्रोधी है, बोल दस देंदे ने धीरजवान है, बोल दस देंदे ने जल्दबाज है, बोल दस देंदे ने ते महाक्रोधी है, बोल दस देंदे ने ते महामूढ़ है, बोल दस देंदे ने ते सियाणा है, सूझवान है। बोल बहुत कुछ दस देंदे ने। ता मरदे सुखन ना गुफ्ता बाशद, ऐबो ओनर ने हुफ्ता बाशद। परमात्मा अपने शब्द दे राही प्रगट है। ऐसा शब्द धर्म की साधना है, उसनों सुनना, और जो सुन लवे गुरु नाल जुड़ गए, बस इन्नी गल। सो गुरु करो जे बहुर ना करना भगत कबीर, सो गुरु करो जे बहुर ना करना, ऐसे मरो जे बहुर ना मरना। कहो कबीर मैं सो गुरु पाया, जाका नाम विवेको। सारा ज्ञान सारा अनुभव उसे शब्द विच है, सिर्फ सुरत दा शब्द नाल जुड़ना है, अनुभव प्रकाश हो जाता है। मनुख ने सिर्फ गुरु तक पहुंचना है, परमात्मा तक नहीं ते ना पहुंच सकता है। शब्द ने परमात्मा विच लीन कर देना है। मनुख की मेहनत, मनुख की तपस्या, मनुख की साधना शब्द तक पहुंचना। अलापे शब्द नूं, गावे शब्द नूं। गुरु तेग बहादुर साहब जी महाराज ते कहिंदे ने, जिन्हां जिन्हां बोलां विच परमात्मा दे गुण झलकदे पैन, दया है, वैराग है, समदृष्टि है, प्रेम है, निर्वैरता है, निर्भयता है, ऐसे ऐसे शब्दां नूं गाणा, परमात्मा दे गुणां नूं अपने जीवन विच प्रगट करना है। और जो नहीं गांदा, साहिब कहिंदे ने, गुण गोविंद गायो नहीं जन्म अकारत केन, कहो नानक हर भज मना जे बिद जल को मेन। तो मैं मुख्तसर करा, समाप्ति करा, क्योंकि गुरमुख प्यारे ने जथे ने एक शब्द भी पढ़ना। परमात्मा प्रगट है अपने शब्द दे रहे, मनुख प्रगट आंदा है अपने शब्द दे रहे। परमात्मा दे अखरी अर्थ ने प्रकाश, जो प्रकाश दे रूप दे परमात्मा है वही शब्द दे रूप गुरु है, और जो शब्द दे रूप दे गुरु है वही प्रकाश दे रूप दे परमात्मा है, और जो शब्द नूं प्रगट कर दे वे उसनों अवतार कह देंदे। गीता दे राहे परमात्मा दा ज्ञान प्रगट होया तो कृष्ण अवतार श्रेणी च आ गए। कुरान दे राहीं खुदा दा ज्ञान प्रगट होया, इन्हां बोलां दे राहीं वह आवाज प्रगट होई तो मुहम्मद साहब पैगंबर बन गए, अवतार श्रेणी च आ गए। धन गुरु नानक देव जी महाराज, प्रभु दे बोल, खसम दे बोल प्रगट होए। कदों प्रगट होंदे ने? जब मनुख का अपना मन चुप हो जाए तो परमात्मा दे बोल सुनाई देंदे ने। जिन्हों सुनाई देन लग पैन संत है, भगत है, पर जिड़ा सुन के प्रगट भी कर सके उन्हों अवतार कहिंदे, उन्हों पैगंबर कहिंदे, कोई अवतारी पुरश। एक छोटी जी गाथा दे राही मैं इसनों स्पष्ट करके समाप्ति कर दें। जैसे हरनाकश के घर भगत प्रहलाद, गुरु ग्रंथ साहब जी महाराज की बाणी कहती है, कली धरती दे जिवें कमल का फुल पैदा हो गया। कली धरती दे हरनाकश के घर इन्ना वड्डा भगत, इस तरह औरंगजेब के घर जेबुल नसा पैदा हो गई सी। उहदी बच्ची बड़ी धार्मिक सी, ਜਿਸ ਤਰ੍ਹਾਂ ਦੁਸ਼ਟ ਹਰਨਾਕਸ਼ ਦਾ ਇਹ ਬੱਚਾ ਬ੍ਰਹਮਗਿਆ ਨਹੀਂ ਹੋਇਆ, ਇਸ ਤਰ੍ਹਾਂ ਮਹਾਨ ਜ਼ਾਲਿਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ ਇਹਨੇ ਉਪਨਿਸ਼ਦਾਂ ਦਾ ਤਰਜਮਾ ਜੋ ਹੈ ਟਰਾਂਸਲੇਸ਼ਨ ਕੀਤੀ ਸੀ, ਪਰਸ਼ੀਨ ਦੇ ਤਰਜਮਾ ਕੀਤਾ ਸੀ, ਫਾਰਸੀ ਦੇ ਲਿਖੇ ਦੇ ਗ੍ਰੰਥ ਮਿਲਦੇ ਨੇ ਲਖਨਊ ਮਿਊਜ਼ੀਅਮ ਦੇ ਵਿੱਚ। ਔਰ ਫਿਰ ਇਸਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ, ਤੁਸੀਂ ਖੁਦ ਅੰਦਾਜ਼ਾ ਲਾਓ, ਔਰ ਕਵਿਤਾ ਦੇ ਵਿੱਚ ਢਾਲਿਆ ਨਜ਼ਮ ਦੇ ਵਿੱਚ, ਇੰਨੇ ਵਿਦਵਾਨ ਸੀ। ਇਹਦੇ ਵਿਦਿਆ ਭਰੇ ਬਹੁਤ ਸਾਰੇ ਬੋਲ ਨੇ, ਕਿਸੇ ਵਕਤ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ ਮੁਕਤਸਰ। ਇਹਦੇ ਬੋਲ ਇੱਕ ਫਕੀਰ ਕੋਲ ਗਾਉਂਦੇ ਹੋਇਆ ਇੱਕ ਫਕੀਰ ਨੇ ਸੁਣੇ ਨੇ, ਲੰਬਾ ਚੌੜਾ ਇਤਿਹਾਸ। ਇਤਨਾ ਮੁਤਾਸਰ ਹੋਇਆ, ਇਤਨਾ ਪ੍ਰਭਾਵਿਤ ਹੋਇਆ, ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ। ਆਖਿਆ ਜਿਸ ਦੇ ਅੰਦਰ ਐਸਾ ਖੁਦਾਈ ਅਲਹਾਮ ਪ੍ਰਗਟ ਹੋਇਆ, ਮੈਂ ਉਹਦੀ ਜ਼ਿਆਰਤ ਕਰਨੀ ਹੈ, ਮੈਂ ਉਹਦੇ ਦੀਦਾਰ ਕਰਨਾ। ਹੁਣ ਇਸਲਾਮੀ ਸ਼ਰ੍ਹਾਂ ਦਾ ਪਾਬੰਦ 13 ਸਾਲ ਦੀ ਬੱਚੀ ਹੋ ਜਾਏ, ਇਸਲਾਮ ਦੇ ਵਿੱਚ ਬੁਰਕਾ ਪਹਿਰਾ ਦੇ ਨੇ, ਪਰਦੇ 'ਚ ਰੱਖਦੇ ਨੇ। ਜ਼ੇਬੁਲ ਨਸਾਰ 40 ਸਾਲ ਦੀ ਹੋ ਗਈ ਸੀ, ਔਰੰਗਜ਼ੇਬ ਨੇ ਸ਼ਾਦੀ ਨਹੀਂ ਕੀਤੀ ਸੀ। ਕਾਰਨ, ਤਿੰਨੇ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਜੇਲ੍ਹ ਵਿੱਚ ਤੜਪਾ ਤੜਪਾ ਕੇ ਮਾਰਿਆ। ਫਿਰ ਖਿਆਲ ਆਇਆ ਬੱਚੀ ਦਾ ਮੈਂ ਵਿਆਹ ਕਰਦੇ ਹਾਂ, ਕਿਧਰੇ ਜਵਾਈ ਮੇਰੇ ਕੋਲ ਤਖ਼ਤ ਨਾ ਖੋਲ ਲਵੇ, ਨਹੀਂ ਕੀਤਾ ਗਿਆ। ਜ਼ੇਬੁਲ ਨਸਾਰ ਤਾਂ ਜ਼ਿੰਦਗੀ ਕੁਆਰੀ ਰਹੀ। ਜ਼ੇਬੁਲ ਨਸਾਰ ਦੇ ਕੁਝ ਸੰਸਕਾਰ, ਤੇ ਦੂਜਾ ਉਸਨੇ ਇਹ ਦੇਖ ਲਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨੇ, ਮੈਂ ਆਪਣੇ ਹਿਰਦੇ ਦੇ ਘਰ ਦੇ ਖੁਦਾ ਨੂੰ ਕਿਉਂ ਨਾ ਲਿਆਵਾਂ। ਬੰਦਗੀ ਕਰਨ ਲੱਗ ਪਏ, ਅੱਠੇ ਪੈਰ ਨਾਮ ਜਪਣ ਲੱਗ ਪਏ, ਕੁਰਾਨ ਦੀ ਤਲਾਵਤ ਕਰਦੀ ਹੈ, ਤਸਬੀਹ ਫੇਰਦੀ ਹੈ, ਅੱਲਾ ਹੋ ਜਪਦੀ ਰਹਿੰਦੀ ਹੈ। ਹੁਣ ਜਿਹੜਾ ਮਨੁੱਖ ਇਤਨੀ ਮਿਹਨਤ ਕਰੇ, ਇਤਨੀ ਸਾਧਨਾ ਕਰੇ, ਤਾਂ ਕੁਛ ਨਾ ਕੁਛ ਤੇ ਰਸ, ਕੁਛ ਨਾ ਕੁਛ ਤੇ ਅਨੁਭਵ ਉਸਦੀ ਜ਼ਿੰਦਗੀ 'ਚ ਪ੍ਰਗਟ ਆਉਂਦਾ, ਪ੍ਰਗਟ ਹੋ ਗਿਆ। ਉਹਦੇ ਬੋਲਾਂ ਦੇ ਵਿੱਚ ਬਰਕਤ ਆ ਗਈ, ਉਹਦੇ ਬੋਲਾਂ ਦੀ ਸਤਿਆ ਆ ਗਈ, ਉਹਦੇ ਬੋਲ ਮੁਤਾਸਰ ਕਰਨ ਲੱਗ ਪਏ। ਉਹ ਫਕੀਰ ਇਤਨਾ ਮੁਤਾਸਰ ਹੋਇਆ, ਉਹਨੇ ਅਰਜ਼ੀ ਲਿਖ ਦਿੱਤੀ, ਔਰ ਔਰੰਗਜ਼ੇਬ ਆਪੇ ਤੋਂ ਬਾਹਰ ਹੋ ਗਿਆ। ਵੀ ਇਹਨੇ ਜ਼ਰੂਰਤ ਕਿਸ ਤਰ੍ਹਾਂ ਕੀਤੀ? ਲੇਕਿਨ ਫਕੀਰ ਮੰਨਿਆ, ਪਰ ਮੰਨਿਆ ਫਕੀਰ ਸੀ। ਮੁਸਲਮਾਨ ਜਿਸਦੀ ਕਦਮ ਬੋਸੀ ਹਾਸਲ ਕਰਨ ਦੇ ਫਖਰ ਮਹਿਸੂਸ ਕਰਦੇ ਸਨ। ਫਕੀਰ ਨੂੰ ਆਖਿਆ ਕੱਲ ਆਵੇ, ਮੈਂ ਪੁੱਛਾਂਗਾ ਜ਼ੇਬੁਲ ਨਸਾਰ ਕੋਲ, ਕੱਲ ਆ। ਤੋਰ ਦਿੱਤਾ ਮਹਿਲਾਂ ਦੇ ਅੰਦਰ, ਜੈਸੇ ਆਇਆ ਤੇ ਮੱਥੇ ਤੇ ਤੀਵੜੀ ਵੇਖ ਕੇ, ਵੱਟ ਵੇਖ ਕੇ, ਜ਼ੇਬੁਲ ਨਸਾਰ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ, ਗੱਲ ਕੀ ਹੈ? ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ। ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੇਬੁਲ ਨਸਾਰ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ। ਜ਼ੇਬੁਲ ਨਸਾਰ ਕਹਿਣ ਲੱਗੀ, ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ, ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ ਹੈ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਬੋਸੀ ਹਾਸਲ ਕਰਨ ਦੇ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੇਬੁਲ ਨਸਾਰ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ, ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦੇਂਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ, ਤੇਰੀ ਅੱਖ 'ਚ ਇਹ ਕੰਕਰੀ ਹੈ, ਤੇ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰਸੋ ਖਨ ਪਿਨ ਹਾਂਸ਼ੋ ਦਮ ਦਰ ਬਰਗੇ ਗੁਲਮਾ ਨਿੰਦੇ ਬੋ ਹਰਚੇ ਦੀ ਦਨ ਮਹਿਲਦਾਰੀ ਦਰਸੋ ਖਨ ਬੇਨ ਅਦਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਦਰ ਸੁਖਨ ਪਿਨ ਹਾਂਸੁ ਦਮ ਦਰ ਬਰਗੇ ਗੁਲਮਾ ਨਿੰਦੇ ਬਹੁ ਹਰ ਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਹਨ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ। ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ, ਦੂਸਰਾ ਕਹਿੰਦਾ ਕਿੱਥੇ ਹੈ ਗੁਲਾਬ, ਕਹਿੰਦਾ ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦੇ ਕਿਤਨੀ ਮਧੁਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ, ਮਹਿਕ ਆਈ ਹੈ ਮੁਅੱਤਰ ਹੋ ਗਏ। ਜ਼ੇਬੁਲ ਨਸਾ ਕਹਿੰਦੀ ਹੈ ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ, ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪੁੰਜਰ ਆ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ ਨਹੀਂ, ਕੀ ਦੇਖੇਗਾ। ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰਗੇ ਗੁਲਮਾ ਨਿੰਦੇ ਬਹੁ, ਜਿਵੇਂ ਮਹਿਕ ਫੁੱਲ ਦੇ ਚਹਿਤੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈਆਂ, ਤੂੰ ਮੇਰੇ ਬੋਲਾਂ 'ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰਗੇ ਗੁਲਮਾ ਨਿੰਦੇ ਬਹੁ ਹਰਸ਼ੇ ਦੀ ਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ। ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਚ ਨਹੀਂ ਹੋਈ, ਬਾਹਰ ਹੋਈ ਹੈ। ਮੰਜੀ ਸਾਹਿਬ ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹੇ ਨੇ ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਵਿੱਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਜ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਦੇ ਗੁਰੂ ਸਦਾ ਸੰਗ ਹੈ। ਉਹ ਸਦਾ ਸੰਗ ਗੁਰੂ ਦਾ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ, ਮੈਂ ਖੁਦ ਪੁਜਾਰੀ ਹਾਂ। ਮੇਰੇ ਸਰੂਪ ਤੇ ਜਾਂ ਤਾਂ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿ, ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ, ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ, ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ, ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਇਕ, ਇਹ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕ ਬਾਹਰ ਅੱਖਾਂ ਨਾਲ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ, ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ, ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮ ਆਪ, ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ। ਹੁਣ ਜੋ ਕੁਛ ਬੋਲਦਾ ਹੈ ਖਸਮ ਹੀ ਬੋਲਦਾ ਹੈ, ਪਰਮਾਤਮਾ ਬੋਲਦਾ ਹੈ, ਈਸ਼ਵਰ ਬੋਲਦਾ ਹੈ। ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਣ, ਖੁਸ਼ਕਿਸਮਤ ਹੈ, ਤੇ ਜਿਸ ਨੂੰ ਜੁੜਨਾ ਨਸੀਬ ਹੋਵੇ, ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਇੱਕ ਸ਼ਬਦ ਸੁਣੋ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਬਨ ਥਰਸਡੇ ਤੱਕ, ਵੀਰਵਾਰ ਤੱਕ। ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ, ਟਿਕਾਓ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ। ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
3: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਅਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ। ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤਾਂ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲ੍ਹਿਆ। ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ 'ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੇ, ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ। ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ ਤਿੰਨ ਜੀ ਘਰ 'ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ, ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸੇ ਉਹਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ਼ ਕਰਮ, ਤਾਂ ਗੋਇਲ ਵਸਵ ਹਾਕਰਾ ਦੰਬ ਦੰਬ ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ, ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ ਮਾਂ ਕੇਸ, ਅੱਗੋਂ ਉੱਤਰ ਮਿਲਿਆ ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ, ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਇਸ ਲਈ ਹੈ, ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ, ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ। ਗੁਰਮੁਖੋ, ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ, ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਵੇ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਆ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਚਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤਾਂ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ, ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ, ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ, ਰੁਖਸਾਰ ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ ਕਾਹਦੀਆਂ ਪਰੀਆਂ ਦੇ ਮੂੰਹਾਂ ਦੀਆਂ ਗੱਲ ਕਰ ਦਿਓ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ, ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ ਨੇ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ ਹੈ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ, ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ, ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ, ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂਹਾ ਰੇ ਵੱਡੇ 'ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ, ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ, ਨਾ ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਨੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ 'ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ 'ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉੱਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਹੇ ਆ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਨਾ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ, ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਆ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਾਲ ਕਰ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ। ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੋ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਬਿਰਾ ਇਹ ਵੀ ਪਤਾ ਲਾਹੌਰ ਗਏ ਨੇ, ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਇਹ ਕਿਹਾ, ਨਾਲ ਦਿਆਂ ਨੇ ਕਿਹਾ, ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ, ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇੱਕ ਕੇਸ ਨਾ।
4: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
3: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ, ਜਿਹੜੇ ਤੁਸੀਂ ਬੈਠੇ ਹੋ ਇਸ ਮੁਲਕ ਵਿੱਚ, ਧਰਮ ਕਮਾਉਣ ਦੀ ਪੂਰੀ ਆਜ਼ਾਦੀ, ਜੇ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜ੍ਹਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ। ਉੱਥੇ ਲਿਖਦੇ ਨੇ ਹਰ ਇੱਕ ਦੀ, ਕਿਹੜੀ ਭੈਣ ਜੀ ਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਅਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ, ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਅਤੇ ਮੈਂ ਜਿਉਂਦੀਆਂ ਹਾਂ, ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ, ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ, ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ, ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ, ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, अपने पिंड बंदे का होंगे ही। चलो उस पिंड दे विच फिर नौजवान धर्मशाला च गुरुद्वारे कट्ठे हुए छेवीं पातशाह उत्थे उन्हें कहा एक काम करो, ये किन्ने कु बंदे ने भला जिहड़े लैण आए ने गिनती दे ने, इन्हां सारिआं नूं खत्म करके तारू सिंह नूं आपां छड़ा लैणा। भाई तारू सिंह आपां छड़ावांगे। एक बजुर्ग भी गुरुद्वारे पहुंच गया, उन्हें कहा भाई नौजवानों तुसी जज्बात विचों पर जिन्हों छड़ाना चाहते हो फौजी दस्ता मारना उन्हों पुछते लीए। वह बजुर्ग फिर भाई तारू सिंह दे कोल गया, बजे सन भाई साहब, कहन लगा भी सिंह जी, भाई साहब नूं अदब दिता कि इत्थों दे नौजवान फैसला किया भी असी फौजी दस्ता खत्म कर देंगे, तुहानू छड़ाना है जो मर्जी होवे। अगो हस के कहने सिख परोपकारी हुंदा है, मैनू कल्ले नूं छड़ा लोगे कल नूं सारा पिंड मार देंगे। कहिंदे ने असीं की सेवा करिए, कहन लगे मैं शहीद होण चलिया, शहीदी भागा नाल मिलदी, मैं शहीद होण चलिया। एक काम करियो, ये मेरे घर का तवा बंद करना चाहते ने, तुसीं तवे की थां ते लोहा बना दिया जी, ये साडे घर दे देगे बंद करने चाहते ने, तुसीं वड्डियां देगां चाड़ दिया जी। जे तुसी सिंघां दी सेवा करोगे जुझारवां दी, ये असली सेवा मेरी होगी। इत्थों भाई साहब नूं फिर लाहौर लै गए। मैं आप नूं बेनती करा जी, जखरीए की कचहरी च पेश कीता, भाई साहब ने जाके फतेह गजाई। हुण वाहगुरु जी का खालसा वाहगुरु जी की फतेह सुन के तो औरंगजेब दे प्राण उड़ गए सन। ये फतेह आम दी नहीं, इहनूं कदी ना भुल्लिओ सिंघो, ये फतेह गुरु गोबिंद सिंह दी है। साडा पुराना इतिहास कहिंदा है, गुरु गोबिंद सिंह कहिंदे सन जिहड़ा सिख नूं सिख सामने फतेह बुलाएगा उहदे वल मेरा मूँह होया करेगा। तो उहनूं आपां घट्टो घट देखीए इस तरह। भाई साहब जी नूं कहा गया भी तू बागियां नूं रोटी देना, क्या मैं तेरा हाला भरना, मैं खेती करना, अपनी वाही करना, मैं कदी कोई पाप नहीं किया, कदी कोई जुर्म नहीं किया। उन्हें क्या तू रोटियां खवाना, वह कहिंदा ये मेरा धर्म है ते मैं अपने धर्म ते अपनी कौम की सेवा वास्ते सब कुछ ही कुर्बान करने तैयार हाँ। उन्हें क्या भी देख तू सोना किन्ना, सियाना किन्ना, इस्लाम धारण कर। वह कहिंदा है भाई साहब ने कहा मेरी सिखा ने अरदास, ये भी याद में रखे जो तुरन लगे संगत नूं क्या पढ़ाने, मेरी अरदास करो कि मेरी सिक्खी कैसा ना निभे। उन्हें कहा मैं तो गुरु के चरणा च अरदास करके आया, तू डोलन की गल कह रहा है, मेरी सिक्खी कैसा ना निभे। जदों दो बारी क्या जकरिया खां गुस्से में आके कहिंदा तेरे केस मैं जुत्तियां मार मार के उड़ा दिया। ये लफ्ज याद रखियो, मैं हर चीज बकायदा प्रूफ नाल कह रहा, क्योंकि हाकम अनखोए शब्द वरतेगा। पिछले समय की नहीं होया जी, की कुछ नहीं वापरिया। उन्हें कहा मैं जुत्तियां मार के तेरे वाल उड़ावांगा। सिख ने अगे क्या याद रखी, तू मैनू जुत्ती नहीं मारनी, मैं जुत्ती मार के अपने मरण तो पहला तेनू अगे ला के ले जावांगा। ये शब्द कचहरी चो, मैं तेनू अपने अगे लैके जावांगा, तू कौन है मैनू जुत्ती मारन वाला। इत्थे फिर याद रखियो भाई साहब नूं कुछ विद्वान कहिंदे चरखड़ी ते घुमाया गया। ये दो तरह की होंगी चरखड़ी, पता होना आप जी नूं, एक होंगी है जिदे ते बन्निया जांदा है, एक होंगी है नाल उहदे दूजी चरखड़ी, चरखे का वड्डा रूप ही कह लो। उस दूजे हिस्से दे विच हुंदे ने पत्ते ब्लेड, एक पासे जदों दोनों घुमाते ने ना जी, उस वक्त फिर उस शरीर नू तुंबा तुंबा करके जिवें रूह पिंजी ना, ना इस तरह ब्लेड सारी बॉडी नू खत्म कर देंदे। इत्थे भाई साहब नू पहला चरखड़ी चरखड़ी ते तां घुमाया, ब्लेड वाली नहीं, उंज चरखड़ियां ते घुमा के कि शायद तसीए दईए ते मन जाए। सच्ची मुची जदों पूरा घुमा दिता बेसुध हो गए, थले उतारिया, दो बंदे पकड़ के लै गए, छद रात पै गई। दूजे दिन फिर जकरीए ने कहा मैं तेनू जिहड़ी कल गल कही सी, इतिहास कहिंदा सिख दी जबान सी अकाल अकाल अकाल। उन्हें कहा मैं तेनू मुसलमान वेखना चाहना, नवाब कह तू गुस हो मुसलमान तब तेरी छड़ांगा मैं जान। भाई साहब कहिंदे ने मैं इको अरदास करके आया, मेरी सिक्खी केसा सवासा नाल निभे। चिड़ गया केसा तो, ਉਸ ਵਕਤ ਕਹਿੰਦਾ ਮੈਂ ਨੌਵੇਂ ਬਲ, ਉੱਥੇ ਸ਼ਬਦ ਨੌਵੇਂ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਹੈ ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ।

ਚਰਿੱਤਰ ਵੀ ਵਾਪਰ ਰਿਹਾ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਹਣੀ ਹੈ ਤੇ ਕੁਦਰਤੀ ਤੌਰ ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ, ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆਹ ਸਾਡਾ ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਅਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲਿਓ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾਹ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਭੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੋੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ। ਆਪ ਜੀ ਨੂੰ ਪਤਾ ਹੋਣਾ, ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲਹਿ ਚੁੱਕੀ ਸੀ ਉਹਦੇ 'ਤੇ ਕੜਾਹੀ ਬੰਨੀ, ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪੜੀ ਲਾ ਦਿੱਤੀ। ਪਿਆਰੇ, ਉਹ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਿਹਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ, ਉੱਥੇ ਡਿਟੇਲ ਦਿੱਤੀ। ਇਹ ਕੁਰਾਨ ਦੀਆਂ ਐਤਾਂ ਪੜ੍ਹਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਕ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਕ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਉਡਾਵਾਂਗਾ, ਅਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਕ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖੋ। ਉਸ ਵਕਤ ਭਾਈ ਸ਼ਬੇਕ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਕ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਿਤ ਹੋਇਆ, ਕਹਿੰਦਾ ਮੈਨੂੰ ਪਤਾ ਹੈ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਕ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ

0: ਮਾਰੋ ਤੇ ਆਰਾਮ ਮਿਲੇ। ਸੱਚੀ ਜੇ ਇਸਤਰੀ ਹੋਇਆ ਉਹਦੀ ਜੁੱਤੀ, ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ 'ਤੇ ਸ਼ਹੀਦ ਹੋ ਗਏ। ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ, ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ। ਜ਼ਕਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ ਕੁਛ। ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਕ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ। ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ। ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ, ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ, ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ, ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ, ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ, ਆਹ ਕਰ ਲਈ। ਉਹ ਪਿਆਰਿਓ, ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ, ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ, ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜ੍ਹੀ ਜਿਹੀ ਮੈਂ ਕਰ ਦੇਣਾ, ਥੋੜ੍ਹਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬੰਨਣਾ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ, ਜੋ ਪਰਮਾਤਮਾ ਨੇ ਧੁਰ ਦਰਗਾਹ 'ਚੋਂ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਹੱਥ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ, ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ, ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ੍ਹ ਬੇਕਰਸਫੀਲਡ ਕੱਲ੍ਹ ਦੀਵਾਨ ਉੱਥੇ ਵੇ, ਅਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਉੱਤੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ। ਅਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਇਹ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਅਤੇ ਅਰਦਾਸ ਕਰਿਓ ਇਹ ਮਿਸ਼ਨ, ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ, ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਹਾਂ। ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ, ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ ਸਤਨਾਮ ਵਾਹਿਗੁਰੂ।
1: ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਦੇ ਚ ਆਇਆ ਹੈ, ਇੱਕੋ ਹੀ ਸ਼ਬਦ ਹੈ ਥੋੜੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ ਹੈ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਛ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ, ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਜ ਸਮਝ ਲਓ ਜੀਵ ਰਸਤੇ ਦੇ ਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ ਨੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ? ਇੱਕ ਮਿੰਟ ਲਵਾਂ। ਜਿਹੜਾ ਮਨੁੱਖ ਬੁੱਢਾ ਹੈ ਉਹ ਕੁਛ ਦਿਨ ਪਹਿਲੇ ਆਖਿਰ ਜਵਾਨ ਸੀ, ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ, ਔਰ ਜੋ ਬੱਚਾ ਹੈ ਉਹ ਕੁਛ ਦਿਨ ਪਹਿਲੇ ਬਿੰਦ ਸੀ, ਖੂਨ ਸੀ। ਮਾਂ ਕੀ ਰਕਤ ਪਿਤਾ ਬਿੰਧਾਰਾ, ਬਿੰਦ ਤੇ ਜਿਨ ਪਿੰਡ ਕੀ, ਰਕਤ ਬਿੰਦ ਕਰਨ ਮੈਂ, ਬਿੰਦ ਸੀ, ਰਕਤ ਸੀ, ਲਹੂ ਸੀ। ਔਰ ਜੋ ਪਹਿਲੇ ਬਿੰਦ ਸੀ, ਲਹੂ ਸੀ, ਉਸ ਤੋਂ ਪਹਿਲੇ ਕੀ ਸੀ? ਖੁਰਾਕ ਸੀ, ਰੋਟੀ ਸੀ, ਭੋਜਨ ਸੀ। ਔਰ ਜੋ ਖੁਰਾਕ ਹੈ ਉਸ ਤੋਂ ਪਹਿਲੇ ਕੀ ਸੀ? ਖਾਕ ਸੀ, ਮਿੱਟੀ ਸੀ, ਮਿੱਟੀ ਸੀ। ਖਾਕ ਯਾਤਰਾ ਤੇ ਚੱਲ ਪਈ, ਮਿੱਟੀ ਯਾਤਰਾ ਤੇ ਚੱਲ ਪਈ, ਖਾਕ ਬਣ ਗਈ ਖੁਰਾਕ, ਖੁਰਾਕ ਬਣ ਗਿਆ ਖੂਨ ਬਿੰਦ, ਮਾਂ ਕੀ ਰਕਤ ਪਿਤਾ ਬਿੰਦਾਰਾ, ਖੂਨ ਬਿੰਦ ਬਿੰਦ ਤੇ ਖੂਨ ਬਣ ਗਿਆ ਬੱਚਾ, ਸੰਜੋਗ ਤੋਂ ਬਣ ਗਿਆ ਬੱਚਾ, ਬੱਚਾ ਹੋ ਗਿਆ ਜਵਾਨ, ਜਵਾਨ ਹੋ ਗਿਆ ਬੁੱਢਾ, ਬੁੱਢਾ ਫਿਰ ਮਿੱਟੀ ਦੇ ਚ ਮਿੱਟੀ, ਖਾਕ ਦੇ ਚ ਖਾਕ, ਕਬੀਰ ਧੂਲ ਸਕੇਲ ਕੇ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾ ਅੰਤ ਖੇ ਕੀ ਖੇ। ਤੂੰ ਕਿਹਾ ਅਸੀਂ ਖੇ ਦੇ ਚ ਖੇ ਹੋਣ ਵਾਸਤੇ ਆਇਆ, ਕਤਾ ਹੀ ਨਹੀਂ, ਇਹ ਤਨ ਖੇ ਹੈ, ਇਹ ਤਨ ਆਪਣੇ ਘਰ ਪਹੁੰਚ ਜਾਂਦਾ ਹੈ, ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਪਹੁੰਚ ਜਾਂਦਾ, ਤਨ ਦਾ ਘਰ ਕਬਰ ਹੈ, ਸਾਰਿਆਂ ਦੇ ਹੀ ਪਹੁੰਚ ਜਾਂਦਾ। ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਹੀ ਜਾ ਰਿਹਾ, ਮਰਘਟ ਦੇ ਨੇੜੇ ਜਾ ਰਿਹਾ, ਕਬਰ ਦੇ ਨੇੜੇ ਜਾ ਰਿਹਾ, ਭਾਵੇਂ ਕੁਛ ਵੀ ਰੋਕੋ ਇਹ ਰੁਕੇਗਾ ਨਹੀਂ, ਆਪਣੇ ਘਰ ਹੀ ਜਾ ਰਿਹਾ। ਬਾਬਾ ਫਰੀਦ ਇੱਕ ਸਲੋਕ ਦੇ ਰਾਹੀਂ ਜ਼ਰੂਰ ਆਵਾਜ਼ ਮਾਰਦੇ ਨੇ, ਆਪ ਕਹਿੰਦੇ ਨੇ, ਗੋਰ ਨਿਵਾਣੀ ਸੱਡ ਘਰੇ, ਕਬਰ ਨੂੰ ਮੁਲਤਾਨੀ ਭਾਸ਼ਾ ਚ ਗੋਰ ਕਹਿੰਦੇ ਨੇ, ਲਹਿੰਦੀ ਪੰਜਾਬੀ ਚ ਗੋਰ ਕਹਿੰਦੇ ਨੇ, ਔਰ ਪਰਸ਼ੀਅਨ ਦੇ ਚ ਵੀ ਗੋਰ ਕਹਿੰਦੇ ਨੇ। ਗੋਰ ਨਿਵਾਣੀ ਸੱਡ ਘਰੇ, ਨਿਘਰਿਆ ਘਰ ਆਓ, ਸਰ ਪਰ ਮੈਥੇ ਆਵਣਾ, ਮਰਨੋ ਨਾ ਡਰਿਆ। ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ, ਐ ਤੁਹਾਡਾ ਘਰ ਹੈ, ਐ ਤੁਹਾਡਾ ਘਰ ਹੈ, ਮਰਨ ਤੋਂ ਕੀ ਡਰਨਾ, ਤਨ ਨੇ ਕਬਰ ਦੇ ਜਾਣਾ, ਤਨ ਨੇ ਚਿਤਾ ਤੇ ਜਾਣਾ। ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨ ਘਾਟ ਹੈ, ਸਾਰੇ ਸਰੀਰਾਂ ਦਾ ਘਰ ਕਬਰਿਸਤਾਨ ਹੈ, ਔਰ ਪਹੁੰਚ ਜਾਂਦੇ ਨੇ, ਪਹੁੰਚ ਜਾਂਦਾ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ। ਇਹ ਅਸਥੂਲ ਸਰੀਰ ਹੈ, ਸੂਖਸ਼ਮ ਸਰੀਰ ਜੋ ਮਨ ਹੈ, ਇਹ ਮਿੱਟੀ ਤੋਂ ਨਹੀਂ ਬਣਿਆ, ਇਹ ਖਾਕ ਤੋਂ ਨਹੀਂ ਬਣਿਆ। ਤਾਂ ਤੁਸੀਂ ਆਖੋਗੇ ਕਿਸ ਤਰ੍ਹਾਂ ਬਣਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਮਨ ਦਾ ਘਰ ਭਗਵਾਨ ਦਾ ਘਾਟ ਹੈ, ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਕਬਰ ਤੱਕ ਪਹੁੰਚ ਜਾਏ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ, ਤਾਂ ਯਾਤਰਾ ਸਫਲ। ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ, ਤਾਂ ਗੁਰਬਾਣੀ ਕਹਿੰਦੀ ਹੈ ਸਫਲ, ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਾਰਾ, ਜੀਵਨ ਯਾਤਰਾ ਸਫਲ ਹੋ ਗਈ, ਸਫਲ ਹੋ ਗਈ। ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ, ਮਨ ਖੁਦਾ ਤੱਕ ਪਹੁੰਚ ਗਿਆ। ਤਨ ਤੇ ਅਜੇ ਸ਼ਮਸ਼ਾਨ ਘਾਟ ਤੱਕ ਨਹੀਂ ਪਹੁੰਚਿਆ, ਮਨ ਭਗਵਾਨ ਦੇ ਘਾਟ ਪਹੁੰਚ ਗਿਆ, ਯਾਤਰਾ ਸਫਲ ਹੋ ਗਈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥਈਆ, ਮਨ ਜੋਤ ਸੀ, ਜੋਤ ਜੋਤ ਦੇ ਚ ਰਲ ਗਈ, ਪਰ ਤਨ ਮਿੱਟੀ ਸੀ, ਤਨ ਅਜੇ ਮਿੱਟੀ ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ ਚ ਜੋਤ ਹੋ ਗਿਆ। ਐਸੇ ਪੁਰਸ਼ ਲਈ ਸ਼ਬਦ ਹੈ ਇਹ ਜੀਵਨ ਮੁਕਤ ਹੈ, ਇਹ ਜੀਵਦਿਆਂ ਜੀ ਮੁਕਤ ਹੈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਇਹਦੇ ਬੰਧਨ ਟੁੱਟ ਗਏ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ, ਇਹ ਜੀਵਦਿਆਂ ਜੀ ਮੁਕਤ ਹੈ। ਤੇ ਹੋਰ ਵੀ ਸੁਣ ਲਓ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਨਹੀਂ ਮੁਕਤ ਆਉਂਦਾ। ਮਰ ਕੇ ਫਿਰ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਮੁਕਤ ਨਹੀਂ ਆਉਂਦਾ। ਮਰਨਾ ਮੁਕਤੀ ਨਹੀਂ ਹੈ। ਜੋ ਵਸਤੂ ਜੀ ਕੇ ਜੀਵਨ ਵਿੱਚ ਪ੍ਰਾਪਤ ਨਹੀਂ ਹੋਈ, ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ, ਕਿਸ ਤਰ੍ਹਾਂ ਪ੍ਰਾਪਤ ਹੋਵੇਗੀ? ਕੁਛ ਤੇ ਮਨੁੱਖ ਅਕਲ ਤੋਂ ਕੰਮ ਲਵੇ। ਮੂਹੇ ਹੋਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੇ ਕੋਏਗਾ। ਬਹਿਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕੇ ਨ ਪਾਈ। ਮਰ ਕੇ ਕਿਸੇ ਨੂੰ ਮੁਕਤੀ ਮਿਲੀਏ? ਪਾਓ ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰ ਦਿਹਾਵੇ ਜੀਵਤ ਬੰਧਨ ਤੋਰ। ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਾ। ਜੋ ਜੀਵਦਿਆਂ ਜੀ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਮਰ ਕੇ ਇਸ ਨੂੰ ਕੌਣ ਬ੍ਰਹਮ ਗਿਆਨੀ ਬਣਾਏਗਾ? ਕਿਸਨੇ ਬਣਾਉਣਾ? ਜੋ ਜੀਵਦਿਆਂ ਜੀ ਮੁਕਤ ਨਹੀਂ ਹੋ ਸਕਿਆ, ਮਰ ਕੇ ਕਿਸ ਤਰ੍ਹਾਂ ਹੋਵੇਗਾ? ਤੋ ਮਹਿਰਜ ਕਰਾਂ, ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ। ਤਨ ਦਾ ਘਰ ਹੈ ਕਬਰ, ਤਨ ਦਾ ਘਰ ਹੈ ਸ਼ਮਸ਼ਾਨ ਘਾਟ। ਮਨ ਦਾ ਘਰ ਸ਼ਮਸ਼ਾਨ ਘਾਟ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਡਾ ਸੂਖਸ਼ਮ ਸਰੀਰ ਹੈ, ਇਸੇ ਨੂੰ ਚਿੱਤਰ ਗੁਪਤ ਕਹਿੰਦੇ ਨੇ। ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ, ਚਿੱਤਰ ਗੁਪਤ ਨਹੀਂ ਜਲਦਾ ਅੱਗ ਦੇ ਨਾਲ। ਇਸ ਪ੍ਰਗਟ ਚਿੱਤਰ ਨੂੰ ਕਬਰ ਵਿੱਚ ਪਾਇਆ ਜਾ ਸਕਦਾ, ਚਿੱਤਰ ਗੁਪਤ ਨੂੰ ਕਬਰ ਵਿੱਚ ਨਹੀਂ ਪਾਇਆ ਜਾ ਸਕਦਾ। ਚਿੱਤਰ ਗੁਪਤ ਆਮ ਸਾਧਾਰਨ ਚਿੱਤਰ ਗੁਪਤ ਸਨਾਤਨ ਮਤ ਅਨੁਸਾਰ ਤੇ ਇੰਝ ਕਹਿੰਦੇ ਨੇ, 13 ਦਿਨਾਂ ਚ ਕਿਧਰੇ ਨਾ ਕਿਧਰੇ ਗਰਭ ਧਾਰਨ ਕਰ ਜਾਂਦਾ। ਗਰਭ ਧਾਰਨ ਕਰਨ ਦੀ ਹਰ ਵਕਤ ਸਹੂਲੀਅਤ ਹੈ। ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ, ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਂ ਬਾਪ ਮੌਜੂਦ ਰਹੇ, ਉਹ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਸਕਦਾ। ਅਸਾਧਾਰਨ ਬਹੁਤ ਹੀ ਦੁਸ਼ਟ ਅਤਿਅੰਤ ਜ਼ਾਲਮ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਕ੍ਰਾਂਤੀ ਲਿਆਂਦੀ ਸੀ ਮਾਓਸੇ ਤੁੰਗ ਨੇ। ਇਸ ਤਰ੍ਹਾਂ ਦੇ ਪੁਰਸ਼ ਛੇਤੀ ਜਨਮ ਨਹੀਂ ਲੈਂਦੇ। ਔਰੰਗਜ਼ੇਬ ਜੈਸਾ ਚਿੱਤਰ ਗੁਪਤ ਛੇਤੀ ਜਨਮ ਨਹੀਂ ਲੈਂਦਾ। ਅਸਾਧਾਰਨ ਇਹਨੂੰ ਕਹਿੰਦੇ ਨੇ, ਬਹੁਤ ਲੰਬੇ ਸਮੇਂ ਤੱਕ ਭਟਕਦਾ। ਕੋਈ ਬਿਲਕੁਲ ਡਾਇਣ ਮਾਂ ਚਾਹੀਦੀ ਹੈ, ਕੋਈ ਬਿਲਕੁਲ ਬੁੱਛੜ ਕਸਾਈ ਪਿਤਾ ਚਾਹੀਦਾ, ਉਹਨਾਂ ਦੇ ਰਾਹੀਂ ਆ ਸਕਦਾ, ਉਂਝ ਨਹੀਂ ਆ ਸਕਦਾ। ਪਰ ਜਿਸਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਸ਼ੀਲ ਸੰਜਮ ਰੱਖਿਆ, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਕਦਮ ਡਗਮਗਾਏ ਨੇ, ਠੀਕ ਹੈ ਕਦਮ ਤੇ ਰਸਤੇ ਤੇ ਸਨ, ਕਦਮ ਡਗਮਗਾਏ ਨਹੀਂ, ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਕਦਮ ਰਸਤੇ 'ਚ ਸਨ, ਸਹੀ ਰਸਤੇ 'ਤੇ ਸਨ, ਕਦਮ ਡਗਮਗਾਏ ਵੀ ਨਹੀਂ, ਕਦਮ ਰੁਕੇ ਵੀ ਨਹੀਂ। ਜੀਵਨ ਦਾ ਅੰਤ ਹੋ ਗਿਆ, ਮਨ ਬੇਅੰਤ ਤੱਕ ਨਹੀਂ ਪਹੁੰਚ ਸਕਿਆ, ਸਰੀਰ ਦਾ ਅੰਤ ਹੋ ਗਿਆ, ਤੋ ਯਾਤਰਾ ਰਸਤੇ 'ਚ ਰਹਿ ਗਈ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਹਾਂ, ਜਿੱਥੇ ਸੁੱਤੇ ਹਾਂ ਫਿਰ ਉੱਠਦੇ ਵੀ ਉੱਥੋਂ ਹੀ ਹਾਂ। ਜਿਸ ਹਾਲਤ ਵਿੱਚ ਸਰੀਰ ਦੀ ਮੌਤ ਹੋ ਜਾਂਦੀ ਹੈ ਤੇ ਮਨ ਸਰੀਰ ਨੂੰ ਛੋੜਦਾ ਹੈ, ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ ਹੈ। ਪਿਛਲਾ ਗਿਆਨ, ਪਿਛਲੀ ਸਾਧਨਾ ਨਾਸ ਨਹੀਂ ਜਾਂਦੀ। ਕਬੀਰ ਜੈਸਾ ਪੁਰਸ਼ ਕਹਿ ਰਿਹਾ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਏ। ਹੇ ਪ੍ਰਭੂ, ਮੈਂ ਪਿਛਲੇ ਜਨਮ ਵਿੱਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਬੌਜਲ ਫਿਰ, ਅੱਜ ਕੀ ਬਖਸ਼ਿਸ਼ ਕਰੇ, ਅੱਜ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ 4 ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। लेकिन चार ही धर्म जो मिडिल ईस्ट विच पैदा हुए ने मध्य पूर्व विच ये नहीं मनते। उथे पुराना धर्म है यहूदी, फिर ईसाई, फिर पारसी, फिर नवा धर्म मनते ने इस्लाम। ये चारे दे चारे बार बार दे जन्म नो नहीं मनते। लेकिन इस्लाम विच एक सूफिया का दबका है, शमस तवरेज, मंसूर, मौलाना रूम, फिरदौसी, हाफिज, इस तरह के उच्च पद्धर के जिहड़े फकीर होए ने ये बार बार दे जन्म नो मनते ने। शमस तवरेज का एक बोल मैं थोड़े सामने रखा, इसे कारण मुल्तान के नवाब ने दी पुट्ठी खल ला के इनू मार दिता, इनू शहीद किया। क्यों? ये बार बार दे जन्म नू मनदा सी। इन्हें दीवान शमस तबरेजी दे च अपनी नौ मावां दे नाम भी लिखे ने। कहिंदे मैं ध्यान पिछे करदा ते मैनू अपनियां नौ मावां याद आउंदियां, इस तों पिछे मेरा ध्यान नहीं जांदा। बाज आमदम बाज आमदम ता यार राव मेहमान कुनम। इस सूफी फकीर किसे हद तक समदृष्ट भी सन, ये भी शमस तवरेज का बोल है, अज यक चिराग मस्जिद व बुतखाना रोशन अस्त, दर हैरतम के दुश्मने कुफरों दी चिरास्त। कहिंदा एक ही दीवा जल, एको ही दीपक जल रहा है मंदिर देच, मस्जिद देच। कहिंदा समझ नहीं आउंदी कुफर ते दीन दा झगड़ा की है। बड़े ध्यान नाल सुनना, जिहड़े विचार मनुख नूं मनुख नालों दूर करदे ने ए विचार मनुख नूं परमात्मा नाल नहीं जोड़ सकदे। जिहड़े विचार मनुख ते मनुख दे विचकार दीवार खड़ी करदे ने, समझ लेना मनुख ते परमात्मा दे विचकार भी ओही दीवार। जिहड़े विचार मनुख दे नाल नहीं मिलन देंदे, रब नाल मिलन देणगे सवाल ही नहीं पैदा होंदा। यह भी महज करदे आ। खैर इस वक्त मेरा मजमून नहीं है। कहिंदा है बाज आमदम ता यार रा मैं मां कुनम। मैं बार बार आया इस दुनिया दे, कोई एक दफा। उस नजम दे कम से कम दो सफ़ेयां दे उपर है, फारसी दी शायरी कुछ किता होंदा है, कुछ रवाई आउंदी है, कोई नजम आउंदी है, कोई गजल आउंदी है, ये नजम है। फरियाद करदा है ऐ खुदा, हर जन्म दे मां बाप मिले, धियां पुत्र मिले, धन संपदा मिली, पति मिलिया, पत्नी मिली, तुसी आखोगे मैं की कह रहे हैं। जरूरी नहीं एक पुरुष मर के अगे पुरुष ही होवे, और जरूरी नहीं एक स्त्री मर के अगों स्त्री होवे पुरुष हो सकती। थोड़ा जहा मात्रा का ही भेजदा है, स्त्री पुरुष की ज्यादा नहीं है। मां बाप तो यह शरीर आया, पुरुष इस वास्ते पुरुष है कि इहदे 60% पिता की अनसे 40% मां की। स्त्री इस वास्ते स्त्री हो गई है, उहदे 60% मां है, 40% प्यो है। मां बाप तो शरीर आया, दोहां की अंस तन दे च भी मौजूद है, मन दे च भी मौजूद है। पुरख में नार, नार में पुरखा, बूझो ब्रह्म ज्ञानी। गुरु नानक देव जी महाराज कहिंदे ने रामकली मल्ला पहला, ऐ ब्रह्म ज्ञानी ये ते समझो पुरुष दे अंदर ही नारी है, नारी दे अंदर ही पुरुष है। कहिंदे ने नारी नो पुरुष दी अर्ध अंग है, अर्धा अर्ध अंग। जे नारी अर्ध अंग है पुरुष दा, उहदे अंदर पुरुष अद्धा है, पूरा नहीं है, तो फिर पुरुष दे अंदर नारी भी अद्धी है। ये भी मर्ज करदे पुरुष पुरुष रूप दे च पूरा है, इहदे अंदर नारी अधूरी है। नारी नारी दे रूप दे च पूरी है, इहदे अंदर पुरुष अधूरा है। इस वास्ते विपरीत दी कशिश है, ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ। ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਗੁਸਤਾਖੀ ਮਾਫ, ਇਸਤਰੀ ਦੀ ਕਸ਼ਿਸ਼ ਦੇ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜੀਵਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ ਅਗਰ ਉਸਦੀ ਲੜਕੀ ਹੋ ਗਈ, ਲੜਕੀ ਜੈਸੀ ਤੋਂ ਹੈ, ਇਹ ਵੀ ਮੈਚ ਕਰਦੇ ਹਾਂ, ਪੁੱਤਰ ਤੋਂ ਸੰਤੁਸ਼ਟ ਹੋਵੇਗੀ। ਵਿਪਰੀਤ ਦੀ ਕਸ਼ਿਸ਼ ਹੈ ਤੇ ਜੀਵਨ ਭਰ ਜੇ ਮਨੁੱਖ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੇ। ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਹੈ ਪੁਰਸ਼ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ, ਉਹਦੇ ਅੰਦਰ ਹਲੇਮੀ ਆ ਜਾਏਗੀ, ਔਰ ਹੋ ਸਕਦਾ ਉਹਦੀ ਆਵਾਜ਼ ਵਿੱਚ ਵੀ ਬਾਰੀਕੀ ਆ ਜਾਏ, ਉਹਦੇ ਅੰਦਰ ਸਹਿਣ ਸ਼ਕਤੀ ਵੀ ਵੱਧ ਜਾਏਗੀ, ਇਸਤਰੀ ਜੈਸਾ ਹੋ ਜਾਏਗਾ। ਅਗਰ ਇਸਤਰੀ ਇੱਕ ਢੰਗ ਨਾਲ ਜੀਵੀਏ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਏਗੀ, ਉਹਦੇ ਅੰਦਰ ਘਰ ਬਾਰ ਦੀ ਪਕੜ ਵੱਧ ਜਾਏਗੀ, ਜ਼ਿੰਮੇਵਾਰੀ ਜ਼ਿਆਦਾ ਲਏਗੀ, ਹੋ ਸਕਦਾ ਆਵਾਜ਼ ਵਿੱਚ ਵੀ ਭਾਰੀ ਬਣ ਆਵੇ, ਕਿਉਂਕਿ ਸਾਰੀ ਜ਼ਿੰਦਗੀ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੀਏ, ਪੁਰਸ਼ ਦੀ ਕਸ਼ਿਸ਼ ਵਿੱਚ। ਬਿਰਧ ਹੁੰਦਿਆਂ ਆਉਂਦਿਆਂ ਪੁਰਸ਼ ਜੈਸੀ ਸੁਭਾਅ ਕਰਕੇ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੋ ਜਾਏਗੀ। ਘਰ ਦੇ ਵਿੱਚ ਖਾਸ ਕਰਕੇ ਭਾਰਤ ਦੇ ਤੇ ਏਸ਼ੀਆ ਦੇ ਮੁਲਕਾਂ 'ਚ ਸੱਸ ਦੇ ਨੂੰਹ ਦਾ ਝਗੜਾ ਕੀ ਹੈ, ਬਿਰਧ ਇਸਤਰੀ ਸੱਸ ਪਕੜ ਜਕੜ ਜ਼ਿਆਦਾ ਰੱਖਦੀ ਹੈ, ਉਮਰ ਦੇ ਵੱਧਦਿਆਂ ਪਕੜ ਜਕੜ ਵੱਧ ਜਾਂਦੀ ਹੈ, ਤੇ ਘਰ ਦੀ ਹਿੱਸੇਦਾਰ ਇੱਕ ਹੋਰ ਆ ਗਈ ਹੈ, ਉਹਨੂੰ ਉਹ ਵੈਲਿਊ ਨਹੀਂ ਦਿੰਦੀ, ਉਹਨੂੰ ਉਹ ਸਥਾਨ ਨਹੀਂ ਦਿੰਦੇ, ਉਹ ਕਲੇਸ਼ ਖੜਾ ਹੁੰਦਾ ਹੈ। ਇੱਕ ਇਸਤਰੀ ਅਗਰ ਢੰਗ ਨਾਲ ਜੀਵੀ ਹੈ, ਪੁਰਸ਼ ਹੁੰਦੇ ਆਉਂਦਿਆਂ ਇਸਤਰੀ ਜੈਸੀ ਹੋ ਜਾਏਗੀ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ, ਬ੍ਰਹਮ ਗਿਆਨ ਤੇ ਹੈ, ਇਹ ਮਨੋ ਵਿਗਿਆਨ ਵੀ ਹੈ ਔਰ ਇਹ ਸਾਇੰਸ ਵੀ ਹੈ, ਵਿਗਿਆਨ ਵੀ ਹੈ, ਇਹ ਸੰਗੀਤ ਦਾ ਵੀ ਖਜ਼ਾਨਾ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਇਹ ਹੁਣ ਮਨੁੱਖ ਦੀ ਮਰਜ਼ੀ ਉਸਨੇ ਕਿਸ ਪੱਖੋਂ ਖੋਜ ਕਰਨੀ ਹੈ। ਇਹ ਸੰਗੀਤ ਦਾ ਵੀ ਸਾਗਰ ਹੈ, ਇਹ ਕਵਿਤਾ ਦਾ ਵੀ ਸਾਗਰ ਹੈ। ਮੈਂ ਤੇ ਗੁਜਰੀ ਦੇ ਇਤਨੇ ਸਾਰੇ ਰੂਪ ਦੇਖ ਕੇ ਦੰਗ ਰਹਿ ਗਿਆ ਔਰ ਗੌੜੀ ਦੇ ਅਨੇਕਾਂ ਰੂਪ ਦੇਖ ਕੇ ਦੰਗ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਪੂਰਬੀ ਮੱਲਾ ਪੰਜਵਾਂ, ਪੂਰਬ ਦੀ ਗੌੜੀ, ਗੌੜੀ ਚੇਤੀ, ਗੌੜੀ ਗੁਆਰੇਲੀ, ਗੌੜੀ ਬੈਰਾਗਨ, ਹੱਦ ਹੋ ਗਈ, ਇੰਨੀਆਂ ਗੌੜੀਆਂ, ਗੌੜੀ ਦੇ ਇਤਨੇ ਰੂਪ। ਖੈਰ ਇਹ ਮੇਰਾ ਇਸ ਵਕਤ ਪ੍ਰਕਰਨ ਨਹੀਂ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਸੰਗੀਤ ਦਾ ਵੀ ਖਜ਼ਾਨਾ ਹੈ, ਵਿਗਿਆਨ ਦਾ ਵੀ ਖਜ਼ਾਨਾ ਹੈ, ਮਨੋਵਿਗਿਆਨ ਦਾ ਵੀ ਖਜ਼ਾਨਾ ਹੈ, ਆਤਮ ਗਿਆਨ ਦਾ ਵੀ ਖਜ਼ਾਨਾ ਹੈ। ਕਿਸੇ ਵੀ ਪੱਖੋਂ ਅਸੀਂ ਖੋਜ ਕਰੀਏ ਤਾਂ ਜਾ ਕੇ ਜੋ ਹੈ ਖੇਡ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਆਈ ਕੋ ਅਤਵਾਈ। ਇੱਕ ਛੋਟੀ ਜਿਹੀ ਬੱਚੀ ਪਿਓ ਦੀ ਪਰਿਕਰਮਾ ਕਰਦੀ ਹੈ ਬਾਰ ਬਾਰ, ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਮਾਂ ਨੂੰ ਵੇਖ ਕੇ ਨਹੀਂ, ਮਾਂ ਜੈਸੀ ਤੇ ਹੈ ਹੀ ਉਹ ਤੇ ਹੈ ਹੀ। ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਗੁਰੂ ਨਾਨਕ ਛੋਟੀ ਬੱਚੀ ਪਿਓ ਦੀ ਤਰਫ ਵੱਜਦੀ, ਪਿਓ ਦੀ ਪਰਿਕਰਮਾ ਕਰਦੀ, ਪਿਓ ਦੇ ਪੈਰਾਂ ਨਾਲ ਲਟ ਜੋ ਹੈ ਲਿਪੜਦੀ ਹੈ। ਕਾਰਨ ਵਿਪਰੀਤ ਦੀ ਕਸ਼ਿਸ਼। ਮੈਂ ਫਿਰ ਅਰਜ਼ ਕਰਾਂ, ਇਸਤਰੀ ਜੀਵਦੀ ਹੈ ਪੁਰਸ਼ ਦੀ ਕਸ਼ਿਸ਼ ਦੇ ਚ, ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਪਤੀ ਹੈ, ਚਾਹੇ ਭਰਾ ਹੈ, ਚਾਹੇ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ ਚ, ਇਹ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਲੜਕੀ ਹੈ, ਵਿਪਰੀਤ ਦੀ ਕਸ਼ਿਸ਼। ਅਕਸਰ ਇਹ ਸੰਭਾਵਨਾ ਹੁੰਦੀ ਹੈ ਇਸ ਜਨਮ ਦੇ ਜਿਹਦੇ ਕੋਲ ਪੁਰਸ਼ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਪੁਰਸ਼ ਸਰੀਰ ਹੋਵੇ, ਹੋ ਸਕਦਾ ਇਸਤਰੀ, ਕਿਉਂਕਿ ਇਸਤਰੀ ਦੀ ਕਸ਼ਿਸ਼ ਦੇ ਜੀਵ ਹੈ। ਇੱਕ ਇਸਤਰੀ ਕੋਲ ਇਸਤਰੀ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਚ ਇਸਤਰੀ ਪੁਰਸ਼ ਹੋ ਸਕਦਾ, ਕਈ ਤੇ ਇਸ ਜਨਮ ਦੇ ਚ ਵੀ ਹੋ ਸਕਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਅਵਤਰੇ। ਮੈਂ ਇਹਦਾ ਇੱਕ ਪ੍ਰਤੱਖ ਕਾਰਨਾਮਾ ਜੋ ਦੇਖਿਆ ਉਹ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਾਂ। ਭਗਤ ਨਾਮਦੇਵ ਜੀ ਕਹਿੰਦੇ ਨੇ ਅਗਰ ਕੋਈ ਪਰਮਾਤਮਾ ਨੂੰ ਨਾਰੀ ਮੰਨ ਲਵੇ, ਦੇਵੀ ਮੰਨ ਲਵੇ, ਮਹਾਮਾਈ ਮੰਨ ਲਵੇ, ਮੰਨੇ ਵੈਸ਼ਨੋ ਦੇਵੀ, ਦੁਰਗਾ ਦੇਵੀ, ਨੈਣਾ ਦੇਵੀ, ਕੁਮਕਿਆ ਦੇਵੀ, ਕਾਲੀ ਦੇਵੀ, ਦੁਰਗਾ ਦੇਵੀ, ਲਕਸ਼ਮੀ ਦੇਵੀ ਕੋਈ ਇੱਕ ਹੈ, ਔਰ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਵੀ ਪੈਦਾ ਕਰ ਦਿੱਤੀਆਂ, ਸੰਤੋਸ਼ੀ ਮਾਂ ਇਤਿਹਾਸਕ ਨਾਰੀ ਦੀ ਪੂਜਾ। ਹੁਣ ਇਹ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਕਹਿ ਰਹੇ ਨੇ, ਸਤਿਗੁਰ ਇੰਜ ਕਹਿੰਦੇ ਨੇ, ਜੈਸਾ ਸੇਵੇ ਤੈਸਾ ਹੋਏ। ਪਰਮਾਤਮਾ ਨੂੰ ਜੈਸਾ ਮੰਨੋਗੇ ਤੇ ਉਹਦੀ ਸੇਵਾ ਕਰੋਗੇ ਵੈਸੇ ਹੋ ਜਾਓਗੇ, ਜੈਸਾ ਰੂਪ ਪਰਮਾਤਮਾ ਦਾ ਮੰਨੋਗੇ ਵੈਸੇ ਹੋ ਜਾਓਗੇ, ਜੈਸਾ ਮੰਨੋਗੇ ਵੈਸੇ ਹੋ ਜਾਓਗੇ। ਭਗਤ ਨਾਮਦੇਵ ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਅਵਤਰੇ। ਮਹਾਮਾਈ ਦੀ ਪੂਜਾ ਪਿਆ ਕਰਦਾ, ਔਰ ਹਰ ਵਕਤ ਵਿਚਾਰਾਂ ਦੇ ਚ ਮਾਤਾ ਹੀ ਮਾਤਾ, ਮਾਤਾ ਦੇ ਜਗਰਾਤੇ, ਸੋਚਣੀ ਦੇ ਚ ਮਾਤਾ ਹੀ ਮਾਤਾ, ਮਾਂ ਹੀ ਮਾਂ, ਪੂਜ ਮਾਂ ਹੀ ਮਾਂ ਹੈ, ਮਾਤਾ ਹੀ ਮਾਤਾ। ਇਹਦਾ ਅੰਤ ਹੋਇਆ, ਨਾਮਦੇਵ ਕਹਿੰਦੇ ਨੇ ਅਗਲਾ ਸਰੀਰ ਇਸਦਾ ਨਾਰੀ ਦਾ ਹੋਵੇਗਾ, ਮੁਕਤ ਨਹੀਂ ਹੋ ਸਕਦਾ। ਔਰ ਮੈਂ ਅਰਜ਼ ਕਰਾਂ, ਮਨੋਚਿੰਤਕ ਕਹਿੰਦੇ ਨੇ ਅਗਰ ਬਹੁਤ ਭਾਵਕ ਹੋ ਕੇ ਕਰ ਰਿਹਾ, ਹੋ ਸਕਦਾ ਇਸ ਜਨਮ ਦੇ ਚ ਵੀ ਇਹਦੇ ਸਰੀਰ ਦੇ ਹਾਰਮੋਨਸ ਬਦਲਣ, ਇਹਦੇ ਸਰੀਰ ਦੇ ਅਣੂ ਬਦਲਣ, ਰੂਪਰੇਖਾ ਬਦਲੇ। ਮੈਂ ਇਸ ਤਰ੍ਹਾਂ ਦਾ ਇੱਕ ਦੇਖਿਆ ਟੈਕਸੀ ਡਰਾਈਵਰ ਬੰਬੇ ਚ, ਅੰਮ੍ਰਿਤ ਵੇਲੇ ਆ ਕੇ ਪਹਿਲੇ ਤੇ ਰੋਣ ਲੱਗ ਪਿਆ। ਮੈਂ ਇੱਕ ਕਾਰਨ ਤੇ ਦੱਸ, ਰੋਣ ਤੋਂ ਪਹਿਲੇ ਲੱਗ ਪਿਆ, ਕਹਿਣ ਲੱਗਾ ਸਾਰੇ ਟੈਕਸੀ ਡਰਾਈਵਰ ਮੈਨੂੰ ਛੇੜਦੇ ਨੇ, ਤੰਗ ਕਰਦੇ ਨੇ, ਮੇਰਾ ਸਰੀਰ ਇਸਤਰੀ ਜੈਸਾ ਹੁੰਦਾ ਜਾ ਰਿਹਾ, ਦਾੜਾ ਤਾਂ ਹੈ ਹੀ ਨਹੀਂ ਸੀ, 22-23 ਸਾਲ ਦੀ ਉਮਰ। ਕਹਿੰਦਾ ਟੈਕਸੀ ਚਲਾਉਣਾ ਮੇਰੇ ਲਈ ਔਖਾ ਹੋ ਗਿਆ, ਉਭਾਰ ਸਰੀਰ ਦਾ ਇਸ ਤਰ੍ਹਾਂ ਦਾ ਆ ਗਿਆ, ਮੈਂ ਹੁਣ ਲੜਕੀ ਲੱਗਦਾ, ਐਵੇਂ ਡਰੈਸ ਮੈਂ ਉੱਪਰ ਲੜਕਿਆਂ ਦੇ ਪਾਇਆ, ਤੇ ਹੁਣ ਮੈਂ ਕੀ ਕਰਾਂ। ਮੈਂ ਕਿਹਾ ਪੁਰਖਾ, ਮੈਂ ਤੈਨੂੰ ਕਦੀ ਗੁਰਦੁਆਰੇ ਦੇਖਿਆ ਨਹੀਂ, ਅੱਜ ਹੀ ਦੇਖਿਆ, ਰੋਂਦਾ ਹੋਇਆ ਤੂੰ ਆਇਆ। ਮੈਂ ਇੱਕ ਅੰਦਾਜ਼ੇ ਦੇ ਮੁਤਾਬਕ 48 ਸਾਲ ਤੋਂ ਲਗਾਤਾਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਬੰਬੇ ਜਾ ਰਿਹਾ, ਕਦੀ ਨਾਗਾ ਮੇਰਾ ਨਹੀਂ ਪਿਆ। ਉੱਥੋਂ ਦੀਆਂ ਮੇਨ ਸਭਾ ਤੇ ਫਿਰ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ 10-10 ਦਿਨ ਹਾਜ਼ਰੀ ਭਰਦਾ ਹੁੰਦਾ ਹਰ ਸਾਲ, ਤੇ ਜਿੱਥੇ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਬਣਿਆ, ਇਹ ਸਿੰਘਾਂ ਦੀ ਸਾਰੀ ਕਲੋਨੀ ਹੈ, ਗੁਰੂ ਤੇਗ ਬਹਾਦਰ ਨਗਰ ਉਸ ਨੂੰ ਕਹਿੰਦੇ, ਉੱਥੇ ਉਹ ਰਹਿੰਦਾ। ਮੈਂ ਉਸਨੂੰ ਪੁੱਛ ਲਿਆ, ਮੈਂ ਤੈਨੂੰ ਮੈਂ ਕਦੀ ਗੁਰਦੁਆਰੇ ਨਹੀਂ ਦੇਖਿਆ। ਕਹਿੰਦਾ ਮੈਂ ਮਾਤਾ ਦੇ ਮੰਦਰ ਚ ਜਾਂਦਾ ਹੁੰਦਾ ਤੇ ਸ਼ਨੀਚਰਵਾਰ ਸਾਰੀ ਰਾਤ ਜਗਰਾਤਾ ਕਰਦਾ, ਸਵੇਰੇ ਵੀ ਮਾਤਾ ਦੇ ਮੰਦਰ ਚ ਮੱਥਾ ਟੇਕ ਕੇ ਜਾਂਦਾ, ਸ਼ਾਮੇ ਵੀ ਆਉਂਦਾ, ਜਿਹੜੀ ਆਮਦਨ ਆਉਂਦੀ ਹੈ ਦਸਵੰਧ ਉੱਥੇ ਹੀ ਦੇਖ ਕੇ ਆਉਂਦਾ, ਤੇ ਸ਼ਨੀਚਰਵਾਰ ਮਾਤਾ ਦਾ ਪੂਰਾ ਜਗਰਾਤਾ ਕਰਦਾ। ਤੇ ਮੈਂ ਕਹਾਂ ਮਾਤਾ ਜੈਸਾ ਸਰੀਰ ਹੋਣ ਲੱਗ ਪਿਆ ਤੇ ਰੋਂਦਾ ਕਿਹੜੀ ਗੱਲ ਹੈ, ਫਿਰ ਰੋਣਾ ਕਿਹੜੀ ਗੱਲ ਹੈ। ਜੈਸਾ ਸੇਵੇ ਤੈਸਾ ਹੋਏ, ਜੈਸਾ ਸੇਵੋਗੇ ਵੈਸੇ ਹੋ ਜਾਓਗੇ, ਜੈਸਾ ਮੰਨੋਗੇ ਵੈਸਾ ਹੋ ਜਾਓਗੇ। ਮੈਂ ਕਿਹਾ ਪੜ੍ਹੀ ਨਹੀਂ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ, ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋ ਤਰੇ। ਹੁਣ ਮੈਂ ਆਮ ਹਾਲਤ ਬਿਆਨ ਕਰਾਂ, ਕਿਉਂਕਿ ਆਮ ਇਸਤਰੀ ਪੁਰਸ਼ ਵਿਪਰੀਤ ਦੀ ਕਸ਼ਿਸ਼ ਦੇ ਚ ਜੀਵਦੇ ਨੇ, ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਜੀਵਨ ਭਰ ਇਸਤਰੀ ਦੀ ਕਸ਼ਿਸ਼ ਜੀਵਦਾ। ਚਾਹੇ ਇਸਤਰੀ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ। ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜਿਉਂਦੀ, ਇਸਤਰੀ ਜੈਸੀ ਤੇ ਉਹ ਹੈ ਹੀ ਹੈ। ਪੁਰਸ਼ ਦੀ ਕਸ਼ਿਸ਼ ਦੇ ਜਿਉਂਦੀ, ਚਾਹੇ ਉਹ ਪੁਰਸ਼ ਪਿਤਾ ਹੈ, ਚਾਹੇ ਪਤੀ ਹੈ, ਚਾਹੇ ਭਰਾ ਹੈ ਤੇ ਚਾਹੇ ਪੁੱਤਰ। ਵਿਪਰੀਤ ਦੀ ਕਸ਼ਿਸ਼ ਦੇ ਜੀਣ ਕਰਕੇ ਸੰਸਕਾਰ, ਵਿਚਾਰ, ਸੋਚਣੀ ਸਾਰੀ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਤੋ ਜ਼ਰੂਰੀ ਨਹੀਂ ਕਿ ਇਸਤਰੀ ਮਰ ਕੇ ਉਹਦਾ ਅਗਲਾ ਜਨਮ ਇਸਤਰੀ ਦਾ ਹੋਵੇ, ਜ਼ਰੂਰੀ ਨਹੀਂ। ਆਮ ਹਾਲਤ ਵਿੱਚ ਪੁਰਸ਼ ਹੋ ਸਕਦੀ ਹੈ ਔਰ ਇੱਕ ਪੁਰਸ਼ ਆਮ ਹਾਲਤ ਵਿੱਚ ਇਸਤਰੀ ਹੋ ਸਕਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਦੇ ਬੜੇ ਭਾਰੀ ਸਬੂਤ ਮਿਲਦੇ ਨੇ। ਵਿਪਰੀਤ ਦੀ ਕਸ਼ਿਸ਼, ਕਬੀਰ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ ਨੇ, ਕਈਆਂ ਦਾ ਪਿਓ ਬਣਿਆ, ਕਈਆਂ ਦੀ ਮਾਂ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦੀ ਧੀ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ। ਸ਼ਮਸ ਤਬਰੇਜ਼ ਕਹਿੰਦਾ ਹੈ, ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮ ਐ ਮਾਂ ਕੁਨਮ। ਐ ਮੇਰੇ ਖੁਦਾ, ਮੈਂ ਪੁੱਤਰਾਂ ਦੇ ਨਾਲ ਚੱਲਿਆ, ਮਿੱਤਰਾਂ ਦੇ ਨਾਲ ਚੱਲਿਆ, ਮੇਰੇ ਨਾਲ ਪਤਨੀ ਚੱਲੀ ਹੈ, ਕਈ ਦਫ਼ਾ ਪਤੀ ਚੱਲੇ, ਭਰਾ ਚੱਲੇ ਨੇ। ਐ ਖੁਦਾ, ਮੈਂ ਤੇਰੇ ਨਾਲ ਕਦੀ ਨਹੀਂ ਚੱਲਿਆ, ਤੂੰ ਮੇਰੇ ਨਾਲ ਕਦੀ ਨਹੀਂ ਚੱਲਿਆ। ਹਰ ਜਨਮ ਵਿੱਚ ਇਹ ਹਸਰਤ ਮੇਰੀ ਰਹੇਗੀ, ਅੱਜ ਕੀ ਮੇਰ ਕਰਦੇ, ਤੂੰ ਮੇਰੇ ਘਰ ਆ ਤੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ ਤੇ ਮੈਂ ਮਾਣ ਕਰਾਂ ਮੇਰੇ ਨਾਲ ਮੇਰਾ ਖੁਦਾ ਰਹੇ। ਭਰਾਵਾਂ ਨਾਲ ਤੇ ਮੈਂ ਚੱਲਿਆ, ਪਤਨੀ ਨਾਲ ਤੇ ਮੈਂ ਚੱਲਿਆ, ਭਰਾਵਾਂ ਨਾਲ ਤੇ ਮੈਂ ਚੱਲਿਆ, ਮਿੱਤਰਾਂ ਨਾਲ ਚੱਲਿਆ, ਮਾਂ ਬਾਪ ਦੇ ਨਾਲ ਚੱਲਿਆ। ਖੁਦਾ, ਮੈਂ ਤੇਰੇ ਨਾਲ ਨਹੀਂ ਚੱਲਿਆ, ਤੂੰ ਮੇਰ ਕਰ, ਕੋਈ ਬਖਸ਼ਿਸ਼ ਕਰ। ਲੰਬੀ ਚੌੜੀ ਨਜ਼ਮ ਹੈ, ਮੁਖਤਸਰ ਮੈਂ ਅਰਜ਼ ਕਰਾਂ, ਦੁਆ ਕਬੂਲ ਹੋ ਗਈ। ਖੁਦਾ ਆਖਣ ਲੱਗਾ, ਲੈ ਤੂੰ ਰੋਜ਼ ਰੋਜ਼ ਤਰਲੇ ਲੈਣਾ, ਚੱਲ ਤੇਰੇ ਘਰ ਚੱਲਦੇ ਹਾਂ। ਹੁਣ ਸ਼ਮਸ ਤਬਰੇਜ਼ ਕਹਿੰਦਾ ਹੈ, ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਜਿਸ ਦਿਨ ਮੇਰੇ ਨਾਲ ਮੇਰਾ ਖੁਦਾ ਜਾ ਰਿਹਾ ਸੀ। ਮੈਂ ਤੇ ਆਸਮਾਨ ਤੇ ਉੱਡਦਾ ਪਿਆ ਸੀ, ਮੇਰੀ ਖੁਸ਼ੀ ਦੀ ਸੀਮਾ ਨਹੀਂ ਸੀ, ਮੇਰੇ ਬਿਸਮਾਤ ਦੀ ਸੀਮਾ ਨਹੀਂ ਸੀ, ਮੇਰੇ ਅਨੁਭਵ ਦੀ ਕੋਈ ਸੀਮਾ ਨਹੀਂ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਫਿਰ ਕਹਿੰਦਾ, ਜੈਸੇ ਘਰ ਦੇ ਬੂਹੇ ਤੱਕ ਪਹੁੰਚੇ ਨਾ ਤੇ ਖੁਦਾ ਨੇ ਇਹ ਆਖਿਆ, ਫਕੀਰਾ ਜ਼ਰਾ ਅੰਦਰ ਦੇਖ, ਸਾਡੇ ਬੈਠਣ ਦੀ ਥਾਂ ਹੈ, ਸਾਡੇ ਲਈ ਜਗ੍ਹਾ ਬਣਾਈ ਹੈ, ਲੈ ਜੋ ਆਇਆ। ਸ਼ਮਸ ਤਬਰੇਜ਼ ਕਹਿੰਦਾ, ਅੱਛਾ ਖੁਦਾ, ਸਿੰਘਾਸਣ ਹੈ, ਮੈਂ ਜ਼ਰਾ ਹੋਵਾਂ ਅੰਦਰ। ਹੁਣ ਸ਼ਮਸ ਤਬਰੇਜ਼ ਕਹਿੰਦਾ, ਜਿਸ ਸਿੰਘਾਸਣ ਤੇ ਮੈਂ ਬਿਠਾਉਣਾ ਸੀ ਖੁਦਾ ਨੂੰ, ਪੂਰੀ ਚੰਡਾਲ ਚੌਕੜੀ ਬੈਠੀ ਹੋਈ ਹੈ, ਕਾਮ ਉੱਥੇ ਹੀ ਬੈਠਾ ਹੈ, ਕ੍ਰੋਧ ਉੱਥੇ ਹੀ ਬੈਠਾ ਹੈ, ਲੋਭ ਉੱਥੇ ਹੀ ਬੈਠਾ ਹੈ, ਇੱਕ ਇੱਕ ਦੇ ਕਈ ਕਈ ਸਾਥੀ ਉੱਥੇ ਹੀ ਬੈਠੇ ਨੇ, ਪੂਰੀ ਚੰਡਾਲ ਚੌਕੜੀ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜੇ, ਮੈਂ ਮੁਕਤਸਰ ਕਰਦਾ ਪਿਆ, ਬਈ ਨਿਕਲੋ, ਇੱਥੇ ਬੈਠਣ ਵਾਲਾ ਆ ਗਿਆ। ਜੈਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਜਾਓ, ਐ ਗੁਨਾਹ, ਐ ਪਾਪ, ਐ ਔਗੁਣੋ, ਨਿਕਲ ਜਾਓ, ਹੁਣ ਤੁਹਾਡੇ ਲਈ ਥਾਂ ਨਹੀਂ, ਕਰਤਾ ਘਰ ਦੇ ਚ ਆ ਗਏ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਸਮਝ ਤਬਰੇਜ਼ ਕਹਿੰਦੇ, ਮੈਂ ਉਹਨਾਂ ਸਾਰਿਆਂ ਨੂੰ ਕਿਹਾ, ਨਿਕਲੋ, ਭੱਜ ਜਾਓ, ਇੱਥੇ ਬੈਠਣ ਵਾਲਾ ਖੁਦਾ ਆ ਗਿਆ, ਇਹ ਉਹਦਾ ਸਿੰਘਾਸਣ ਹੈ, ਇਹ ਹਿਰਦੇ ਦਾ ਸਿੰਘਾਸਣ ਉਸਦਾ ਸਿੰਘਾਸਣ ਹੈ, ਨਿਕਲੋ। ਉਹਨਾਂ ਸਾਰਿਆਂ ਨੇ ਆਖਿਆ, ਫਕੀਰਾ, ਖੁਦਾ ਨੂੰ ਤੇ ਅੱਜ ਲੈ ਕੇ ਆਇਆ ਤੇ ਅਸੀਂ ਤੇ ਕਈ ਜਨਮਾਂ ਤੋਂ ਬੈਠੇ ਹਾਂ, ਅੱਜ ਦੇ ਬੈਠੇ ਹਾਂ, ਨਹੀਂ ਨਿਕਲਦੇ। ਕਹਿੰਦੇ ਨੇ, ਮੇਰਾ ਝਗੜਾ ਹੋ ਗਿਆ, ਉਹ ਬਹੁਤੇ ਸਨ, ਮੈਂ ਇਕੱਲਾ, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ, ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ, ਇਹ ਪੰਚ ਕੋ ਝਗਰੋ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਈ, ਝਗੜਨ ਦੇ ਚ ਰੋਜ਼ ਹਾਰ ਆਉਂਦੀ ਹੈ, ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥ ਰੋਜ਼ ਹਾਰਦਾ ਹੈ, ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ, ਕਦੀ ਬੇਈਮਾਨੀ ਹਰਾ ਦਿੰਦੀ ਹੈ। ਰੋਜ਼ ਅਸੀਂ ਹਾਰਦੇ ਹਾਂ ਗੁਸਾਖੀ ਮਾਫ, ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰੇ ਪੰਚ ਕੋ ਝਗਰੋ, ਝਗਰਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚਲਾਉਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ। ਕਈ ਦਫ਼ਾ ਮੈਂ ਦੇਖਿਆ ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ, ਗਵਾਹ ਬੈਠਦੇ ਨੇ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ, ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮੇਰੇ ਸਾਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ, ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਇਹ ਪ੍ਰਭੂ, ਜਿੱਥੋਂ ਸਾਡਾ ਉਬਾਰ ਹੋਇਆ, ਆਉਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਬੇਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ 2 ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ, ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਾਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਾਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨਰ ਆਏਂਦਾ। ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ। ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ, 36 ਯੁੱਗ ਵਰਤੇ ਗੁਬਾਰੇ। 4-4 ਯੁੱਗਾਂ ਨੂੰ 36 ਦਫ਼ਾ ਪਲਟਾ ਕੇ ਗਿਣਤੀ ਕਰੀਏ, ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ, ਅਤੇ ਸਮਾਂ ਤਾਂ ਹੈ ਨਹੀਂ ਸੀ ਜੋ ਨਾਪਣ, ਸਮਾਂ ਤਾਂ ਹੁੰਦਾ ਦਿਨ ਕਰਕੇ, ਰਾਤ ਕਰਕੇ, ਇਹ ਤਾਂ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਾਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨੇ ਸੁਨ ਰਹਿਣ। ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ, ਸੁਨੇ ਸੁਨ ਰਹਿ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ, ਧੁੰਦ ਸੀ, ਸੁਨ ਸੀ। ਇਸੇ ਹੀ ਸੁਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ, ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ, और उपनिषदां दे ऋषियां ने ते स्वामी महावीर ने जो कुछ बयान किया मैं छेती छेती अर्ज कर दें। वो आवाज की सी, धन गुरु गोबिंद सिंह जी महाराज कहते ने ओंकार आद कथनी अना, ओ नाद से ओंकार, ये जिवें घंटे की आवाज आती है मारिए तो आहिस्ता आहिस्ता बंद आती है, आहिस्ता आहिस्ता धीमी पै जाती है। यह आवाज अज तक धीमी नहीं पई, धीमी हो गई, एकदम धमाका होके चल रही है, ब्रह्मंड देच व्यापक है। ओंकार आद कथनी अनाद, यह अनादि कथनी है, पहला बोल है, यह पहले तो भी पहला बोल है, आद पहला बोल है, इस तो पहले आवाज दी दुनिया नहीं सी, ये पहली आवाज है ब्रह्मंड दी। इसे नु गुरु जो है नानक देव जी महाराज फरमान पहले इंज कर देने, कीता पसाओ एको कवाओ, एक कवाओ एक आवाज, तिस्ते होए लख दरिया, उसे कवाओ तो उसे ही आवाज तो लखा जिंदगी दे दरिया चल पे, ते जिंदगी दा दरिया की है सूरज, उसे एक धमाके तो अरबां खरबां सूरज बन गए, एक एक सूरज दे कई कई टुकड़े होए, ए जमीन उस सूरज दा टुकड़ा, अनंत काल तक ए अग दा गोला ही सी, पूरी ठंडी अज भी नहीं हुई, ए भी मैं अर्ज करते हैं, अजे भी लावे चल देने, अजे भी किधरे किधरे लावे फुट देने, अरबद नरबद धुंधु कारा, धरण न गगना हुक्म अपारा, ना दिल रहन चंद न सूरज, सुनने सुन समाए, इस सनाटे देच जो आवाज होई, कीता पसाओ एको कवाओ तिस्ते होए लख दरियाओ, वो कवाओ की सी, वो हुण गुरु नानक देव जी महाराज लंबी चौड़ी बाणी च दसदे ने, उस बाणी दा नां है ओंकार, रामकली राग देच है, उन्हों दक्कनी ओंकार करके कहते हैं, इस वास्ते रामकली दक्कनी, रामकली पूर्व दी नहीं गायन करने, दक्षिण दी खो गई गल। गुरु ग्रंथ साहब दे दो तरह का संगीत है, दक्षिण भारत का पूर्वी भारत का, रामकली दक्कनी, दक्कनी ओंकार बाणी का ना ही ओंकार है, जिवें पहली बाणी का ना जप है, सत्कार वजो असी जपजी साहब कहिंदे आ, बाणी दा नां ओंकार है, इह इस तरह शुरू होंदी है, ओंकार ब्रह्मा उत्पत, ओंकार किया जिन जित, ओंकार सहल जुगवै, ओंकार वेद निरवै, इह बाणी किथे उचारण की थी, भारत विच इक तीरथ है, उस तीरथ दा नां है ओंकार, इंदौर तो 40 मील दूरी ते बाई रोड जो हजूर साहब जांदे ने दिल्ली तो, उन्हां नूं रस्ते च पै जांदा है, रेलवे स्टेशन दा नां है ओंकार, शहर दा नां है ओंकार, मंदिर दा नां है ओंकार, आ सारे कदीमां दे माहिरीन जो भारत सरकार दे ने, ओह कहिंदे ने मंदिर घट तो घट 4000 साल पुराना है, पहाड़ नूं तराश के बनाया गया है, बिल्कुल नर्मदा दे किनारे, नर्मदा उसनूं टच करके लंघदी है, छू के लंघदी है, उस मंदिर का नाम है ओंकार, उसे ही मंदिर तो 100 गज की दूरी ते है गुरुद्वारा गुरु नानक देव जी का, उस गुरुद्वारे का नाम है गुरुद्वारा ओंकार, मंदिर का नाम है ओंकार, शहर का नाम है ओंकार, रेलवे स्टेशन का नाम है ओंकार, 100 गज की दूरी ते जिथे गुरुद्वारा है, ये ब्राह्मणा की टकसाल सी, ते वेद शास्त्र पढ़ाए जाते सन, इत्थे ही दक्कनी ओंकार सतगुर ने उचारण की, सुन पांडे क्या लिखो जंजाला, रिख नाम नाम गुरमुख गोपाला, ओंकार ब्रह्मा उत्पत, ओंकार किया जन चित, तू जिसनू ओंकार कहना पे है, नहीं है ओंकार तो ते सारा ब्रह्मंड होया है, वो पहली आवाज की सी ओंकार, स्वामी महावीर जैन धर्म दे बानी ओ भी कहंदे ने पहली आवाज ओंकार है, उसे तो ब्रह्मंड होया। इस्लाम ते ईसाइयत भी मनदी है सारा पसारा शब्द तो होया, पर शब्द दी रूपरेखा होर दसदे ने, मुहम्मद साहब कहंदे ने शब्द कुन है, और ईसा कहते ना वो लोगोस है। लेकिन भारत दे करीबन करीबन तमाम ऋषि मुनि गुरु पीर पैगंबर ते भगत कहते ने वो धुन है ओंकार। फिर सतगुरु ते एका लाने होर दूजी धुन नहीं है। कारण उपनिषद के अधे ऋषि कहते ने वो धुन ओंकार है पर अधे कहते ओम है ओम वो कहते ए धुनी हो अधे कहते ने ओंकार है। महाराज ने एक ला दिता नहीं और कोई धुन नहीं एक ओंकार एक यही धुन है यही धुन है ओंकार आद गुरु गोविंद सिंह जी महाराज जाप साहब ओंकार आद कथनी अनाद इस ओंकार की धुन तो फिर किवें पसारा होया अरबा खरबा सूरज पैदा होए एक एक सूरज दे कई कई टुकड़े होए ये जमीन सूरज का टुकड़ा है ये फिर पसारा किवें होया गुरबाणी जिस तरह खुलासा कर दिए। मैं फिर कल दिन नो थोड़े सामने रखने की कोशिश करांगा। मैं सुस्त रह जाना घड़ी अगे लंघ जाती है फिर मैनू रुकना पैंदा तो समा हो गया। बाकी विचारा मैं कल थोड़े सामने खोलन की निमाणी जो है कोशिश करांगा। सतगुरु मैनू समर्था भी दे देन सूझ भी दे देन समझ भी दे देन कि ये जिहड़ा प्रकरण वालबन 10 तरीक नू मैं आरंभ किया सी थोड़े सामने बयान कर सकां। प्रकरण की संपूर्णता नहीं गुरु नानक के शब्द की संपूर्णता नहीं मेरे समय की संपूर्णता है मेरे कथन शक्ति की संपूर्णता है मेरे जैसे ज्ञानी करोड़ा भी पैदा हो जाए गुरु नानक का शब्द नहीं समाप्त होता उसके विचार नहीं समाप्त होते उसके ख्याल नहीं समाप्त होते। बाकी मैं कल थोड़े सामने खुलासा करने की निमाणी कोशिश करांगा। उस तो बाद एक हफ्ता दास ने लौंगा ही लैंड के गुरुद्वारे प्लेन व्यूर जो है उत्थे कथा करनी है सवेरे शाम दो दिन थोड़े नेड़े दूसरा अस्थान 118 ते 29 ते थी दो दिन दास ने उत्थे हाजरी भर के फिर इंग्लैंड चले जाना।
2: गुरु रुखसाल सिंह जी फतेह प्रवान करनी वाहिगुरु जी का खालसा वाहिगुरु जी की फतेह। दास एक लड़ीवार विचार कई दिनों तो आप जी नु सरवन करा रहे हो। जित दर वसे कवन दर कई गए दरा भीतर दर कवन लहे जिस दर कारण फिरा उदासी सो दर कोई आए कहे। सारे दरां तो उदास होके जिस दर दी मैं तलाश कर रहा कोई दसे कोई ते उसका रस्ता दसे कोई ते उसका मार्ग दसे। तो इसनु आधार बना के दास आप नु सरवन करा रहे है जो उदास नहीं वो तलाश नहीं करेगा जो संसार तो उदास नहीं पदार्थां तो उदास नहीं इस जीवन तो उदास नहीं परम जीवन की तलाश नहीं करेगा। अगर यही जीवन सब कुछ है और ये संसार ही सब कुछ है और ये पदार्थ ही सब कुछ है और इसे दे ले जीवना है तो फिर परमात्मा उसकी जिंदगी बेमैनी हो जाता। फिर परमात्मा नू वो साधन की तरह वरत सकता है कि पदार्थां विच उन्नति हो जाए चलो परमात्मा का सहारा संसार विच सुख शांति मिले चलो निरंकार का सहारा। उस सहारे के रूप विच निरंकार की ओट पकड़ेगा लेकिन संसार तो उदास नहीं है निराश नहीं। निराश बिरती उदास बिरती ये दोवें कठियां रहिंदियां ने। जो सब कुछ तो निराश हो जाता है कोई अपने पास होता है अपने नेड़े होता उन्हें कहते हैं उदास। फिर धन गुरु गोविंद सिंह जी महाराज दे बोल ऐसे ही संबंध जो वो फरमान करते हैं रे मन ऐसो कर सने आसा मन से सदन सवै कर समझो मन ही माहे उदासा। धर्म दी मूल साधना मन दी साधना मन जितने चिर तक संसार तो निराश नहीं, ये उदास नहीं हो सकता, और ये जे उदास नहीं तो फिर ये निरंकार की तलाश नहीं कर सकता।

ਸੰਸਾਰ ਵਿੱਚ ਕੋਈ ਦੁਖਾਂਤ ਘਟ ਗਿਆ, ਜਗਤ ਤੋਂ ਚੋਟ ਖਾ ਜਾਏ, ਇਹ ਤਿੰਨ ਹੀ ਕਾਰਨ ਨੇ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਜੋਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਸਿੱਧ ਗੋਸ਼ਟ ਆਪ ਪੜ੍ਹੋ ਨਾ, ਸਿੱਧ ਗੋਸ਼ਟ ਦੇ ਜੋਗੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਇਹ ਘਰ ਬਾਰ ਛੱਡ ਕੇ ਕਿਉਂ ਉਦਾਸੀ ਬਣੇ, ਕਿਉਂ ਜਗਤ ਤੋਂ ਨਿਰਾਸ਼ ਹੋਇਆ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਬੇਕ ਨਿਵਾਸੀ। ਇਸ ਸੰਬੰਧਿਤ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ। ਮੁਸਲਮਾਨ ਤੋਂ ਬਿਨਾਂ ਖੁਦਾ ਦੀ ਗੱਲ, ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਏ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ, ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲੇ, ਕੂਜ਼ਾ ਵੀ ਰੱਖ ਲੇ। ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੇ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ, ਕੂਜ਼ਾ ਵਾਂਗ ਮੁਸੱਲਾਦਾਰ। ਇਹ ਭੇਖ ਬਣਾਇਆ, ਇਸ ਭੇਖ ਨਾਲ ਬਗਦਾਦ ਵਿੱਚ, ਸਾਊਦੀ ਅਰਬ ਵਿੱਚ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ। ਤਾਂ ਹੀ ਜੋਗੀ ਕਹਿ ਰਹੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ। ਇਹ ਭੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ। ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ, ਸ੍ਰੀ ਚੰਦ ਕਿਧਰੇ ਦੇਖੇ? ਬੱਚੇ ਕਹਿੰਦੇ ਨੇ, ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ। ਪੜੋਸੀਆਂ ਦੇ ਘਰਾਂ 'ਚ ਜਾਂਦੇ, ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ? ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ? ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ? ਉਜਾੜ ਦੇ 'ਚ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਲਾ ਕੇ। ਤੋ ਮਾਤਾ ਜੀ ਥੋੜ੍ਹਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ? ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿੰਦੇ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ।

0: देर तक दूजे विच देखन दी गल छड़ो, अपने जिस्म च नहीं दिसदा वी रब है कि नहीं, क्योंकि मलीनता सानू नजर नहीं आउन दिंदी। जिथे मैलापन होवेगा उत्थे प्रतिबिंब नहीं दिसेगा, जिथे निर्मलता ही होवेगी उत्थे सच। यही कारण कि गुरु ग्रंथ साहिब जी दी एक बाणी च बचन हुंदा है, कबीर शेख सबूरी बाहरा क्या हज का बह जाए। कबीर साहिब दा इह सलोक है, सबूरी दर थे जिदे अंदर सिदक नहीं। ते अज सुबह मैं कथा च बेनती कीती सी कि सफर दे अर्थ ढिड दी तृप्ति ते जेब दी तृप्ति नहीं कदी करने। हुण मान लो असीं कह दईए वी सबर आ गया, रज गए पैसे वालों, सबर आ गया रोटी वालों रज गए, वो गुरमुखे तां गल ही बड़ी छोटी है। मन तां उहो जिहा बेसबर है, सारा समुंदर वी इहदे विच पा दिओ निकम्मा फिर भी कदी नहीं रजदा। इहने कदी रजना जी? सबर तां बड़ा गहरा शब्द है जी। जिहड़ा सबर च चला जांदा है सचमुच रब उहनूं दरिया दी तरह खुल्लिया कर दिंदा है। जिहड़ा सबर नूं नहीं कमा सकदा उह गंदे नाले दी तरह, टुट्टे हुए गंदे नाले दी तरह बन जांदा है। सबर इहो सुभाउ, जेतू बंदा दृढ़ करें वध थीवें दरिया वो, टुटना थीवें वाहड़ा। बाबा फरीद साहब, मैं फिर विषय ते आवां कि जत कत रमण, तीन किस्सियां च दी मैं कथा करनी चाहना। जिथे किथे तू रमिया है, अर्ज मैं कीती मैं अर्थ कर दियांगा, प्रमाण दियांगा, पर सच ए वे द्वेष दी कंध मेरे विच भी है, क्योंकि असीं जीव विचरने पए हां। कबीर साहब कहिंदे शेख सबूरी बाहरा क्या हज काबे जाहे। तू काबे हज करन वास्ते जा रहे हैं, मक्के जा रहे हैं, पर तेरे अंदर सबर नहीं। नाल शब्द वरत्या जाकी दिल साबत नहीं। असी साबत दा अर्थ करने मुकम्मल, भी ये चीज साबत है, पर इत्थे साबत दा अर्थ मुकम्मल नहीं, इत्थे साबत दा अर्थ सफाई। जिदे दिल दी सफाई नहीं तां को कहां खुदा है, रब उहदे वास्ते किथे। शेख सबूरी बाहरा क्या हज काबे जाए, जाकी दिल साबत नहीं तां को कहां खुदाए। जिदा दिल दी सफाई को नहीं उत्थे रब किथे उन लभना है। इहनूं गुरु साहिब ने कहा कह नानक जिन मन निर्मल सदा रहे गुरु नाले। आनंद साहिब च फिर विषय ते आवां कि जिन्हां दा दिल साफ है। गुरु अर्जुन साहिब सारियां थावां ते देखिया उन्हां। इत्थे देखो भाई नंद लाल साहिब दी इक गजल दा शेर है जी, है फारसी में अर्थ कर देंगा सौखे। वो कहने दिल अगर दाना बवद अंदर कनार शी यार हस्त। एक लफज ए दाना दा अर्थ हुंदा सियाणा। इहनू बाणी च वी, ए फारसी दा शब्द गुरु साहिब ने बाणी च बड़ी वरत्या, तू दरियाओ दाना बीना। दिल अगर दाना बवद अंदर कनार शी यार हस्त। जे दिल सियाणा है, सियाणा दा अर्थ बोधक सियाणप नहीं, ओ सियाणप जिहड़ी नाम विचों पैदा होई है, सिमरन चुक है। दिल अगर दाना बवद अंदर कनार सी यार हस्त। यार दा अर्थ इस दिन उसी आपां कीता सी, महबूब वाहगुरु। कहिंदे दिल अगर जे साफ है ते प्यारा महबूब वाहगुरु सचमुच दिल दे अंदर है। चश्मगर बीना बवद हर तरफ दीदार हस्त। चश्म दा अर्थ अखां। महाराज जी ने कहन लगे जे दिल साफ है ते हर पासे ही परमात्मा है। जे अख विचों मैल निकल गई ते चेते रखो रब तो बिना होर कोई कख है ही नहीं। दिल साफ है ते अख साफ है। इस करके एक दिन मैं अर्ज कीती सी कि बजाय कि एक इंद्रे दे कड़पन दी, मेरियां अखां ने, मेरे कन्न ने, मेरी जीभ है, मेरियां स्पर्शता वाली छकिन है, बस सारियां दी जड़ इको जे मन साफ हो गया बाकी अपने आप ही साफ हो जाएंगे। जिस जड़ चो मैल आउंदी पई। दिल अगर दाना बवद अंदर कनार शी यार हस्त। चश्मगर बीना बवद हर तरफ दीदार अस्त। जत कथ रमणंग हर तरफ दीदार अस्त। हर पासे ओ है। थोड़ी जी एक होर बेनती वेखो, गुरमत ने परमात्मा दी जदों वाहगुरु जी दी गल कीती एक थां मुकरर नहीं कीती। पिछले दिन भी कहा कोई धरती दी एक थां ते कह दिए भी परमात्मा सिर्फ इत्थे रहिंदा है बाकी थावां ते नहीं। गुरमत कहिंदी नहीं, हर थां ते, हर जगह ते। थोड़े जे समझाने लई गुरदेव ने एक बचन कीता जी बाणी च, ते मन च आउंदा भी परम हस्ती तां एक ही है ना, वो एक हो के अनेकता विच किवें वरतदा है। हुण साडा शरीर एक है, ਇਹ ਅਨੇਕਤਾ ਚ ਤੇ ਨਹੀਂ ਨਾ ਵਰਤੇਗਾ ਪਰ ਹੈ ਇੱਕ ਇੱਕ ਹੋਵੇ ਜਤ ਕਥ ਰਮਣਗਾ ਹਰ ਥਾਂ ਤੇ ਕਿਵੇਂ ਰਮਿਆ ਹੈ ਇਹਨੂੰ ਸਤਿਗੁਰੂ ਨੇ ਬਾਣੀ ਚ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਦੇ ਲਈ ਭਾਵੇਂ ਉਹ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰੀ ਰਾਤ ਰਹਿੰਦਾ ਹੈ ਪੂਰੀ ਰਾਤ ਤੇ ਉਹਦਾ ਜਿਹੜਾ ਵਜੂਦ ਹੈ ਉਹ ਸਾਨੂੰ ਆਕਾਸ਼ ਵਿੱਚ ਦਿਸਦਾ ਇੱਕ ਹੈ ਨਾ ਯਾਦ ਰੱਖਿਓ ਇਸ ਪਲੈਨਟ ਦਾ ਮੈਂ ਕਹਿ ਰਿਹਾ ਉਂਝ ਤੇ ਪਤਾ ਨਹੀਂ ਚੰਦਰਮਾ ਦੀ ਗਿਣਤੀ ਕੋਈ ਨਹੀਂ ਕਿੰਨੇ ਕੁ ਰੱਬ ਨੇ ਪੈਦਾ ਕੀਤੇ ਨੇ ਸੱਚ ਇਹ ਵੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ ਬੰਦੇ ਦੀ ਖੌਮੇ ਗੁਰਬਾਣੀ ਇਸ ਤਰ੍ਹਾਂ ਛਿਲ ਕੇ ਰੱਖ ਦਿੰਦੀ ਜਦੋਂ ਵਿਰਾਟਤਾ ਦੀ ਗੱਲ ਕਰਦੀ ਹੈ ਬਾਤਾਂ ਦੂਰ ਨਾ ਜਾਓ ਗਿਆਨ ਖਾਂਡੀ ਪੜ੍ਹ ਲਓ ਮਹਾਰਾਜ ਉਡਾ ਦਿੰਦੇ ਨੇ ਅੰਦਰ ਦੇ ਭਰਮ ਕਿਹੜੇ ਭੁਲੇਖੇ 'ਚ ਤੁਰਿਆ ਫਿਰਨਾ ਕਿ ਇਹ ਜੋ ਕੋਈ ਤੂੰ ਦਿਮਾਗ ਹੀ ਸੋਚੀ ਬੈਠਾ ਇਸ ਤੋਂ ਅੱਗੇ ਰੱਬ ਨੇ ਬਹੁਤ ਕੁਝ ਪੈਦਾ ਕੀਤਾ ਧਰਮ ਖੰਡ ਕਾ ਏਕੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਧ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਦੱਸੋ ਇਹਦੇ ਕੋਈ ਪਾਰਾਵਾਰ ਪਾ ਸਕਦਾ ਜੀ ਉਹ ਪਰਮ ਹਸਤੀ ਨੇ ਫਿਰ ਮੈਂ ਬੇਨਤੀ ਕਰਾਂਗਾ ਸੱਚ ਇਵੇਂ ਜਿਉਂ ਜਿਉਂ ਸ਼ਬਦ ਕਿਰਪਾ ਵਰਤਾਉਂਦਾ ਤਿਉਂ ਤਿਉਂ ਬੰਦਾ ਕਹਿਣ ਲੱਗਦਾ ਮੈਂ ਕੁਛ ਨਹੀਂ ਜਾਣਿਆ ਜਿਉਂ ਜਿਉਂ ਦਿਮਾਗੀ ਤੌਰ 'ਤੇ ਅੱਗੇ ਵੱਧਦਾ ਕਹਿੰਦਾ ਸਭ ਕੁਝ ਮੈਨੂੰ ਪਤਾ ਬਾਕੀ ਸਭ ਮੂਰਖ ਨੇ ਨਹੀਂ ਨਹੀਂ ਸ਼ਬਦ ਦਾ ਉਚਾਰਨ ਕਰਤਾ ਕਹਿ ਰਿਹਾ ਨਹੀਂ ਤੇਰਾ ਦਾਨ ਹੈ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ ਸੁਕਰਾਤ ਦੇ ਜੀਵਨ ਦੀ ਉਹ ਘਟਨਾ ਸਿਰਫ ਛੋਟੀ ਜੀ ਬੱਚਾ ਸਮੁੰਦਰ ਦੇ ਕਿਨਾਰੇ ਸੀ ਜੀ ਮਸਕੀਨ ਸਾਹਿਬੀ ਨੂੰ ਕੋਟ ਕਰਦੇ ਹੁੰਦੇ ਸਨ ਅਤੇ ਉਹਦੇ ਕੋਲ ਛੋਟਾ ਜਿਹਾ ਇੱਕ ਭਾਂਡਾ ਸੀ ਜੀ ਕੁੱਜਾ ਕਹਿ ਲਾਂ ਪਾਤਰ ਬਰਤਨ ਸੀ ਜੀ ਉਹਦੇ ਕੋਲ ਉਸ ਕੁੱਜੇ ਵਿੱਚ ਇਹ ਕੁੱਜਾ ਸ਼ਬਦ ਬੜਾ ਪੁਰਾਣਾ ਹੈ ਜੀ ਸ਼ਾਇਦ ਇੱਥੋਂ ਦੇ ਬੱਚਿਆਂ ਨੂੰ ਸਮਝ ਨਹੀਂ ਪੈਣੀ ਕੁੱਜਾ ਇੱਕ ਕੁੱਜਾ ਇੱਕ ਕੁੱਜਾ ਦੋਨਾਂ 'ਚ ਬੜਾ ਫਰਕ ਹੈ ਇੱਕ ਅੱਧਕ ਲਾ ਕੇ ਕੁੱਜਾ ਦਾ ਅਰਥ ਕੁੱਜਾ ਉਹਦਾ ਮਿਸ਼ਰੀ ਅਤੇ ਕੁੱਜਾ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਮੱਖਣ ਲੱਸੀ ਇਹ ਚਾਟੀ ਨਹੀਂ ਸੀ ਹੁੰਦੀ ਕੁੱਜਾ ਵੱਖਰਾ ਹੁੰਦਾ ਸੀ ਵਲਟੋਈ ਤੋਂ ਛੋਟਾ ਹੁੰਦਾ ਸੀ ਵਲਟੋਈ ਹੁਣ ਸ਼ਬਦ ਮੇਰਾ ਖਿਆਲ ਵੀ ਨਹੀਂ ਪਤਾ ਲੱਗਣਾ ਬਾਣੀ 'ਚ ਹਾਂਡੀ ਕਹਿੰਦੇ ਆ ਜਿਹਨੂੰ ਮਿੱਟੀ ਦਾ ਹੁਣ ਉਸ ਕੁੱਜਾ ਜਿਹੜਾ ਹੈ ਉਹਨੇ ਨਿੱਕਾ ਜਿਹਾ ਕੁੱਜਾ ਪਕੜਿਆ ਅਤੇ ਯਾਦ ਰੱਖਿਓ ਦੀਵਾਲੀ ਨੇੜੇ ਕੁਮਾਰ ਵੀਰ ਕੁੱਜੀਆਂ ਵੀ ਬਣਾਉਂਦੇ ਸਨ ਛੋਟੀਆਂ ਛੋਟੀਆਂ ਹੁਣ ਉਹ ਕੁੱਜਾ ਪਕੜ ਕੇ ਸਮੁੰਦਰ ਦੇ ਕਿਨਾਰੇ ਬੈਠਾ ਹੈ ਕਦੀ ਭਰ ਲੈਂਦਾ ਫਿਰ ਰੋਣ ਲੱਗ ਪੈਂਦਾ ਅਤੇ ਸੁਕਰਾਤ ਨੇ ਕਿਹਾ ਦੇਖਿਆ ਉਹਨੇ ਕਿਹਾ ਵੀ ਤੂੰ ਰੋਣਾ ਕਿਉਂ ਪਿਆ ਉਹ ਕਹਿੰਦਾ ਮੈਂ ਸਵੇਰ ਦਾ ਲੱਗਾ ਇਸ ਸਮੁੰਦਰ ਨੂੰ ਇਸ ਕੁੱਜੇ 'ਚ ਪਾਉਣਾ ਚਾਹੁੰਦਾ ਵਾਂ ਸਮੁੰਦਰ ਕੁੱਜੇ 'ਚ ਭਰਨਾ ਚਾਹੁੰਦਾ ਉਹਨੇ ਗੱਲ ਕੀ ਕਹਿੰਦਾ ਬੇਟਾ ਕਿਉਂ ਮੈਂ ਸਿਰ ਖਪਾਈ ਖਾ ਕੇ ਤੂੰ ਰੋਈ ਜਾ ਰਿਹਾ ਏਡਾ ਵੱਡਾ ਸਮੁੰਦਰ ਤੇਰੇ ਕੁੱਜੇ ਸਮਾ ਜਾਏਗਾ ਕਦੀ ਨਹੀਂ ਸਮਾਏਗਾ ਬੱਚਾ ਕਹਿੰਦਾ ਸੱਚ ਕਹਿੰਦਾ ਬਿਲਕੁਲ ਸੱਚ ਤੇਰਾ ਕੁੱਜਾ ਸੀਮਤ ਕਹਿ ਸਮੁੰਦਰ ਅਸੀਮ ਕਹਿ ਕਿਵੇਂ ਸਮਾਏਗਾ ਨਿਆਣੇ ਨੇ ਇੱਕੋ ਦਮ ਕੁੱਜਾ ਪਕੜਿਆ ਜ਼ੋਰ ਨਾਲ ਸਮੁੰਦਰ ਸੱਟਿਆ ਤਾੜੀ ਮਾਰ ਕੇ ਕਹਿੰਦਾ ਚਲੋ ਜੇ ਕੁੱਜੇ ਵਿੱਚ ਸਮੁੰਦਰ ਨਹੀਂ ਸਮਾਉਂਦਾ ਮੈਂ ਕੁੱਜੇ ਨੂੰ ਸਮੁੰਦਰ ਵੀ ਸਮਾ ਦੇਣਾ ਹਾਂ ਸੁਕਰਾਤ ਨੇ ਸਿੱਧਾ ਕੀਤਾ ਉਹਨੇ ਕਿਹਾ ਮੈਨੂੰ ਜ਼ਿੰਦਗੀ ਦਾ ਇੱਕ ਰਾਜ ਦੇ ਦਿੱਤਾ ਬੇਟੇ ਤੂੰ ਤੇਰੇ ਕੋਲ ਸਿਰਫ ਇਹ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ ਤੂੰ ਉਹਦੇ 'ਚ ਅਸੀਮ ਨੂੰ ਪਾਉਣਾ ਚਾਹੁੰਦਾ ਅਤੇ ਸੱਚ ਅਵੇ ਸਾਡੀ ਨਿੱਕੀ ਜਿਹੀ ਖੋਕੜੀ ਚਾਰ ਕਿਤਾਬਾਂ ਪੜ੍ਹੀਆਂ ਨੇ ਅਸੀਂ ਅਗਮ ਨੂੰ ਇਹਦੇ ਵਿੱਚ ਫਿੱਟ ਕਰਨਾ ਚਾਹੁੰਦੇ ਹਾਂ ਇਹਦੇ 'ਚ ਕਿੱਥੇ ਸਮਾਜੂਗਾ ਤੂੰ ਆਪਣੇ ਕੁੱਜੇ ਨੂੰ ਸਮੁੰਦਰ 'ਚ ਸੱਟ ਦੇ ਉਹਨੂੰ ਥੋੜ੍ਹਾ ਕਿਵੇਂ ਸਮਾ ਲਾਂਗੇ ਆਪਾਂ ਹਾਂ ਇਹ ਗੱਲ ਚੇਤੇ ਰੱਖਿਓ ਉਹਨੇ ਇਹਦੇ 'ਚ ਨਹੀਂ ਸਮਾਉਣਾ ਕੁੱਜੇ ਨੂੰ ਸਮੁੰਦਰ ਵੀ ਸੱਟ ਦਿਓਗੇ ਤਾਂ ਸਮੁੰਦਰ ਦਾ ਰੂਪ ਹੋ ਜਾਏਗਾ ਫਿਰ ਅਰਜ਼ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਤਿਗੁਰੂ ਕਹਿੰਦੇ ਜਿੱਥੇ ਕਿੱਥੇ ਸਾਰੀਆਂ ਥਾਵਾਂ 'ਤੇ ਰਮਿਆ ਹੈ ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ ਇੱਕ ਹੋ ਕੇ ਸਰਬ ਵਿਆਪਕ ਇਹ ਹੀ ਕਾਰਨ ਕਿ ਜਦੋਂ ਗੁਰਸਿੱਖ ਕਵਾਂ ਜਾਂ ਬੰਦਗੀ ਕਰਨ ਵਾਲਾ ਕਿਤੇ ਵੀ ਚਲਾ ਜਾਏ ਵਾਹਿਗੁਰੂ ਮੈਨੂੰ ਬਖਸ਼ ਦਿਓ ਮੰਨ ਲਓ ਨੇੜੇ ਤੇੜੇ ਧਰਮਸ਼ਾਲਾ ਗੁਰਦੁਆਰਾ ਕਿਤੇ ਵੀ ਨਹੀਂ ਉਹ ਬੀਆਂ ਬਾਣ ਵਿੱਚ ਬੈਠਾ ਹੋਇਆ ਵੀ ਗੁਰਦੁਆਰੇ ਬੈਠਾ ਹੁੰਦਾ ਹੈ ਕਿਉਂਕਿ ਉਹਨੂੰ ਸਰਬ ਵਿਆਪਕਤਾ ਕਹਿੰਦੀ ਹੈ, ਤੂੰ ਇਕੱਲਾ ਨਹੀਂ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਜਤ ਕਥ ਰਮਣੰਗ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਚੰਦਰਮਾ ਆਪਣੀ ਚਾਂਦਨੀ ਬਖੇਰੇ ਹੈ, ਅਸਮਾਨ ਤੇ ਚੰਦਰਮਾ ਇੱਕ ਹੈ ਤੇ ਥੱਲੇ ਨਿਰਮਲ ਪਾਣੀ ਨਾਲ ਭੜੇ ਕੋਈ ਘੜੇ ਬੇਅੰਤ ਨੇ, ਗਿਣਤੀ ਕੋਈ ਨਹੀਂ। ਹੁਣ ਦੇਖੋ ਉੱਤੇ ਇੱਕ ਤੇ ਥੱਲੇ ਘੜੇ ਅਨੇਕਾਂ। ਸਤਿਗੁਰੂ ਕਹਿੰਦੇ ਨੇ ਜਦੋਂ ਚੰਦਰਮਾ ਅਸਮਾਨ ਤੇ ਆਏ ਤੇ ਹਰ ਇੱਕ ਘੜੇ ਦੇ ਉੱਪਰ ਜਿਹੜਾ ਢੱਕਣ ਕਹਿ ਲਓ, ਚੱਪਣੀ ਕਹਿ ਲਓ, ਜਿਹਦੇ ਨਾਲ ਢੱਕਿਆ ਉਹਨੂੰ, ਹਰ ਇੱਕ ਘੜੇ ਦੇ ਉੱਪਰ ਵਾਲਾ ਢੱਕਣ ਉਤਾਰ ਦਿਓ, ਅਸਮਾਨ ਵੱਲ ਦੇਖੋਗੇ ਤੇ ਚੰਦਰਮਾ ਇੱਕ ਦਿਸੇਗਾ। ਜੇ ਘੜਿਆਂ ਵਿੱਚ ਝਾਤੀ ਮਾਰ ਕੇ ਦੇਖੋਗੇ ਹਰ ਘੜੀ ਵਿੱਚੋਂ ਪ੍ਰਤੀਬਿੰਬ ਦਿਸੇਗਾ। ਇਹ ਸਿਰਫ ਇੱਕ ਉਦਾਹਰਣ ਹੈ, ਪਰ ਰੱਬ ਚੰਦਰਮਾ ਵਰਗਾ ਨਹੀਂ, ਉਹ ਤਾਂ ਨਮੋ ਚੰਦਰ ਚੰਦਰੇ ਹੈ। ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਖੱਬ ਸਮਾਣੀ ਜੋਤ ਜਤ ਕਤ ਰਮਣੰਗ। ਤਿੰਨ ਖਿੱਚਿਆਂ 'ਚ ਇਹਦੇ ਅਰਥ ਕਰ ਰਹੇ, ਹੱਬ ਸਮਾਣੀ, ਖੱਬ ਦਰ ਤੇ ਸਾਰੇ, ਸਾਰਿਆਂ ਵੀ ਤੋਂ ਸਮਾਇਆ ਹੈ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਪਾਣੀ ਦੇ ਭਰੇ ਕੋਈ ਘੜਿਆਂ ਵਿੱਚ ਇੱਕ ਚੰਦਰਮਾ ਸਾਰੀਆਂ ਥਾਵਾਂ ਤੇ ਪ੍ਰਤੀਬਿੰਬ ਦਿਸਦੇ ਪਏ ਨੇ, ਸੱਚ ਇਵੇਂ ਕਿ ਏਕੋ ਓਂਕਾਰ ਪਰਮਾਤਮਾ ਇੱਕ ਹੋ ਕੇ ਅਨੇਕਤਾ ਵਿੱਚ ਝਲਕ ਦਿੰਦਾ ਹੈ ਤੇ ਅਨੇਕ ਹੋ ਕੇ ਫਿਰ ਇੱਕ ਹੋ ਜਾਂਦਾ ਹੈ। ਥਾਇ ਅਨੇਕਾ 'ਚ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਇਹਦੀ ਲਖਤਾ ਵੀ ਉਹਨੂੰ ਪੈਂਦੀ ਜਿਹਦੇ ਮਸਤਕ ਦੇ ਤੂੰ ਲੇਖ ਲਿਖਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਪਹਿਲਾ ਬਚਨ ਵਿੱਚ ਕਰਦੇ ਆ ਜਤ ਕਤ ਰਮਣ, ਜਿੱਥੇ ਕਿੱਥੇ ਪਰਮਾਤਮਾ ਤੂੰ ਰਮਿਆ ਹੋਇਆ ਹੈ। ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸਾਰੀਆਂ ਥਾਵਾਂ ਤੇ ਹੈ, ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ। ਉਹ ਐਸਾ, ਹੁਣ ਇਹ ਉਦਾਹਰਨ ਅਸੀਂ ਚੰਦਰਮਾ ਦੀ ਦਿੱਤੀ ਹੈ ਨਾ ਜੀ, ਪਰ ਚੰਦਰਮਾ ਤੇ ਦ੍ਰਿਸ਼ਟ ਮੰਨਦਾ ਜੀ। ਮੈਂ ਤਾਂ ਕਿਹਾ ਜਿਹੜੀਆਂ ਉਦਾਹਰਨਾਂ ਬਾਬਾ ਜੀ ਦਿੰਦੇ ਨੇ ਉਹ ਉਦਾਹਰਨ ਦੇ ਕੇ ਕਹਿੰਦੇ ਨੇ ਸਿਰਫ ਤੇਰੀ ਸਮਝ ਇੱਥੋਂ ਤੱਕ, ਇਹ ਮੈਂ ਤਾਂ ਤੈਨੂੰ ਕਹਿ ਰਿਹਾ, ਉਸ ਤੋਂ ਅੱਗੇ ਹੈ। ਚੰਦਰਮਾ ਸਿਰਫ ਦਿਸਦਾ ਪਿਆ ਸਾਨੂੰ ਬੌਡੀ ਕਰਕੇ, ਤੇ ਜਿੱਦਣ ਸਰੀਰ ਛੱਡਾਂਗੇ ਉਦਣ ਚੰਦਰਮਾ ਕਿੱਥੇ? ਉਹ ਤੇ ਉੱਥੇ ਵੀ ਹੈ ਜਿੱਥੇ ਸਰੀਰ ਨਹੀਂ। ਹਜ਼ੂਰ ਨੇ ਕਿਹਾ ਜਿੱਥੇ ਕਿਤੇ ਦੇਖਣਾ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਆਪ ਰਮੇ ਹੈ, ਜਤ ਕਥ ਰਮਣੰਗ, ਜਿੱਥੇ ਕਿੱਥੇ ਵੀ ਤੂੰ ਆਪ ਹੀ ਵਿਆਪਕ ਹੈ। ਕੋਈ ਥਾਂ ਐਸੀ ਨਹੀਂ ਜਿੱਥੇ ਤੇਰਾ ਨੂਰ ਨਹੀਂ, ਜਿੱਥੇ ਤੇਰਾ ਵਜੂਦ ਨਹੀਂ, ਜਿੱਥੇ ਤੂੰ ਆਪਣੀ ਕਿਰਪਾ ਨਹੀਂ ਵਰਤਾਉਂਦਾ ਪਿਆ, ਹਰ ਥਾਂ ਦੇ ਵਿੱਚ ਤੂੰ ਹੀ ਹੈ। ਇੱਕ ਬਚਨ ਹੋਰ ਸਤਿਗੁਰੂ ਦਾ ਪੜ੍ਹ ਕੇ ਫਿਰ ਇੱਕ ਹੋ ਕੇ, ਬਾਹਰ ਦੇ ਢਾਂਚੇ ਵੱਖਰੇ ਵੱਖਰੇ ਆ, ਆ ਬਨਸਪਤੀ, ਆ ਪਹਾੜ ਸਾਡੇ ਸਾਹਮਣੇ, ਪੰਛੀ ਪਸ਼ੂ, ਇਹ ਜੋ ਕੁਝ ਵਜੂਦ ਤਾਂ ਵੱਖਰੇ ਵੱਖਰੇ ਆ ਨਾ, ਪਰ ਉਹ ਇਹਨਾਂ ਦੇ ਵਿੱਚ ਵੀ ਸੱਚ ਇਵੇਂ ਕਿ ਸਾਰੀਆਂ ਥਾਵਾਂ ਤੇ ਆਪ ਹੀ ਵਰਤਦਾ ਪਿਆ ਹੈ। ਇੱਕ ਹੋ ਕੇ ਸਾਰਿਆਂ ਵਿੱਚ ਸਰਵ ਵਿਆਪਕ, ਜਿਵੇਂ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਤਰੀਕਿਆਂ ਨਾਲੋਂ ਪਸਰਿਆ ਹੋਇਆ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਏਕੰਕਾਰ ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਸਾਰੀਆਂ ਥਾਵਾਂ ਤੇ ਪਸਰਿਆ। ਇਸ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਥੋੜ੍ਹੀ ਜਿਹੀ ਬੇਨਤੀ ਸੁਣਿਓ ਮੇਰੀ, ਆਹ ਗੁਰਮਤ ਨੇ ਸਾਨੂੰ ਬਖਸ਼ਿਸ਼ ਦਿੱਤੀ। ਕਹਿਣ ਲੱਗੇ ਕਿਸੇ ਦੀ ਚਮੜੀ ਦਾ ਰੰਗ ਮਤ ਦੇਖ ਕੇ ਕਹਿ ਵੀ ਇਹਦੇ 'ਚ ਰੱਬ ਨਹੀਂ, ਕਿਸੇ ਦੀ ਜ਼ਾਤ ਨੂੰ, ਕਿਸੇ ਦੀ ਅਗਿਆਨਤਾ ਨੂੰ ਦੇਖ ਕੇ ਇਹ ਮਤ ਕਹੀ ਕਿ ਇਹਦੇ ਵਿੱਚ ਪਰਮਾਤਮਾ ਨਹੀਂ, ਹਰ ਇੱਕ ਵਿੱਚੋਂ ਵਿਆਪਕ ਹੈ। ਫਿਰ ਮੈਂ ਬੇਨਤੀ ਕਰਾਂਗਾ, ਵਿਆਪਕ ਦੀ ਲਖਤਾ ਉਹ ਕਿਰਪਾ ਕਰੇ ਤੇ ਤਾਂ ਰੰਗ ਕਾਲਾ ਚਿੱਟਾ ਭੂਰਾ ਕਣਕ ਬਿਨਾਂ ਹੋ ਸਕਦਾ, ਪਰਮਾਤਮਾ ਤਾਂ ਉਹਨਾਂ ਵਿੱਚ ਵੀ ਵਰਦਾ ਪਿਆ ਹੈ। ਭਾਈ ਸਾਹਿਬ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਆ ਇਹ ਸ਼ਾਇਦ ਇਹ ਤਾਂ ਪਤਾ ਹੀ ਹੋਣਾ ਕਿ ਜਿੰਨਾ ਗਾਵਾਂ ਮੱਝਾਂ ਦਾ ਆਪਾਂ ਦੁੱਧ ਚੋਨੇ, ਉਹਨਾਂ ਦੀ ਸਕਿਨ ਦਾ ਰੰਗ ਇੱਕੋ ਜਿਹਾ ਥੋੜ੍ਹਾ ਹੁੰਦਾ। ਕਈ ਗਾਵਾਂ ਦਾ ਚਮੜੀ ਦਾ ਰੰਗ ਕਾਲਾ ਹੈ, ਕਿਸੇ ਦਾ ਰੰਗ ਭੂਰਾ ਹੈ, ਕਿਸੇ ਦਾ ਲਾਲ ਹੈ, ਕਿਸੇ ਦਾ ਚਿੱਟਾ ਕਾਲਾ ਤੇ ਲਾਲ ਜਿਹਾ ਭਾਸਦਾ ਹੈ। ਕਿ ਜਿਹੜੀ ਗਾਂ ਕਾਲੇ ਰੰਗ ਦੀ ਸਕਿਨ ਵਾਲੀ ਏ, ਉਹਨੂੰ ਜਦੋਂ ਚੋਵਾਂਗੇ ਉਹਦੇ ਦੁੱਧ ਦਾ ਰੰਗ ਕਾਲਾ ਨਿਕਲੇਗਾ। ਜਿਸ ਗਾਂ ਦੀ ਚਮੜੀ ਦਾ ਰੰਗ ਲਾਲ ਹੈ, ਕਿ ਜਦੋਂ ਉਹਨੂੰ ਦੋਹਾਂਗੇ, ਉਹਨੂੰ ਚੋਵਾਂਗੇ ਤੇ ਉਹਦੇ ਦੁੱਧ ਦਾ ਰੰਗ ਲਾਲ ਨਿਕਲੇਗਾ। ਉਹਨਾਂ ਦੀ ਚਮੜੀ ਦੇ ਰੰਗ ਵੱਖ ਹੋ ਸਕਦੇ ਆ, ਪਰ ਸੱਚ ਇਵੇਂ ਕਿ ਦੁੱਧ ਸਾਰੀਆਂ ਗਾਵਾਂ ਦਾ ਸ਼ਵੇਤ ਸਫੇਦ ਚਿੱਟਾ ਹੀ ਹੋਵੇਗਾ। ਇਸ ਰਚੀ ਹੋਈ ਸ੍ਰਿਸ਼ਟੀ ਵਿੱਚ ਸਰੀਰ ਦੇ ਅੰਗਾਂ ਦੀ ਬਣਤਰ, ਸ਼ਕਲਾਂ, ਸੁਭਾਅ ਵੱਖ ਵੱਖ ਹੋ ਸਕਦੇ ਆ, ਪਰ ਪਰਮ ਜੋਤ ਸਾਰਿਆਂ ਵਿੱਚ ਇੱਕ ਹੀ ਵਰਤਦੀ ਹੈ। ਭਾਈ ਸਾਹਿਬ ਨੇ ਲਿਖਿਆ ਹੈ ਜੀ ਕਿ ਗਾਈ ਰੰਗ ਬਰੰਗ ਬਹੁ ਦੁੱਧ ਉੱਜਲ ਵਰਨਾ। ਗਾਵਾਂ ਰੰਗ ਬਰੰਗੀਆਂ ਨੇ, ਪਰ ਦੁੱਧ ਕਦੀ ਰੰਗ ਬਰੰਗਾ ਨਹੀਂ ਹੁੰਦਾ। ਤਾਂ ਬੇਨਤੀ ਕੀਤੀ ਪਹਿਲੀ ਇਸ ਅੱਜ ਦੇ ਸ਼ਲੋਕ ਦਾ ਜਿਹੜਾ ਵਿਸ਼ਾ ਸੀ ਜੀ, ਉਹ ਇਹ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹ ਜਥ ਕਥ ਰਮਣੰਗ, ਜਿੱਥੇ ਕਿੱਥੇ ਵੀ ਦੇਖਣਾ। ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਤੂੰ ਆਪ ਰਮਿਆ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਹੋ ਸਾਰੀਆਂ ਥਾਵਾਂ ਤੇ ਇਸ ਤੋਂ ਅਗਲਾ ਬਚਨ ਹੈ, ਉੱਤੇ ਆਪ ਦੇਖ ਰਹੇ ਹੋ ਜਤ ਕਥ ਰਮਣੰਗ, ਕਿਉਂਕਿ ਵਿਸ਼ਰਾਮ ਇੱਕ ਉੱਥੇ ਗਲਤ ਲੱਗਾ ਉੱਤੇ। ਜਤ ਕਥ ਰਮਣੰਗ, ਜਿੱਥੇ ਕਿੱਥੇ ਤੂੰ ਰਮਿਆ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਅੱਗੇ ਕਿ ਸ਼ਰਨ ਸ਼ਰਨੰਗ ਸਰਬੱਤਰ ਜੀਅਣ ਹੈ। ਸ਼ਰਨੰਗ ਦਾ ਅਰਥ ਹੈ ਆਸਰਾ, ਅਰਥ ਅਸੀਂ ਕੀਤੇ ਨੇ। ਸਰਬੱਤਰ ਦਾ ਅਰਥ ਹੈ ਸਾਰੇ, ਤੇ ਜੀਅਣ ਦਾ ਅਰਥ ਹੈ ਜੀਵ। ਪਰਮਾਤਮਾ ਤੂੰ ਸਾਰੀਆਂ ਥਾਵਾਂ ਤੇ ਰਮਿਆ ਹੈ, ਤੇ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਨੇ ਪਰਿਪੂਰਨ ਪਰਮਾਤਮਾ, ਸੱਚ ਇਵੇਂ ਤੂੰ ਸਾਰਿਆਂ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ, ਸਾਰੇ ਜੀਵਾਂ ਦੀ ਸ਼ਰਨ ਤੂੰ ਹੈ। ਇੱਥੋਂ ਤੱਕ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ। ਕੋਈ ਜੀਵ ਐਸਾ ਨਹੀਂ ਜਿਹੜਾ ਉਹਦੀ ਸ਼ਰਨ ਤੋਂ ਵਿਰਵਾ ਹੋਵੇ, ਉਹ ਹਰ ਇੱਕ ਨੂੰ ਆਪਣੀ ਸ਼ਰਨ ਵਿੱਚ ਰੱਖਦਾ। ਆਓ ਥੋੜ੍ਹਾ ਜਿਹਾ ਅਸੀਂ ਬਚਨ ਪੜ੍ਹੀਏ, ਉਹਨੇ ਕਿਹੜਾ ਜੀਵ ਜਿਹਨੂੰ ਸਹਾਰਾ ਨਹੀਂ ਦਿੱਤਾ। ਭਗਤ ਧੰਨਾ ਜੀ ਦਾ ਰਾਗ ਆਸਾ ਵਿੱਚ ਅੰਮ੍ਰਿਤ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਹਰ ਜੀਵ ਨੂੰ ਸ਼ਰਨ ਦੇ ਰਿਹਾ, ਸਹਾਰਾ ਦੇ ਰਿਹਾ ਹੈ। ਭਗਤ ਸਾਹਿਬ ਜੀ ਨੇ ਫਰਮਾਇਆ, ਉਹਨਾਂ ਨੇ ਤਿੰਨ ਬਚਨ ਕਹੇ ਆ ਜੀ। ਇੱਕ ਵਿੱਚ ਇਨਸਾਨ ਦਾ ਜ਼ਿਕਰ ਕੀਤਾ, ਇੱਕ ਵਿੱਚ ਉਹਨਾਂ ਕੀੜੇ ਦਾ ਜ਼ਿਕਰ ਕੀਤਾ, ਤੇ ਇੱਕ ਵਿੱਚ ਟੇਢੀ ਮੇਢੀ ਜੂਨ ਵਿੱਚ ਵਿਚਰਨ ਵਾਲੇ ਕੱਛੂ ਕੁੰਮੀ ਦਾ ਜ਼ਿਕਰ ਕੀਤਾ। ਪਰ ਸਿਰਫ ਇਸ ਕਰਕੇ ਸ਼ਬਦ ਉਹੀ ਬਾਣੀ ਦੇ ਰਹਿਣਗੇ ਕਿ ਪ੍ਰਭੂ ਇਕੱਲਾ ਸਾਨੂੰ ਥੋੜ੍ਹਾ। ਪਿਛਲੇ ਦਿਨੀ ਵੀ ਦਾਸ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ 'ਚ ਉਹ ਇੰਨਾ ਦਿਆਲੂ ਹੈ, ਜੋ ਕੁਛ ਸਾਨੂੰ ਦਿੰਦਾ ਉਹ ਇਸ ਕਰਕੇ ਨਹੀਂ ਦਿੰਦਾ ਤੁਸੀਂ ਮੈਨੂੰ ਵਾਪਸ ਕੀ ਦਿਓਗੇ। ਕੀ ਪਰਮਾਤਮਾ ਆਸ ਕਰਦਾ ਅਸੀਂ ਕੀ ਵਾਪਸ ਦੇ ਸਕਨੇ? ਸਾਡੇ ਕੋਲ ਕੋਈ ਸਮਰੱਥਾ ਨਹੀਂ, ਉਹ ਆਸ ਵੀ ਨਹੀਂ ਕਰਦਾ। ਉਂਝ ਦੁਨੀਆਂ ਵਿੱਚ ਕੋਈ ਬੰਦਾ ਵੀ ਇਸ ਦ੍ਰਿਸ਼ਟਮਾਨ ਵਿੱਚ ਕੋਈ ਖਰਿਆ ਬੂਟ ਰਹੋ ਰਹੀ, ਉਂਝ ਕੋਈ ਬੰਦਾ ਵੀ ਕਿਸੇ ਦੀ ਹੈਲਪ ਕਰਦਾ ਬਹੁ ਗਿਣਤੀ 'ਚ ਪੁਰਨਾ, ਇਹ ਵੇ ਇਸ ਪਰਉਪਕਾਰ ਦੇ ਬਦਲੇ ਮੈਨੂੰ ਕੋਈ ਜ਼ਰੂਰ ਮਿਲੇਗਾ। ਨਗਨ ਨੂੰ ਕੱਪੜਾ ਦੇ ਰਿਹਾ, ਇਸ ਆਸ ਨਾਲ ਮੇਰੀ ਪੱਤ ਟੱਕੀ ਰਹੇਗੀ, ਲੈ ਰਿਹਾ ਨਾ ਕੁਛ। ਜੇ ਗੁਰੂ ਸਾਹਿਬ ਦੇ ਦਰ ਤੇ ਵੀ ਆਉਂਦਾ ਤੇ ਬਾਬਾ ਜੀ ਨੇ ਤੇ ਇੱਥੋਂ ਤੱਕ ਇੱਕ ਸ਼ਬਦ ਵਰਤਿਆ ਬੜਾ ਵਿਅੰਗਮਈ ਹੈ, ਤਾਂ ਵਿਅੰਗਮਈ ਪਰ ਹੈ ਸੱਚ। ਕਹਿੰਦੇ ਨੇ ਗੁਰੂ ਨੂੰ, ਰੱਬ ਨੂੰ, ਧਰਮ ਨੂੰ ਦਾਨ ਦਿੰਦਿਆਂ ਇੱਕ ਰੁਪਈਆ ਕਹਿ ਲਓ, ਚਲੋ ਡਾਲਰ ਕਹੋ, ਰੁਪਈਆ ਕਹੋ, ਇੱਕ ਦਿੰਦਾ ਤੇ ਫੁਰਨਾ ਬਣਾ ਕੇ ਕਹਿੰਦਾ ਪਰਮਾਤਮਾ ਸੁਣਿਆ ਕਿ ਜਿਹੜਾ ਤੈਨੂੰ ਦਿੰਦਾ ਤੂੰ ਇਹਦੇ ਬਦਲੇ ਹਜ਼ਾਰ ਬਣਾ ਦਿੰਦਾ। ਦੇ ਰਿਹਾ ਪਰ ਲੈਣ ਦੀ ਬਿਰਤੀ ਹੈ ਜੀ ਗੁਰਮੁਖੋ, ਰੱਬ ਜੋ ਦਿੰਦਾ ਉਹ ਲੈਣ ਦੀ ਬਿਰਤੀ ਨਾਲ ਨਹੀਂ ਦਿੰਦਾ। ਦਿੰਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ। ਉਹ ਵਿਗਸੈ ਦਰ ਤੇ ਖੁਸ਼ ਹੁੰਦਾ ਜੀਵ, ਉਹਦੀ ਦਿੱਤੀ ਹੋਈ ਦਾਤ ਨੂੰ ਖਾਂਦਾ ਮਾਣਦਾ, ਉਹ ਉਲਾਮਾ ਨਹੀਂ ਦਿੰਦਾ ਸਗੋਂ ਪ੍ਰਸੰਨ ਹੁੰਦਾ ਪਰਮਾਤਮਾ। ਫਿਰ ਮੈਂ ਬੇਨਤੀ ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਕੁਛ ਵੀ ਦਿੰਦੇ ਨੇ, ਉਹ ਸਾਨੂੰ ਵਪਾਰੀ ਦੀ ਤਰ੍ਹਾਂ ਨਹੀਂ ਦਿੰਦੇ ਪਏ ਕਿ ਮੈਂ ਤੈਨੂੰ ਦਿੱਤਾ ਤਾਂ ਮੈਨੂੰ ਤੂੰ ਦਏਗਾ। ਸ਼ਬਦ ਮੈਂ ਬੇਨਤੀ ਆਪ ਜੀ ਨੂੰ ਕਰਨ ਲੱਗਾ ਕਿ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕੋਈ ਵੀ ਕਿਸੇ ਨੂੰ ਕੋਈ ਦਿੰਦਾ ਆਸਾ ਕੀ ਵਾਰ ਦਾ ਬਚਨ ਨੇ, ਦੇ ਦੇ ਮੰਗੈ ਸਹਿਸਾ ਗੁਣਾ ਸਹਿਸ ਦਾ ਅਰਥ ਹੈ ਹਜ਼ਾਰ। ਉਂਝ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿੱਚ ਸਹਿਸ ਦਾ ਅਰਥ ਤੋਖਲਾ ਵੀ ਹੈ। ਦੇ ਮੰਗੈ ਸਹਿਸਾ ਗੁਣਾ, ਦਿੰਦਾ ਇੱਕ ਗੁਣਾ ਹੈ, ਮੰਗਦਾ ਹਜ਼ਾਰ ਗੁਣਾ ਹੈ, ਅਤੇ ਉਸ ਤੋਂ ਬਾਅਦ ਲੈ ਕੇ ਜਿਹੜਾ ਇੱਕ ਗੁਣਾ ਦਿੱਤਾ ਉਹਦੇ ਬਾਰੇ ਕਹਿੰਦਾ ਮੇਰਾ ਜ਼ਰੂਰ ਲੋਕਾਂ ਨੂੰ ਦੱਸੋ। ਇਸ ਤਰੀ ਕਈ ਥਾਵਾਂ 'ਤੇ ਝਗੜੇ ਹੁੰਦੇ ਆ ਗੁਰਦੁਆਰੇ। ਮੰਨ ਲਓ ਜੇ ਪੈਸਾ ਦਿੱਤਾ ਹੋਵੇ ਕਿਸੇ, ਉਂਝ ਤਾਂ ਵੈਸੇ ਮੈਂ ਤਾਂ ਸੰਕੋਚ ਕਰਨਾ, ਗੁਰੂ ਨੂੰ ਕਿਹੜਾ ਜੰਮਿਆ ਜੀ ਦਾਨ ਦੇਣ ਵਾਲਾ, ਗੁਰੂ ਰਹਿਮਤਾਂ ਵਰਤਾਉਂਦਾ ਹੈ। ਦਿੰਦਾ ਇੱਕ ਗੁਣਾ ਹੈ, ਮੰਗਦਾ ਹਜ਼ਾਰ ਗੁਣਾ ਹੈ। ਜੋ ਰੱਬ ਨੇ ਹਜ਼ਾਰ ਵਾਪਸ ਦਿੱਤਾ ਉਹਦਾ ਸ਼ੁਕਰ ਨਹੀਂ ਕਰਦਾ, ਜਿਹੜਾ ਆਪਣਾ ਇੱਕ ਦਿੱਤਾ ਉਹਦੇ ਬਾਰੇ ਕਹਿੰਦਾ ਸਾਰਿਆਂ ਨੂੰ ਦੱਸੋ। ਮਹਾਰਾਜ ਕਹਿੰਦੇ ਨੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਰੱਬ ਕਿਹੜਾ ਕਹਿੰਦਾ ਮੇਰੀ ਸ਼ੋਭਾ ਕਰੋ। ਜੇ ਮੰਨ ਲਓ ਅਸੀਂ ਸਾਰੇ ਕਹਿੰਦੇ ਅਸੀਂ ਪਰਮਾਤਮਾ ਦਾ ਚਿੰਤਨ ਨਹੀਂ ਕਰਦੇ, ਅਸੀਂ ਨਹੀਂ ਮੰਨਦੇ ਜੀ, ਚੇਤੇ ਰੱਖਿਓ ਸਾਡੇ ਨਾਮ ਮੰਨਣ ਨਾਲ ਉਹਦਾ ਕੁਛ ਵੀ ਨਹੀਂ ਵਿਗੜਨਾ। ਉਹਦੀ ਹਸਤੀ ਨੂੰ ਕੌਣ ਚੈਲੇਂਜ ਕਰ ਸਕਦਾ ਜੀ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ ਸਰਬੱਤਰ ਸ਼ਰਨੰਗ ਸਰਬੱਤਰ ਜੀਣ ਹੈ। ਜਿੰਨੇ ਜੀਵ ਨੇ ਪਰਮਾਤਮਾ ਤੂੰ ਕਿਰਪਾ ਕਰਨਾ, ਤੇਰੇ 'ਚ ਇੰਨੀ ਤਾਕਤ ਅਤੇ ਤੂੰ ਸਰਬੱਤਰ ਨੂੰ ਆਪਣੀ ਸ਼ਰਨ ਵਿੱਚ ਰੱਖ ਸਕਣਾ। ਸਕਣਾ ਕੀ ਰੱਖਣਾ ਹੈ, ਮੈਂ ਉਹ ਸ਼ਬਦ ਪੜ੍ਹ ਦੇਣਾ, ਰੇਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਨਸ ਕੋਈ। ਭਗਤ ਧੰਨਾ ਜੀ, ਅਤੇ ਉਹ ਭਗਤ ਜਿਹਨੇ ਸੱਚਮੁੱਚ ਹਲ ਬੰਨ੍ਹਿਆ ਰੱਬ ਨੂੰ ਪ੍ਰਗਟ ਕਰ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ, ਮੈਂ ਇੱਕ ਦੋ ਵਾਰੀ ਉਹਨਾਂ ਦੇ ਸਥਾਨ 'ਤੇ ਕਥਾ ਕਰਕੇ ਆਇਆ ਰਾਜਸਥਾਨ ਧੁਆਨ। ਭਗਤ ਧੰਨਾ ਜੀ ਦਾ ਥਾਂ ਅਜੇ ਵੀ ਉੱਥੇ ਕਿੱਕਰ ਖਲੋਤੇ ਆ ਜੀ, ਇੱਕ ਖੂਹ ਹੈ। ਚਲੋ ਗੁਰਸਿੱਖਾਂ ਨੇ ਬਹੁਤ ਸੋਹਣਾ ਸਥਾਨ ਬਣਾ ਦਿੱਤਾ ਅਤੇ ਕਈ ਵਿਘੇ ਜ਼ਮੀਨ ਅਜੇ ਵੀ ਭਗਤ ਜੀ ਦੇ ਨਾਂ 'ਤੇ ਬੋਲਦੀ ਹੈ ਜੀ, ਭਗਤ ਧੰਨਾ ਜੀ ਦੇ। ਬਹੁਤ ਦੂਰ ਜਦੋਂ ਉੱਥੇ ਜਾ ਕੇ ਵੇਖਿਆ ਸਵੇਰੇ, ਮੈਂ ਇੱਕ ਵਾਰ ਰਜ਼ ਕੀ ਸਵੇਰੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕਰਕੇ ਦਿਲ ਕੀਤਾ ਚੱਲ ਮਣਾ, ਧਰਤੀ 'ਤੇ ਉਹੀ ਹੈ ਨਾ ਜਿੱਥੇ ਭਗਤ ਨੇ ਹਲ ਵਾਹਿਆ ਹੈ। ਉੱਥੇ ਇੱਕੋ ਹੀ ਗੱਲ ਆਈ ਕਿ ਭੋਲਾ ਭਾਓ ਗੋਬਿੰਦ ਮਿਲਾਵੇ। ਚਲਾਕੀਆਂ ਗਿਆਨਪੁਰਾ ਜਿੰਨੀਆਂ ਕੁ ਵਾਹਿਗੁਰੂ ਬਖਸ਼ਦੇ ਆਪਾਂ ਸਟੇਜਾਂ 'ਤੇ ਕਰ ਕਲਾਬਾਜ਼ੀਆਂ ਖੇਡਣੇ, ਰੱਬ ਵਹਿੰਦਾ ਨਹੀਂ ਪਿਆ। ਸੱਚ ਇਹ ਵੇ ਅਗਿਆਨੀ ਨੂੰ ਗਿਆਨ ਕੋਣਾ ਬਹੁਤ ਸੌਖਾ, ਜੇ ਗਿਆਨੀ ਨੂੰ ਗਿਆਨ ਦੇਣਾ ਬਹੁਤ ਮੁਸ਼ਕਲ ਹੈ। ਉਹਦੇ ਵੱਸ ਦਾ ਰੋਗ ਨਹੀਂ, ਕਿਉਂਕਿ ਉਹਦੀ ਈਗੋ ਜਿਹੜੀ ਉਹ ਦੂਜੇ ਨੂੰ ਸਵੀਕਾਰਦੀ ਨਹੀਂ। ਅੱਜ ਵੀ ਮੈਂ ਕਹਿ ਰਿਹਾ ਸਾਂ, ਸੱਚ ਏ ਜਿਸ ਬੰਦੇ ਨੂੰ ਬੋਲਣ ਦਾ ਝੱਸ ਪੈ ਜਾਏ ਨਾ ਅਤੇ ਦੂਜੇ ਨੂੰ ਉਪਦੇਸ਼ ਦੇਣ ਦਾ ਝੱਸ ਪੈ ਜਾਏ, ਉਹ ਇੰਨਾ ਕੋਈ ਕਮਲਾ ਹੋ ਜਾਂਦਾ, ਲੰਘਦੇ ਰਾਹੀਆਂ ਨੂੰ ਵੀ ਉਪਦੇਸ਼ ਦੇਈ ਜਾਂਦਾ ਹੈ, ਕਿਉਂਕਿ ਉਹਦਾ ਗਿਆਨ ਇਸ ਢੰਗ ਦੀ ਉਹਦੀ ਬਿਰਤੀ ਬਣ ਜਾਂਦੀ। ਹੁਣ ਉਸ ਥਾਂ 'ਤੇ ਬੈਠਾ ਉਹ ਭਗਤ ਰੱਬ ਨਾਲ ਪਰਮਾਤਮਾ ਨਾਲ ਗੱਲਬਾਤ ਕਰਦਾ। ਮੈਂ ਸ਼ਬਦ ਪੜ੍ਹ ਰਿਹਾ, ਚਿੱਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਨਸ ਕੋਈ ਸ਼ਰਨ ਸਰਬੱਤਰ। ਪਰਮਾਤਮਾ ਤੂੰ ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ, ਗੱਲ ਆਪਾਂ ਇਹ ਕਰ ਰਹੇ। ਬਿਬੈ ਨਾ ਜਾਨਸ ਕੋਈ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ। ਬਚਨ ਹੈ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਤੂੰ ਕਿੰਨਾ ਸਮਰੱਥ ਹੈ, ਕਿੰਨੀਆਂ ਮਾਤਾਵਾਂ ਨੇ, ਮਨੁੱਖੀ ਸਰੀਰ ਦੀ ਗੱਲ ਕਰਾਂ, ਕੱਲੀ ਇਹ ਥੋੜ੍ਹਾ ਆਪਾਂ ਕਹਾਂਗੇ ਵੀ ਮਾਤਾ ਦੇ ਉਧਰ ਵੀ ਜਿਹੜਾ ਸ਼ਬਦ ਪੜ੍ਹਦੇ ਹਾਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਜਾਂ ਗੁਰੂ ਗੋਬਿੰਦ ਸਿੰਘ ਦਾ ਬਚਨ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇ ਟੀ ਕੇ ਪੱਟ। ਬੀਜ ਪਚਾਵੇ ਇਕੱਲੇ ਸਿੱਖ ਬੀਬੀਆਂ ਨੂੰ ਬਚਾਉਂਦਾ ਰੱਬ। ਉੱਥੇ ਮਹਾਰਾਜ ਨੇ ਥੋੜ੍ਹਾ ਕਿਹਾ ਇੱਕ ਕਮਿਊਨਿਟੀ ਦੇ ਘਰ ਜਿਹੜੇ ਨਿਆਣੇ ਪੈਦਾ ਹੁੰਦੇ ਨੇ ਰੱਬ ਉਹਨਾਂ ਮਾਵਾਂ ਨੂੰ ਬਚਾਉਂਦਾ। ਉਹ ਨਹੀਂ, ਗੁਰੂ ਸਾਹਿਬ ਕਹਿੰਦੇ ਆ ਇਸ ਸੰਕੀਰਨਤਾ ਤੋਂ ਉੱਪਰ ਉੱਠ, ਤੋੜ ਇਸ ਕੰਧ ਨੂੰ ਕਿ ਇਕੱਲਾ ਮੈਂ। ਪਰਮਾਤਮਾ ਤਾਂ ਜਿੱਥੇ ਵੀ ਮਨੁੱਖ ਜਨਮ ਦਿੰਦਾ, ਨਾਸਤਕ ਦੇ ਘਰ ਵੀ ਬੱਚਾ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਰੱਬ ਤਾਂ ਉਸ ਬੱਚੇ ਨੂੰ ਵੀ ਮਾਂ ਦੇ ਉਦਰ ਵਿੱਚ ਸੰਭਾਲਦਾ ਪਿਆ ਹੈ, ਉਹ ਸਭ ਨੂੰ ਸੰਭਾਲਦਾ। ਇੱਥੇ ਮਹਾਰਾਜ ਨੇ ਸਰਬੱਤਰ ਜੀਣਾ ਲਿਖਿਆ, ਇਹ ਥੋੜ੍ਹਾ ਲਿਖਿਆ ਵੀ ਸਿਰਫ ਭਗਤੀ ਕਰਨ ਵਾਲਿਆਂ ਨੂੰ ਸੰਭਾਲਦਾ। ਸ਼ਰਨ ਸਰਬੱਤਰ ਸ਼ਰਨੰਗ ਸਰਬੱਤਰ ਜੀਣਾ, ਮਹਾਰਾਜ ਸ਼ਬਦ ਵਰਤੇ ਆ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਆ ਦਸ ਦਰਵਾਜ਼ਿਆਂ ਵਾਲਾ ਸਾਡਾ ਪਿੰਡ ਆ ਨਗਰ ਬਣਾ ਦਿੱਤਾ। ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ। ਮੇਰਾ ਵਾਹਿਗੁਰੂ ਇਹੋ ਜਿਹਾ ਮੇਰਾ ਮਾਲਕ ਹੈ ਕਿ ਉੱਥੇ ਜੀਵ ਦੀ ਰੱਖਿਆ ਕਰਦਾ, ਉਹਦੀ ਸ਼ਰਨ ਵਿੱਚ ਪੈਰ ਨੂੰ ਸੰਭਾਲਦਾ ਹੈ। ਇਹ ਮਨੁੱਖੀ ਸ਼ਰਨ ਦੀ ਗੱਲ। ਦੂਜਾ ਬਚਨ ਹੈ ਮਹਾਰਾਜ ਦਾ, ਕੁੰਮੀ ਜਲ ਮੈਂ ਤੰਤਿਸ ਬਾਹਰ ਕੱਛੂ ਕੁੰਮੀ ਪਾਣੀ ਵਿੱਚ ਆਂਡੇ ਉਹਦੇ ਰੇਤੇ 'ਚ। ਦੋਨਾਂ ਦਾ ਆਪਸ ਵਿੱਚ ਸੰਪਰਕ ਕੋਈ ਨਹੀਂ ਸਰੀਰਕ ਤੌਰ ਤੇ, ਜਿਵੇਂ ਮੁਰਗੀ ਜਾਂ ਬਾਕੀ ਪੰਛੀ ਇਉਂ ਕਹਿ ਲਓ ਆਂਡਿਆਂ ਉੱਤੇ ਬਹਿੰਦੇ ਆ, ਕੱਛੂ ਕੁਮੀ ਆਂਡਿਆਂ ਉੱਤੇ ਥੋੜਾ ਬੈਠਦੀ, ਸਪਨੀ ਵੀ ਬਹਿੰਦੀ ਹੈ ਜੀ, ਪਰ ਸਪਨੀ ਆਂਡੇ ਤੇ ਬਹਿ ਕੇ ਜਿੱਦਣ ਨਿਆਣੇ ਜੰਮਦੀ ਉਹਨਾਂ ਨੂੰ ਖਾਂਦੀ ਹੈ। ਮਹਾਰਾਜ ਨੇ ਕਿਹਾ ਸਰਪਨ ਹੋਏ ਕਹਿ ਉਤਰੇ ਜਾਏ ਆਪਣੇ ਖਾਏ, ਨੇ ਇਹ ਵੈਸੇ ਇਹਦੇ ਅਰਥ ਨੇ। ਉਹ ਮਹਾਰਾਜ ਨੇ ਟੂਣੇ ਹਾਰੀਆਂ ਬੀਬੀਆਂ ਨੂੰ ਕਿਹਾ ਜੀ ਗੁੱਸਾ ਨਾ ਕਰਿਓ ਬੀਬੀਓ ਭੈਣੋ, ਜਿੰਨਾ ਕਰ ਸੰਤਾਨ ਨਹੀਂ, ਉਹ ਮਸਾਨ ਚ ਗਾਉਂਦੀਆਂ ਸਨ ਕਿ ਫਲਾਣੇ ਦਾ ਬੱਚਾ ਮਰ ਜਾਏ ਮੇਰੀ ਕੁੱਖ ਨੂੰ ਭਾਗ ਲੱਗੇ। ਗੁਰੂ ਕਹਿੰਦਾ ਨਹੀਂ, ਅਗਲਾ ਜਨਮ ਸਪਨੀ ਬਣ ਕੇ ਆਪਣੇ ਜੰਮਿਆਂ ਨੂੰ ਖੁਦ ਖਾਏਗੀ। ਇਹ ਪਾਠ ਕਦੀ ਪੜਿਓ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਪਤਾ ਕਿਉਂ ਖਾਂਦੀ? ਜਦੋਂ ਸਪਨੀ ਆਂਡਿਆਂ ਤੇ ਬਹਿੰਦੀ ਖੁਰਾਕ ਕੋਈ ਨਹੀਂ ਖਾਂਦੀ, ਜਿੰਨੇ ਦਿਨ ਬਹਿਣਾ ਖਾਣਾ ਕੁਛ ਨਹੀਂ, ਤੇ ਜਿੱਦਣ ਨਿਆਣੇ ਪੈਦਾ ਹੁੰਦੇ ਨੇ ਆਂਡੇ ਚੋਂ ਉਦਣ ਇੰਨੀ ਭੁੱਖ ਨਾਲ ਕਲਪ ਜਾਂਦੀ ਏ ਆਪਣੇ ਜੰਮਿਆਂ ਨੂੰ ਖਾਣ ਲੱਗ ਪੈਂਦੀ ਹੈ। ਪਰ ਮੈਂ ਬੇਨਤੀ ਕਰਾਂਗਾ ਕੱਛੂ ਕੁੰਮੀ ਆਂਡੇ ਤੇ ਨਹੀਂ ਬੈਠਦੀ, ਉਹਨਾਂ ਦੋਨਾਂ ਦਾ ਸੰਬੰਧ ਕੋਈ ਨਹੀਂ, ਪਰ ਸ਼ਰਨ ਸਰਬੱਤਰ ਜੀਣੇ, ਆਂਡਾ ਰੇਤੇ ਚ ਪਿਆ ਮਾਂ ਕਿਤੇ, ਪਰ ਪਰਮਾਤਮਾ ਸੱਚ ਇਹ ਵੇ ਕਿ ਉਸ ਕੱਛੂ ਕੁੰਮੀ ਦੇ ਆਂਡੇ ਵਿੱਚ ਪਲਦੇ ਹੋਏ ਬੱਚੇ ਨੂੰ ਐਨਰਜੀ ਦੇ ਰਿਹਾ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਸ਼ਰਨੰਗ ਸਰਬੱਤਰ ਜੀਣੇ ਮੇਰੇ ਮਨਾ ਸਮਝ। ਕੱਛੂ ਕੁੰਮੀ ਕਿਹੜੀ ਮਾਲਾ ਫੇਰਦੀ ਪਈ, ਉਹ ਤਾਂ ਉਹਦੇ ਬੱਚੇ ਨੂੰ ਹੀ ਸੁਭਾਲਦਾ ਪਿਆ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਚੇਂਜ ਕਰਦਾ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਨੇ ਜਿਹੜਾ ਤੀਸਰਾ ਬਚਨ ਕਿਹਾ ਜੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਬਿਲਕੁਲ ਗੁਪਤੇ ਦਿਸ ਨਹੀਂ ਰਿਹਾ, ਨਜ਼ਰ ਵੀ ਨਹੀਂ ਆਉਂਦਾ, ਤਾਂ ਚੋ ਮਾਰਗ ਨਾਹੀ, ਪਰ ਪੱਥਰ ਵਿੱਚ ਤਾਂ ਸੁਰਾਖ ਵੀ ਕੋਈ ਨਹੀਂ ਦਿਸਦਾ ਕਿ ਸੁਰਾਖ ਚ ਆਟਾ ਹੀ ਭਰ ਦਿਓ ਕੀੜਾ ਖਾ ਲੈ, ਚੌਲਾਂ ਦੇ ਦਾਣੇ ਪੀ ਕੇ ਪਾ ਦਿਓ ਸ਼ਹਿਦ ਖਾ ਲੈ, ਪੱਥਰ ਸੁਰਾਖ ਨਹੀਂ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਮਤਰੇ ਜੀ ਡਰਾਹੀ ਕਮਲਿਆ ਮਣਾ, ਕਿਉਂ ਡਰਨਾ ਪਿਆ, ਉਹ ਸ਼ਰਨੰਗ ਸਰਬੱਤਰ ਜੀਣਾ, ਉਹ ਪੱਥਰ ਦੇ ਕੀੜਿਆਂ ਨੂੰ ਵੀ ਆਸਰਾ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜ਼ਫਰਨਾਮਾ ਲਿਖਿਆ ਨਾ, ਉਹ ਹਜ਼ੂਰ ਦਾ ਦੂਜਾ ਸ਼ੇਰ ਕਦੀ ਪੜਿਓ, ਹਾਂ ਜਿਹਨਾਂ ਜਿਹਨਾਂ ਨੇ ਪਾਠ ਕੀਤਾ ਹੁਣ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਸ਼ਰਨੰਗ ਸਰਬੱਤਰ ਜੀਣਾ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਫਾਰਸੀ ਦੇ ਲਫ਼ਜ਼ ਨੇ ਜੀ, ਅਰਥ ਬੜੇ ਸੌਖੇ ਆ। ਅਮਾ ਬਖਸ਼, ਅਮਾ ਬਖਸ਼ ਦਾ ਅਰਥ ਹੈ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆ, ਤੂੰ ਸ਼ਰਨ ਪਾਲਕ ਹੈ, ਜਿਹੜਾ ਤੇਰੀ ਸ਼ਰਨ ਵੀ ਜਾਂਦਾ ਤੂੰ ਸੰਭਾਲਿਆ। ਅਮਾ ਬਖਸ਼ ਬਖਸ਼ੰਦਾ, ਅਮਾ ਬਖਸ਼ ਦਾ ਅਰਥ ਸ਼ਰਨ ਬਖਸ਼ਣ ਵਾਲਾ, ਬਖਸ਼ੰਦਾ ਦਾ ਅਰਥ ਕਿਰਪਾ ਕਰਨ ਵਾਲਾ। ਉਹ ਦਸਤਗੀਰ, ਦਸਤਗੀਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਹੱਥ ਪਕੜਨ ਵਾਲਾ, ਸ਼ਰਨ ਪਿਆਂ ਨੂੰ ਰੱਖਣ ਵਾਲਿਆ, ਬਖਸ਼ਿਸ਼ ਕਰਨ ਵਾਲਿਆ, ਹੱਥ ਪਕੜ ਕੇ ਚੁੱਕਣ ਵਾਲਿਆ। ਕਹਿਣ ਲੱਗੇ ਕਿ ਤੂੰ ਸਭ ਤੇ ਬਖਸ਼ਿਸ਼ ਕਰਨਾ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਤੂੰ ਸਾਡੇ ਗੁਨਾਹ ਵੇਖਣਾ, ਰੋਜ਼ ਵੇਖਣਾ, ਰੋਜ਼ੀ ਦੇਖੋ, ਇੰਨਾ ਸ਼ਰਨ ਪਾਲਕ। ਸੱਚਮੁੱਚ ਮੈਂ ਉਸ ਦਿਨ ਕਿਹਾ ਸੀ, ਮਾਂ ਬਾਪ ਵੀ ਕੁਝ ਕੁ ਦਿਨ ਬੱਚੇ ਦੇ ਗੁਨਾਹ ਵੇਖਣ, ਇੱਕ ਦਿਨ ਉਹ ਵੀ ਕਹਿੰਦੇ ਨਿਕਲ ਜਾ ਘਰੋਂ ਬਾਹਰ, ਅੱਜ ਤੋਂ ਬਾਅਦ ਨਾ ਵੜੀ। ਰੱਬ ਜੀ ਤੇਰਾ ਕੁ ਦਿਲ ਕਿੱਡਾ ਕੋ ਵੱਡਾ ਹੈ, ਤੂੰ ਖਤਾ ਬਖਸ਼, ਰੋਜ਼ ਗੁਨਾਹ ਵੇਖਣਾ ਫਿਰ ਵੀ ਬਖਸ਼ ਕੇ ਰੋਜ਼ੀ ਦੇਈ ਜਾਂਦਾ ਹੈ। ਖਤਾ ਬਖਸ਼ ਰੋਜ਼ੀ ਦੇਖੋ, ਦਿਲ ਪਜ਼ੀਰ ਤੂੰ ਦਿਲ ਨੂੰ ਪਿਆਰਾ ਲੱਗਣਾ। ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੇ ਹਾਂ, ਅਸੀਂ ਬੜਾ ਡਰਾ ਦਿੰਦੇ ਹਾਂ ਬੰਦਿਆਂ ਨੂੰ, ਯਾਦ ਰੱਖਿਓ ਗੁਰੂ ਭੁੱਲੇ ਨੂੰ ਬਖਸ਼ਦਾ, ਬੰਦਾ ਬੰਦੇ ਭੁੱਲੇ ਨੂੰ ਕਦੀ ਨਹੀਂ ਜੇ ਬਖਸ਼ਦਾ, ਅਤੇ ਇਹਦੇ 'ਤੇ ਆਸ ਵੀ ਨਾ ਕਦੀ ਕਰਿਓ। ਅਤੇ ਜੇ ਇਹ ਗਿਣਤੀ ਕਰਾਂਗੇ ਵੀ ਇੰਨੇ ਕੁ ਲੋਕ ਮੈਨੂੰ ਬਖਸ਼ਣ ਮੇਰੇ ਹੱਕ 'ਚ ਨੇ ਕਿ ਨਹੀਂ, ਇਹ ਗਿਣਤੀ ਮਿਣਤੀ ਨਾ ਕਰਿਓ, ਰੱਬ ਬੜਾ ਬਖਸ਼ਣ ਦੇ। ਭਗਤ ਸਦਨਾ ਜੀ ਨੇ ਸ਼ਰਨ 'ਤੇ ਇੱਕ ਸ਼ਬਦ ਲਿਖਿਆ, ਉਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਉਹ ਪੁਰਾਣਿਕ ਕਹਾਣੀ ਨਾਲ ਹੁੰਦੀ ਹੈ। ਨ੍ਰਿਪ ਕੰਨਿਆ ਕਹਿ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਮਾਰਤੀ ਸਵਾਰਥੀ ਵਾਕੀ ਪੈ ਸਵਾਰੀ। ਇਹ ਹੈ ਪੁਰਾਣਿਕ ਘਟਨਾ ਕਹਾਣੀ, ਕਈ ਵਾਰੀ ਹੁਣ ਇਹਨੂੰ ਸੁਣਾਉਂਦੇ ਨਹੀਂ, ਸਿੱਧੀ ਜੀ ਗੱਲ ਕਰ ਦਿੰਦੇ ਆ ਵੀ ਰਾਜੇ ਦੀ ਇਸਤਰੀ ਦੀ ਖਾਤਰ ਤੂੰ ਕਮਾਰਥੀ ਦਾ ਕੰਮ ਸਵਾਰਦਾ। ਅਗਲਾ ਪੁੱਛੇ ਵੀ ਰਾਜੇ ਦੀ ਇਸਤਰੀ ਕਿ, ਵਾਹਿਗੁਰੂ ਰਾਜੇ ਦੀ ਬੇਟੀ ਦੀ ਖਾਤਰ ਕੌਣ ਸੀ? असल च राजे की बेटी ने प्रण किया मैं विष्णु नाल ही शादी करनी है। वाहगुरु मैं बेनती करांगा ये एवें जो गुरु साहब ने जे अंकित कर दिता है अपनी मर्जी नाल उन्हां घटनावां नूं अखां तोले ना करिए। जे गुरु साहब मत्था टेक दिता गुरु गोबिंद सिंह ने गुरु अर्जुन देव ने आप उन्हूं छेती संगत सुनाउण नूं भी तैयार नहीं होंदे क्योंकि दूजी कम्यूनिटी नाल जुड़ी घटना है ना। उन्हें कहा भी मैं उहदे नाल शादी करनी है। एक लंपट बंदा कामी बंदा स्वार्थी बंदा गंदी बिरती ते सुरती वाला बंदा उन्हूं पता लग गया उन्हें भेख कर लिया पखंड कर लिया जी मैं अवतार हाँ। वह बच्ची भी प्रभावित हो गई विआह हो गया उस राजे ते दूजे राजे ने हमला कर दिता। और राजा बेफिक्र कहिंदा मेरा जवाई विष्णु मैनू कहड़ा हैरान वाला है हुण उस पखंडी सच है। उस परपंची ने जदों मुसीबत आई उन्हें कहा भी कर मेरी मदद तू समर्थ है। कहिंदे ने वह पखंडी जिहड़ा कामी सी स्वार्थी सी उन्हें रब नूं खोका दे के क्या परमात्मा भेख मैं तेरे नां ते कर बैठा हाँ मैं झूठा ते कपटी अत दा कामी आ हुण इक काम करी अपने नाम की लाज रख ले। मैं कहना एड्डी वड्डी गल भगत जी ने कही क्योंकि उन्होंने समाज ने कहा सदना जी कसाई सन तेनू नहीं रब ने बख्शना। उन्हें फिर एक तरला मारिया परमात्मा मैनू एक गल दस जे एक राजे की बच्ची की खातर कामी बंदा स्वार्थी बंदा पे कर दे तू कृपा करके उस कमारथी की भी पत रख लेना। मैं तो बाहवा खड़िया करके मानना पा मैं गलती की मैनू शरण च नहीं रखेगा। वह शरण च रखता है। गुरु साहब का वचन है नृप कन्या का कारण है एक भया भेख धारी का मारती स्वार्थी वाकी पै सवारी पै दर्त तो उसकी इज्जत बचा दी। तब गुण कहा जगत गुरा जो कर्म ना नस है जे तेरी शरण भी जाके भी भैड़े कर्मा का नास नहीं होना। तब गुण कहा जगत गुरा जो कर्म ना नस है सिंह शरण कत जाई है जो जंबुक जंबुक दर्त हुंदा गिद्दड़ जे शेर की शरण च खलो के भी लोग कह बच के रही गिद्दड़ ना वढ़ जाए कहिंदे फिर शेर का मतलब की होया। मैं लगता भी सीधिया जी गल्लां रब ना कीतियां ज्ञानियां वाल नहीं कीतियां पदत पावन कृपा निदान भगत बच जी आप वरतने दीना बंधु किन्ने शब्द वरतने। उन्हें सीधी जी गल कही कहिंदा मैं कर्म माड़े कीते पर मैनू एक गल की समझ नहीं पैंदी तू शेर खै कीते हो कर्म गिद्दड़ ने जे तेरे नाम की शरण विच शेर की शरण भी जाके कर्म गिद्दड़ा तो डरना फिर तेरे नाम का फायदा की। दूजा वचन पानी की खातर तरसना सह कहना मैनू पपिया वहां पानी मिल जाए एक बूंद सिर्फ एक बूंद लई जे मरण तो बाद तू मोले तार बारिश करानी कराई जे मेरे फायदा की मैनू तो जिउंदे नूं स्पष्ट कर। ते कई बार सोचना दी भगत जन महापुरखां ने बड़े सीधे शब्द वरते कहिंदे ने एक बूंद जल कारण है चातुर्क दुख पावै प्राण गए सागर मिले फुन काम ना आवै प्राण जो थाके थिर नहीं कैसे बरमाऊ बोड मुवे नौका मिले कहो कहे चढ़ाऊ मैं नाही कछ हो नहीं किछ आए ना मोरा मैनू पता है तू शरण परियां दी रखना अवसर लज्जा राख लियो सदना जन तौरा बेनती है जी। प्रभु सर्वत्र रमणग है पहली गल दूसरी मर्ज कीती ओ शरण पालक है ते ए नहीं आस रखदा मैं तेनू दे रहा तू की बदले दे देंगा। गुरु गोबिंद सिंह दा वो बचन अकाल उस्ताद दा काम ना क्रोध ना लोभ ना रोग काम ना क्रोध ना लोभ ना मोह ना रोग ना सोग ना भोग ना पैख ए ए कोई है उहदे अंदर जिदे च लोभ होवेगा उही कह गने ते बदले की देंगा जिदे च मोह होवेगा उही पकड़ रखेगा। काम दर ते लफ्ज कामना है जी कामना क्रोध ना लोभ ना मोह ना रोग ना सोग ना भोग ना पैख है देहहीन अपना शरीर कोई नहीं स्नेह सबोतन सारे शरीरां नूं प्यार प्या करदा है। शरण सर्वत्र जीहणे महाराज कहिंदे देहहीन स्नेह सबोतन नेह बिरकत अगे अच्छा है अपना घर कोई नहीं ते जीवां दे घर पिया बनांदा है उन्हें नाश नहीं कदी होना। नेह बिरकत अगे अच्छा है जान को देत जानकारा विद्वानां नूं भी देना है प्यारे अग्ञानियां नूं भी सांभदा पिया है जान को जेत अजान को देत जमीन को देत जमान को दे है काहे को डोलत है हा नहीं इत्थे विश्राम लाना है। काहे को डोलत है, तू क्यों डोल रहे हैं? तुमरी शुद्ध सुंदर श्री पद्मापत लेख है, तुमरी शुद्ध दा अर्थ खबर, तेरी खबर परमात्मा क्यों नहीं लेगा? क्योंकि उन्हों कोई दुनिया दा तमा है ही नहीं। सतगुरु कहते ने वह शरण परे दी रखदा है। फिर बेनती करांगा, जात कथ रमणंग, जिथे किथे वेखना परमात्मा तू रमया है। दूसरा सी बचन लिया, शरण सरबत्र जीवन है, जिन्हें भी जीव ने सारे जीवन तू सहारा देने वाला है, सब नू आसरा देना है। तीसरा बचन महाराज कर दिया कि भाई सजना कि तत्थ, तत्थ दा अर्थ है उस नाल, तिस नाल लगन प्रेम नानक, पोथी ते इत्थे विश्राम दिता होया जी। तत्थ लगन प्रेम नानक, तन गुरु अर्जुन साहब बचन कर दिया, ऐसे दीन दयाल रब नाल प्रेम कदों लगदा है? तां लगेगा जी किवें? महाराज कहिंदे ने प्रसादंग गुर दर्शन है। प्रसादंग दा सी रोज अर्थ करने, प्रसाद अर्थ किरपा, गुर दर्शन है, उस रब नाल उस शरण सूरे नाल मोहब्बत तां लगे जी जे गुर प्रसाद होवेगी। तां जे गुरु किरपा करेगा उहदे नाल प्यार बनेगा, उस गुरु किरपा तो बिना प्यार किवें बनेगा? तां ही तां गुरु ग्रंथ साहिब च जदों असीं बाणी पढ़ने आ मन सुक्का जिहा हुंदा जी, कठोर जिहा, आलस जिहा मारदा है। जदों निरंतर बाणी पढ़नी शुरू कर देने आ ना, फिर शब्द साडे अंदर दे खरवेपन नूं ला के अंदरों बिरह पैदा करदा है। जिहड़ा बंदा दुनिया की खातर रोंदा है, सचमुच बाणी पढ़दा रब की खातर बिरह च रोंदा है। यह प्रेम गुरु लांदा है। महाराज शब्द वरतिया जी, तत् लगन प्रेम नानक, उहदे नाल प्रेम तां लगेगा जे गुरु किरपा करे। तां ही साहिब ने शब्द वरतिया, कहन लगे कि परमात्मा अंदर सच्चा ने हो लाया प्रीतम अपने। इहदे अर्थ चलो इह तां सब नूं चेते वी शब्द, मेरे अंदर सच्चे प्यारे महबूब दा प्रेम ला दिता, प्रीतम दा प्यार लाया। पर पता किवें लाया जी? अंदर सच्चा ने को लाया प्रीतम अपने, तन मन होए निखाल, जा गुर देखा सामने, मेरा गुरु सामने बैठा, उन्हें किरपा की, मैनू प्यारे वाहगुरु जी का प्यार पा दिता, उन्हें प्रेम पैदा किया। इसे गुरु जी ने क्या भुले को गुर मार्ग पाया, अवर त्याग हर भगती लाया। गुरु सचमुच परमात्मा का प्यार पाते ने। यही शब्द सोई राग का जिहड़ा असीं पढ़ने, दर्शन प्यासी दिन सरात, चितवों आंदी नीत, खोल कपट गुर मेलिया, नानक हर संग मीत। सुन यार हमारे सज्जन, एक करूं बेनंतिया, तिस मोहन लाल प्यारे को फिरों को जंतिया, तिस दस प्यारे सिर धरी उतारे एक भोरी, अख चमकन जिन्ना। गुरु ही प्यार पाता है तो निभा भी उही है जी, लग जाए तो निभ जाए। सुन यार खमारे सज्जने करूं बेनंतिया, तिस मोहन लाल प्यारे हो फिरों खोजंतिया, तिस दस प्यारे सिर धरी उतारे एक भोरी, दर्शन दीजै नैन खमारे प्रै रंग रंगारे, एक तिलपी ना तीरी जय, प्रभ स्यों मन लीना ज्यों जल मीना, चात्रिक जिवें तसंतिया, जन नानक गुरपूरा पाया सगली तिखा बुजंतिया। साढ़े तवारीख च बेअंत उदाहरणा ने जी, जिन्हां सुक्यां विच गुरु ने रस भर दिता। मैं हर रोज़ एक बेनती कर रहा कि सिखी खुशक पुणे का नाम नहीं, गुरमत केवल आ बाहर मुखी उगतियां जुगतियां नूं रिड़कण का नाम नहीं, ये तो सचमुच प्रेमा भगती का भंडारा है जी। तो सतगुरु ने जेड़े सिर्फ रब के नाँ ते दिमागी मंथन करते ने, गुरु गोबिंद सिंह जी का असी सवैया इस बार वाचिया जी सैक्रामेंटो, उत्थे मैं एक बेनती की कि जिन्हें मर्जी दिमागी मंथन करन, इवन के रब के नाँ ते भी सैमीनार करो, किताबा लिखी जो जे अंदर प्रेम पैदा नहीं होया, उहदी कीमत रत्ती जी नहीं पैनी है। महाराज का सवैया, सरावक शुद्ध समूह सिधान के देख फिरियो कर जोग जति के, सरावक शुद्ध समूह सिधान के देख फिरियो कर जोग जति के, सूर सुरार्दन शुद्ध सुदादक संत समूह अनेक मती के सारी देश को देख रहे हो, मत को न देखित प्राण पति के श्री भगवान की पाए कृपा। पाठ उते कृपा नहीं कृपा है, पैर चरा रहा है। श्री भगवान की पाए कृपा होते एक रति बिन एक रति के, एक रति बिन एक रति के। भावे यदि व्याख्या बड़ी डिटेल नाल मेरा ख्याल डेढ़ घंटा दो घंटे की सी, पर मैं बेनती करांगा आ गिन लो सारे ये निंदिया चल जायो। प्रेम तो गुरु पैदा करता है जी, सतगुरु ही सुक्या नू खरिया करता है। प्रोफेसर पूरन सिंह कहिंदा सी रब की प्रीत सदा बसंती, रब की प्रीत ठंडियां हवावां है, परमात्मा की प्रीत ओ अदृष्ट खिच है जड़ी करोड़ा जन्मां दे सुके होए नू नाम दे नाल भरपूर कर देंदी है। उस प्रीत की कीमत कोई पा सकता है जी। हुण इह सवैया श्रावक शुद्ध समूह सिधान के अर्थ बड़े सौखे ने। बोधी भिक्षु ते जैनी सरेवड़े अपने आप नू पवित्र कहण वाले अमृत पीण वाले अनेकां बंदे, महाराज कहिंदे जोगी देखे जती देखे, पर इह गल सच है कि परमात्मा नू मुहब्बत करन तो बिना एक रती बिन एक रती के, जे रब च नहीं प्रेम च नहीं रते तो साडे कर्मां दी कीमत रती जिन्नी पैणी है। गुरु घर प्रेमियां दा घर है, सुक्का नहीं है। मैनू याद है कि जेडे श्री हरगोबिंदपुर साहब गए होणगे ना, उत्थे जिथे सतगुरु का स्थान है श्री हरगोबिंदपुर, उत्थे शायद जानी शाह का स्थान भी है। ये मुसलमान होया जी, ते इहनू थोड़ी जी चिनग लग गई रब नू पाण दी, ते पुछे कहारक तो मैं किवें पा सकना। एक मुसलमान होया ए शायद ख्वाजा कश्मीरी उहनू कहिंदे सन, ये जो बिरा होया बेचारा तुरिया सारिया थावां ते पुछे भी कोई मैनू रब नाल, ते उंज वैसे मैं बेनती करा जदों भी वाहगुरु किसी अंदर चिनग लांदा है वो सच्ची मुची तरला मारदा, कोई है जरा मैनू मिला दे जिन्हों मैं पुकारना पिया। मेरो सुंदर कहो मिले कित गली, हर के संत बतावो मार्गम पीछे लाग चली। कोई रस्ता दसे कोई आन मिलावे, ए ए कले एवें थोड़ा कविता थोड़ा रची, ये अवस्थावां ने। कोई आन मिलावे मेरा प्रीतम प्यारा को, तिस पै आप विचाई दर्शन कर देखन कहताई, किरपा करे ता सतगुरु मिले हर हर नाम त्याई। वो ख्वाजा कश्मीरी कोल गया शायद जानी शाह, ओनू पुछदा भी मैं अल्लाह रब नू मुहब्बत करना पर मेरा अंदर सुक्या रहिंदा है। ते ख्वाजा कश्मीरी जेड़ा है इहनू गुरु हरगोबिंद साहब दे दर तो बख्शीश मिल चुकी सी। उहने कहा एवें थां थां ते छप्पड़ां ते ना टुब्बियां मारदा फिर आ तेनू मान सरोवर दी दस पां गुरु नानक साहब दे तखत दे वारख, दो कृपाना पाण वाला, सीस ते कलगी लाण वाला, तख्तां ते संतान पुत्रां विच बहण वाला गुरु हरगोबिंद साहब दे चरण पकड़दा। वो कहिंदा दो कृपाना वाला ये चला गया जी महाराज को, ते सतगुरु कोल जदों गया हुण अंदर तां बन चुका सी, इहदे अंदर इन्ना बिरहा उठिया, इहदा नाम सी जानी। साडे इतिहासकार कहिंदे ने इह गुरदेव दे चरणां च डिग्गिया ते इक्को गल कहिंदा, बाबा जानी को जानी से मिला दो। इहदा जानी दा अर्थ प्यारा ना, कि जानी को जानी से मिला दो। महाराज गुरु हरगोबिंद साहब ने कोई ध्यान नहीं दिता, इन्हें फिर तरला मारिया पर बह गया जी महाराज दे बूहे ते। इको शब्द जदों किसे सिंह ने लंघना सिख ने लंघना, जानी को जानी से मिला दो। महाराज नूं सिखां कहना महाराज वो रोज बोलदा पिया, सतगुरु कहिंदे उहदे अगे कंध चुण दिओ जे रौला पाउंदा है तां। अगे मतलब उहदे उह बैठा ते अगे कंध बना दित्ती, कंध दे उल्ले भी बोली जा जानी को जानी से मिला दो। किन्ने दिन लंघ है, क्योंकि बिरहा दा शब्द गा लेना, बिरहा दी कथा कर लेनी गुरमुखो बड़ी सौखी। जे मैं एक दिन कहा सी गुरबाणी च एक शब्द वरत्या उमर थल, जिन्हों आपां ट्यूमर कहने आ, जिहदे सिर च ट्यूमर हो जाए उहनूं पुछो चीज की है, दूजा तां कहिंदा रात सौण नहीं दिंदा मैनूं। बिरहा तां एक ट्यूमर दी तरह है, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ, ਜਿਨ੍ਹਾਂ ਅੰਦਰੋਂ ਚੀਜ਼ ਬਾਕੀ ਵਾਸਤੇ ਤਾਂ ਹੀ ਕਹਿਣਾ ਐਵੇਂ ਜੀ ਜਾਨੀ ਕੋ ਜਾਨੀ ਕੋ ਮਿਲਾ ਦੇ ਕਥਾ ਕਰਦਾ ਰਿਹਾ। ਇਹ ਸਮੱਸਿਆ ਸੋਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨਾ ਪਾਈ, ਸ਼ਹਿ ਕੀ ਸਾਰ ਸੁਹਾਗਨ ਜਾਣੈ। ਉਹਨੇ ਇੱਕੋ ਸ਼ਬਦ ਕਿਹਾ ਜਾਨੀ ਕੋ ਜਾਨੀ ਸੋ ਮਿਲਾ ਦੋ, ਬੜੇ ਤਰਲੇ ਕੀਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੀਆਂ ਸੁੰਮਾਂ ਮਰਵਾਈਆਂ, ਕਹਿੰਦੇ ਚਲਾ ਜਾ ਇੱਥੋਂ। ਕਹਿੰਦਾ ਨਹੀਂ ਬਾਬਾ, ਮੈਂ ਤੇਰੇ ਦਰ ਤੇ ਆਇਆ ਆਸ ਕਰਕੇ। ਇਹ ਚੇਤੇ ਰੱਖਿਓ ਮੁਰਸ਼ਦ ਦੀ ਮਰਜ਼ੀ, ਉਹਨੇ ਪਰਚਾ ਕਿਹੋ ਜਿਹਾ ਪਾਉਣਾ ਹੈ, ਸਾਡਾ ਸਿਲੇਬਸ ਨਹੀਂ, ਸਿਲੇਬਸ ਉਹਦਾ ਚੱਲੇਗਾ। ਕਦੀ ਚਿੱਕੜ ਚੋਂ ਕੌਲੇ ਕਢਾਉਂਦਾ, ਕਦੀ ਥੜੇ ਬਣਵਾਉਂਦਾ, ਕਦੀ ਲਾਹੌਰ ਭੇਜ ਦਿੰਦਾ, ਤੇ ਕਦੀ ਅਨੰਦਪੁਰ ਦੀ ਪਹਾੜੀ ਤੇ ਖਲੋ ਕੇ ਕਹਿੰਦਾ ਕੋਈ ਹੈ ਸਿੱਕਾ ਬੇਟਾ ਜੋ ਸੀਸ ਕਰੇ ਬੇਟਾ। ਇਹ ਤਾਂ ਉਹਦੀ ਮਰਜ਼ੀ ਹੈ ਨਾ, ਅਸੀਂ ਕੌਣ ਆ ਸਿਲੇਬਸ ਬਣਾਉਣ ਵਾਲੇ, ਤੇ ਅਸੀਂ ਸਿਲੇਬਸ ਬਣਾ ਕੇ ਗੁਰੂ ਨੂੰ ਦੱਸਣ ਲੱਗੇ ਹਾਂ ਆਹ ਕਰੀ ਤੂੰ। ਨਹੀਂ ਨਹੀਂ ਉਹਦੀ ਮਰਜ਼ੀ। ਉਹਨੇ ਸ਼ਬਦ ਕਿਹਾ ਮੈਨੂੰ ਮਿਲਾਓ ਸਤਿਗੁਰੂ, ਜਦੋਂ ਲੰਘੇ ਉਹਨੇ ਫਿਰ ਤਰਲਾ ਮਾਰਿਆ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਗੁਰੂ ਨੇ ਕਿਹਾ ਨੇੜੇ ਹਰਗੋਬਿੰਦਪੁਰ ਸਾਹਿਬ ਦੇ ਨੇੜੇ ਦਰਿਆ ਹੈ ਜੀ ਸਤਲੁਜ। ਮਹਾਰਾਜ ਨੇ ਕਿਹਾ ਜਾ ਦਰਿਆ 'ਚ ਡੁੱਬ ਮਾਰ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ। ਉਹਨੇ ਕਿਹਾ ਬਸ ਇਹਦੀ ਤਾਂ ਇੰਤਜ਼ਾਰ ਸੀ। ਉਹ ਲੋਕਾਂ ਕਿਹਾ ਤੂੰ ਰੱਬ ਨੂੰ ਮਿਲਣਾ, ਕਹਿੰਦਾ ਰੱਬ ਕੌਣ ਕਹਿ ਕੀ ਕਹਿ ਮੈਨੂੰ ਕੁਛ ਪਤਾ ਨਹੀਂ, ਜਿਹਦੇ ਮੂੰਹ ਵੱਲ ਮੈਂ ਬਚਨ ਸੁਣਨਾ ਆ, ਜੇ ਮੈਨੂੰ ਡੁੱਬ ਮਰੋ ਕਹਿ ਤੇ ਇਹਦੇ ਡੁੱਬ ਮਰਨ ਵਿੱਚ ਵੀ ਰੱਬ ਮਿਲੇਗਾ। ਉਹ ਦੌੜ ਪਿਆ ਜੀ, ਉਹਨੇ ਛੱਡਿਆ ਉਹ ਨੱਚਦਾ ਜਾਏ, ਕਹਿੰਦਾ ਸ਼ੁਕਰ ਰੱਬ ਦਾ ਕਿ ਮੈਨੂੰ ਮਿਲਣ ਵਾਲੇ ਮੇਰੇ ਮੁਰਸ਼ਦ ਨੇ ਕਹਿ ਤਾ ਡੁੱਬ ਮਰ। ਮਹਾਰਾਜ ਨੇ ਪਿੱਛੋਂ ਫੜ ਲਿਆਂਦਾ, ਜਦੋਂ ਚਰਨਾਂ 'ਚ ਡਿੱਗਿਆ ਬਸ ਸਿਰ 'ਤੇ ਹੱਥ ਰੱਖਿਆ, ਆਗਮ ਨਿਗਮ ਦੀ ਸੋਝੀ ਹੋ ਗਈ। ਮੈਂ ਇੱਕ ਬੇਨਤੀ ਕਰਾਂਗਾ, ਇਹ ਪ੍ਰੇਮ ਗੁਰੂ ਦੀ ਕਿਰਪਾ ਨਾਲ ਲੱਗਦਾ, ਪ੍ਰੇਮ ਦੀਆਂ ਗੱਲਾਂ ਨਾਲ ਪ੍ਰੇਮ ਥੋੜ੍ਹਾ ਲੱਗਦਾ ਹੁੰਦਾ। ਇਸ਼ਕ ਤਾਂ ਰੱਬ ਦੀ ਦਾਤ ਹੁੰਦੀ ਹੈ, ਪਰ ਮੈਂ ਬੇਨਤੀ ਕਰਾਂ ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ। ਜਦੋਂ ਕਿਸੇ ਨੂੰ ਰੱਬ ਬਖਸ਼ਦਾ ਉਹ ਫਿਰ ਇਹੀ ਤਰਲੇ ਮਾਰਦਾ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਹੀ। ਗੁਰੂ ਨਾਨਕ ਸਾਹਿਬ ਰਾਤ ਨੂੰ ਬਬੀਹਾ ਬੋਲਿਆ ਅਤੇ ਮਾਂ ਨੇ ਕਿਹਾ ਪੁੱਤ ਹੁਣ ਤਾਂ ਚੁੱਪ ਕਰ। ਕਹਿੰਦੇ ਨੇ ਮਾਂ ਆਹ ਕਿਹੜਾ ਸੌਂ ਗਿਆ ਜਿਹੜਾ ਬਨੇਰੇ ਉੱਤੇ ਬੈਠਾ। ਇਹ ਵੀ ਅੱਧੀ ਰਾਤ ਨੂੰ ਪੁਕਾਰਦਾ ਗੁਰੂ ਬਖਸ਼ਿਸ਼ ਕਰੇ। ਇਸ ਸਲੋਕ ਦੇ ਥੋੜ੍ਹੇ ਜਿਹੇ ਅਰਥ ਮੈਂ ਫਿਰ ਕਰ ਦੇਣਾ। ਜਤ ਕਤ ਰਮਣੰਗ ਸ਼ਰਣੰਗ ਸਰਬੱਤਰ ਜੀਅਣੈ, ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ। ਅਤੇ ਮਹਾਰਾਜ ਕਹਿੰਦੇ ਨੇ ਤੱਥ ਲੱਗਣੰਗ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਕਦੋਂ ਲੱਗੇਗਾ, ਕਿਵੇਂ ਲੱਗੇਗਾ? ਸਤਿਗੁਰੂ ਕਹਿੰਦੇ ਨੇ ਪ੍ਰਸਾਦਨ ਗੁਰੂ ਦਰਸ਼ਨ ਹੈ, ਜਦੋਂ ਵਾਹਿਗੁਰੂ ਜੀ ਦੀ ਬਖਸ਼ ਗੁਰੂ ਮਿਲੇ, ਗੁਰੂ ਦੇ ਦਰਸ਼ਨ ਉਹਦੀ ਕਿਰਪਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤ ਹੈ। ਮੇਰੀ ਮਜਬੂਰੀ ਸੀ ਜੀ, ਮੈਂ ਇਹ ਸਬਜੈਕਟ ਪੂਰਾ ਕਰਨਾ ਸੀ। ਦੋਨਾਂ ਪਰਿਵਾਰਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਹੁਤ ਬਖਸ਼ਿਸ਼ ਦੇਣ, ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਗੁਰਮਤਿ ਸਮਾਗਮ ਉਲੀਕੇ ਨੇ। ਸਤਿਗੁਰੂ ਤਰਸ ਕਰੇ, ਗ੍ਰਿਸ਼ਤ ਇੱਕ ਬੜੀ ਵੱਡੀ ਰੱਬ ਦੀ ਦਾਤ ਹੈ। ਚਲੋ ਅੱਜ ਲਾਵਾਂ 'ਚ ਸਭ ਕੁਝ ਦੱਸਿਆ ਹੋਣਾ, ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਅੰਦਰ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਨ ਤੋਂ ਸ਼ੁਰੂ ਹੁੰਦੀ ਹੈ, ਸਤਿਗੁਰੂ ਪੁਰਖ ਦਾ ਮਿਲਾਪ ਹੁੰਦਾ ਹੈ, ਚਾਹ ਅਤੇ ਬੈਰਾਗ ਤੀਜੀ ਲਾਂ ਲੈ ਜਾਂਦਾ ਹੈ, ਚੌਥੀ 'ਚ ਸਹਿਜ ਅਤੇ ਆਨੰਦ ਆ ਜਾਂਦਾ ਹੈ। ਦੂਜੀ ਗੱਲ, ਜਿੰਨੀ ਪਰਿਕਰਮਾ ਕਰਨੇ ਆ, ਚਾਰੇ ਪਰਿਕਰਮਾ ਨਹੀਂ, ਸਾਡੀਆਂ ਇਹ ਚਾਰ ਪਰਿਕਰਮਾ ਐਵੇਂ ਚਾਰ ਭਲਵਾਟਣੀਆਂ ਨਹੀਂ, ਪਰਿਕਰਮਾ ਹਮੇਸ਼ਾ ਉਹਦੀ ਕੀਤੀ ਜਾਂਦੀ ਜਿਹੜਾ ਵੱਡਾ ਹੁੰਦਾ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਸੰਸਾਰ ਦੇ ਲਫ਼ਜ਼ੀ ਅਰਥ ਹੀ ਪਰਿਕਰਮਾ ਹੈ, ਘੁੰਮਣਾ ਹੈ, ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ, ਇਹਦਾ ਅਰਥ ਵੀ ਇੱਕ ਦੁਆਲੇ ਘੁੰਮਣਾ ਹੈ। ਗ੍ਰੈਵਿਟੀ ਘੁੰਮਣ ਦੀ ਤਾਕਤ ਦਿੰਦੀ, ਸੰਸਾਰ ਤਾਂ ਹੈ ਹੀ ਗ੍ਰੈਵਿਟੀ 'ਤੇ ਟਿਕਿਆ, ਖਿੱਚ ਕਰਕੇ ਇੱਕ ਦੂਜੇ ਦੇ ਦੁਆਲੇ ਘੁੰਮਦੇ ਨੇ। ਜਦੋਂ ਆਨੰਦ ਕਿਰਜ ਵੇਲੇ ਲਾਵਾਂ ਹੁੰਦੀਆਂ ਨੇ, ਸੱਚ ਇਵੇਂ ਉਦੋਂ ਬੱਚੀ ਅਤੇ ਬੱਚਾ ਇੱਕੋ ਬੇਨਤੀ ਕਰਦੇ ਨੇ, ਦਾਤਾ ਆਪਣੀ ਸ਼ਬਦ ਦੀ ਖਿੱਚ ਤੋਂ ਦੂਰ ਨਾ ਕਰੀ, ਗ੍ਰਿਸ਼ਤ ਵਿੱਚ ਚੱਲਦੇ ਹਾਂ, ਤੇਰੀ ਪਰਿਕਰਮਾ ਤੁਹਾਨੂੰ ਕਿਤੇ ਦੂਰ ਹੋ ਜਾਏਗੀ। ਸਭ ਦਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.
0: ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ, ਸੰਸਾਰੀ ਤੌਰ 'ਤੇ ਦੇਖੋ, ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ। ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ, ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ, ਮੇਰਾ ਧਿਆਨ ਹਮੇਸ਼ਾ ਉੱਧਰ ਹੀ ਜਾਏਗਾ। ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ। ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਤੇਰਾ ਕਿਆ ਹੋਇਆ ਨਹੀਂ ਹੋਣਾ, ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ, ਉਹਦਾ ਨੁਕਸਾਨ ਹੋ ਜਾਏ, ਜਿਵੇਂ ਸਾਡੇ ਲੋਕ ਸ਼ਬਦ ਵਰਤਦੇ, ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ। ਉਸ ਕਿਰਪਾ ਨੂੰ ਕੋਈ ਨਹੀਂ ਮਿਲ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ। ਉੱਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ, ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਹੀ, ਤੂੰ ਮੈਨੂੰ ਕੀ ਦਿੱਤਾ। ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਅਤੇ ਸ਼ਿਕਵੇ ਕਰੀ ਜਾਂਦੇ ਆ, ਉਹਨਾਂ ਦੂਜਾ ਕੰਮ ਹੀ ਕੋਈ। ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਕਰੀ ਜਾਂਦੇ, ਵੀ ਇੰਨਾ ਕੋਈ ਦੇ ਦਿੱਤਾ, ਇੱਕ ਵਸਤੂ ਨਹੀਂ ਦਿੱਤੀ, ਅਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ। ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ, ਸਬਰ ਵਾਲਾ, ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ। ਜਿੰਨਾ ਬੰਦਾ ਅੰਦਰੋਂ ਕਪਟੀ ਅਤੇ ਕੂੜਾ ਹੋਵੇਗਾ ਉਹਨਾਂ ਨਸ਼ੁਕਰਾ ਹੋਵੇਗਾ। ਜਿਸ ਬੰਦੇ ਨੇ ਪਰਉਪਕਾਰ ਕੀਤਾ, ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ, ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ। ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ, ਅਨ ਦਿਸਦੇ ਦਾ ਸ਼ੁਕਰ ਕਿਵੇਂ ਕਰਨਾ। ਜਿਹੜਾ ਸੱਚ ਵੀ ਜੁੜਿਆ, ਸਬਰ ਵੀ ਜੁੜਿਆ, ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ, ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ। ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ, ਜਿਸ ਬਾਲਟੀ ਦਾ ਤਲਾ ਹੈ ਉਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ, ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ। ਝੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਬਦਬੋ ਹੀ ਛੱਡਦਾ। ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ। ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਵੇਂ 10 ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ। ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ, ਸਾਫ਼ ਸੁਥਰੇ ਕੱਪੜੇ ਪਾਉਂਦੇ ਆ, ਕਾਹਦੇ ਵਾਸਤੇ? ਤਨ ਢੱਕਣ ਨਹੀਂ ਲਈ, ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ। ਬੜੇ ਕੀਮਤੀ ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ। ਸੱਚ ਇਹ ਵੀ ਇਸ ਦੁਨੀਆ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ ਜੇ ਜਿਉਂਦੇ, ਲੋਕ ਲੋਕਾਂ ਵਾਸਤੇ ਜਿਉਂਦੇ ਆ। ਸਾਡਾ ਕੱਪੜਾ ਵੀ ਲੋਕ ਵੇਖਣ, ਸਾਡੇ ਗਹਿਣੇ ਵੀ ਲੋਕ ਵੇਖਣ, ਸਾਡੀ ਗੱਡੀ ਵੀ ਲੋਕ ਵੇਖਣ, ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ। ਸੱਚ ਇਹ ਵੀ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿਉਂਦਾ, ਇੱਥੇ ਬੰਦਾ ਦੁਨੀਆਂ ਵਾਸਤੇ ਜਿਉਂਦਾ। ਅਤੇ ਦੁਨੀਆਂ 'ਚ ਦੋ ਤਰ੍ਹਾਂ ਦੇ ਲੋਕ ਜਿਉਂਦੇ ਆ, ਜਾਂ ਨੱਕ ਲਈ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ। ਬੰਦਾ ਸੱਚ ਇਹ ਵੇ ਸਮਾਜ ਵਿੱਚ, ਬਰਾਦਰੀ ਵਿੱਚ, ਸ਼ਹਿਰ ਵਿੱਚ ਆਪਣੀ ਧੌਂਸ ਜਮਾਉਣ ਦੇ ਲਈ, ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ, ਚਾਹੇ ਉਹ ਵਿਆਹ ਦਾ ਕਰੇ, ਚਾਹੇ ਉਹ ਕੋਈ ਹੋਰ ਕੰਮ ਕਰੇ। ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ 'ਚ ਕੋਈ ਥਾਂ ਹੈ, ਮੇਰਾ ਸਟੇਟਸ ਹੈ, ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ। ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ। ਉਹ ਪਿਆਰਿਆ ਚੇਤੇ ਰੱਖੀਂ, ਇੱਥੇ ਜਿੰਨੀ ਮਰਜ਼ੀ ਸ਼ੋ ਸ਼ਪਟਾ ਫੂੰਫਾਂ ਕਰੀ ਜਾ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਜਮਦੂਤਾਂ ਦੇ ਅੱਗੇ ਬੰਨ ਕੇ ਲੈ ਜਾਣਾ। ਉਹ ਕਮਲਿਆ ਬੰਦਿਆ ਤੂੰ ਹੰਸ ਸੈਂ, ਹੰਸ ਦਾ ਕੰਮ ਹੈ ਮੋਤੀ ਚੁੰਨਾ, ਹੰਸ ਦਾ ਕੰਮ ਹੈ ਦੁੱਧ ਤੇ ਪਾਣੀ ਵਾਹ ਕਰਕੇ ਦੁੱਧ ਨੂੰ ਖਾ ਲੈਂਦਾ ਸੀ ਫੁੱਟੀਆਂ, ਹੰਸ ਦਾ ਕੰਮ ਹੈ ਕਿ ਡੂੰਘੇ ਪਾਣੀ ਨੂੰ ਤਰ ਜਾਣਾ, ਹੰਸ ਦਾ ਕੰਮ ਹੈ ਦਰਿਆ ਦੀਆਂ ਲਹਿਰਾਂ ਨੂੰ ਚੀਰ ਕੇ ਨਿਕਲ ਜਾਣਾ। ਕਮਲਿਆ ਬਣਾਇਆ ਤੈਨੂੰ ਹੰਸ ਸੀ, ਤੇ ਤੂੰ ਆ ਚਮੜੀ ਦਾ ਪਿੰਜਰ ਇਹਨੂੰ ਖਾਈ ਜਾਣਾ। ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ, ਤੂੰ ਇੰਨੇ ਤਨ ਤੇ ਕੀਮਤੀ ਬਸਤਰ ਪਾ ਰਿਹਾ, ਕਾਹਦਾ ਤੇਰਾ ਖਾਣਾ ਤੇ ਕਾਹਦਾ ਤੇਰਾ ਪਾਣਾ? ਜਿਸ ਦੇਣ ਵਾਲੇ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਲੱਗੇ। ਮੈਂ ਸਿਰਫ ਅੱਜ ਬੇਨਤੀ ਕਰ ਰਿਹਾ, ਖਾ ਲੈਣਾ ਤੇ ਪਾ ਲੈਣਾ ਕਿ ਬੰਦਾ, ਇਹਦੀ ਆਖਰੀ ਮੰਜ਼ਿਲ ਇਹ ਜੀ। ਉਂਝ ਦਸਤਾਰ ਸੋਹਣੀ ਤੋਂ ਸੋਹਣੀ ਸਜਾਉਣੀ ਚਾਹੀਦੀ ਹੈ, ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ, ਮੇਰੀ ਬੇਨਤੀ ਹੈ। ਅਤੇ ਜੇ ਮੈਂ ਇਸ ਕਰਕੇ ਪੱਗ ਦਾ ਬਣ ਰਿਹਾ ਸੋਹਣੀ ਕਿ ਲੋਕਾਂ 'ਚ ਖਲੋ ਕੇ ਲੋਕ ਵੇਖਣ, ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤੇ ਪਿਆਰਿਓ ਉਹ ਕਿਰਪਾ ਬਣ ਜਾਏਗੀ। ਤੇ ਜੇ ਆਪਾਂ ਕੱਪੜੇ ਸ਼ਸਤਰ ਬਸਤਰ ਆਪਣੀ ਈਗੋ ਨਾਲ ਜੋੜ ਲੈਣਾ, ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੇ। ਰੱਤਾ ਪਹਿਨਣ ਮਨ ਰੱਤਾ, ਜੇ ਤੂੰ ਸੁਰਖ ਰੰਗ ਪਾਉਣਾ ਪਸੰਦ ਕਰਨਾ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ, ਪਰਮਾਤਮਾ ਮੇਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪਏ, ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ। ਤਨ ਜੋਬਨ ਤੇਰਾ ਨਾਮ ਹੈ ਵਾਹਿਗੁਰੂ ਜੀ, ਲੋਕੀ ਪੈਸੇ ਤੇ ਜਵਾਨੀ ਪਿੱਛੇ, ਖਾਣ ਤੇ ਪਾਣ ਪਿੱਛੇ ਜ਼ਿੰਦਗੀ ਕੱਢ ਦਿੰਦੇ ਆ, ਮੇਰੇ ਵਾਸਤੇ ਜਵਾਨੀ ਤੇ ਪੈਸਾ ਤੇਰਾ ਨਾਮ ਹੈ। ਜੇ ਨਾਮ ਆ ਗਿਆ ਚੇਤੇ, ਬੁੱਢੇ ਵੀ ਜਵਾਨ ਆ, ਜੇ ਨਾਮ ਚੇਤੇ ਨਹੀਂ ਆਏ ਜਵਾਨ ਵੀ ਬੁੱਢੇ ਹੋ ਗਏ। ਜਿਨ੍ਹਾਂ ਦੇ ਬੇੜੇ ਪੁਰਾਣੇ ਹੋ ਜਾਣ ਨਾ, ਉਹਨਾਂ ਦਾ ਦਿਨ ਸਾਰਾ ਹੌਕਿਆਂ 'ਚ ਨਿਕਲਦਾ ਹੈ। ਜਿਨ੍ਹਾਂ ਦੇ ਛੇਕ ਅੰਦਰ ਭਰਨ ਲੱਗ ਪੈਣ ਵਾਸ਼ਨਾ, ਉਹ ਰਾਤ ਨੂੰ ਡਿਪਰੈਸ਼ਨ 'ਚ ਨੀਂਦ ਨਹੀਂ ਆਉਂਦੀ। ਬਾਬਾ ਫਰੀਦ ਸਾਹਿਬ ਕਹਿੰਦੇ, ਤੇਰਾ ਬੇੜਾ ਡੁੱਬ ਚੱਲਿਆ ਕਿਉਂਕਿ ਦਿਨ ਦੁੱਖਾਂ 'ਚ ਗਿਆ, ਰਾਤ ਤੈਨੂੰ ਬੇਚ

0: ਮੇਰੀ ਅਰਜ਼ ਹੈ, ਸਿਧਾਂਤ ਦਾ ਅਰਥ ਹੈ ਅੰਤ ਸਿੱਧ ਕੀਤੀ ਹੋਈ ਗੱਲ ਜੋ ਤੱਤ ਹੈ। ਹੁਣ ਸਿਧਾਂਤ ਨੂੰ ਸਮਝਣ ਵਾਸਤੇ ਇੱਕ ਸ਼ਬਦ ਹੈ ਸੰਵਾਦ। ਸੰਵਾਦ ਆਪ ਜੀ ਸਮਝਦੇ ਹੋਵੋਗੇ ਜੀ, ਬੜਾ ਸੌਖਾ ਸ਼ਬਦ ਹੈ ਸੰਵਾਦ। ਸੰਵਾਦ ਦਾ ਮਤਲਬ ਜੇ ਆਪਾਂ ਡਾਇਲੋਗ ਸ਼ਬਦ ਕਹਿੰਦੇ, ਗੱਲਬਾਤ ਕਰਨੀ। ਗੁਰਮੁਖੋ ਯਾਦ ਰੱਖਿਓ, ਸਿਧਾਂਤ ਨੂੰ ਸਮਝਣ ਵਾਲੇ ਸੰਵਾਦ ਕਰਦੇ ਆ, ਅਤੇ ਸੰਵਾਦ ਜਿਹਨੇ ਕਰਨਾ ਉਹਨੂੰ ਸਿਧਾਂਤ ਦੀ ਸਮਝ ਹੋਣੀ ਚਾਹੀਦੀ। ਸਾਡੀ ਤਰਾਸਦੀ ਇਹ ਵੇ ਕਿ ਡਾਇਲੋਗ ਉਹ ਕਰਨ ਆ ਜਾਂਦੇ ਆ ਜਿਨ੍ਹਾਂ ਨੂੰ ਸਿਧਾਂਤ ਦੇ ਬਾਰੇ ਕੁਛ ਵੀ ਪਤਾ ਨਹੀਂ। ਜੇ ਸਿਧਾਂਤ ਦਾ ਪਤਾ ਹੈ ਤੇ ਤਾਂ ਸੰਵਾਦ ਕੀਤਾ ਜਾ ਸਕਦਾ, ਕਿਉਂਕਿ ਸੰਵਾਦ ਕਰਨ ਵਾਸਤੇ ਸਮਝ ਚਾਹੀਦੀ, ਅਕਲ ਚਾਹੀਦੀ, ਉਹਦੀ ਜਾਣਕਾਰੀ ਹੋਣੀ ਚਾਹੀਦੀ। ਅਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਜੀ ਨੇ ਕਾਜ਼ੀਆਂ ਨੂੰ, ਮੁਲਾਣਿਆਂ ਨੂੰ, ਜੈਨੀ ਸਰੇਵੜਿਆਂ ਨੂੰ, ਰਾਜਿਆਂ ਨੂੰ, ਡਾਕੂਆਂ ਨੂੰ, ਚੋਰਾਂ ਨੂੰ, ਪਾਪੀਆਂ ਨੂੰ, ਖਿਮਾ ਕਰੋ ਮੈਂ ਸ਼ਬਦ ਵਰਤਿਆ, ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਸਤਿਗੁਰਾਂ ਨੇ ਸਭ ਨੂੰ ਉਪਦੇਸ਼ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਗੁਰਦੇਵ ਨਾਲ ਸੰਵਾਦ ਕੀਤਾ ਤਾਂ ਉਹ ਸਿੱਧਾਂ ਨੇ ਕੀਤਾ, ਕਿਉਂਕਿ ਸਿੱਧ ਸਮਝ ਵਾਲੇ ਸਨ। ਜਿਵੇਂ ਉਸ ਦਿਨ ਸੈਨਹੋਜ਼ੇ ਵੀ ਕਿਹਾ, ਆਪਾਂ ਸ਼ਬਦ ਵਰ ਦਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਕੰਨ ਪਾਟੇ, ਕਿਉਂਕਿ ਕੰਨਾਂ ਮੁੰਦਰਾਂ ਪਾਉਂਦੇ ਸਨ ਇਹ ਮੰਗ ਕੇ ਖਾਣ ਵਾਲੇ। ਪਰ ਇੱਕ ਮੈਂ ਬੇਨਤੀ ਕਰਾਂਗਾ, ਇਹ ਉਹ ਰੋਜ਼ੀ ਦੀ ਖਾਤਰ ਘਰ ਛੱਡ ਕੇ ਨਹੀਂ ਸਨ ਤੁਰੇ। ਗੋਪੀ ਚੰਦ ਰਾਜਾ ਸੀ ਜੀ, ਭਰਥਰੀ ਰਾਜਾ ਸੀ ਜੀ, ਇਹ ਰਾਜਿਆਂ ਦੇ ਪੁੱਤਰ ਸਨ, ਇਹ ਕਿਸੇ ਅੰਦਰ ਦੇ ਸੁੱਖ ਵਾਸਤੇ ਸਭ ਕਿਸ ਨੂੰ ਲੱਤ ਮਾਰ ਕੇ ਤੁਰੇ ਸਨ, ਅਤੇ ਉਹਨਾਂ ਕੋਲ ਸ਼ਬਦ ਦੀ ਸਮਝ ਸੀ, ਉਹਨਾਂ ਕੋਲ ਸੁਰਤ ਦੀ ਸਮਝ ਸੀ, ਉਹ ਸੱਚਮੁੱਚ ਸਮਾਧੀ ਸਥਿਤ ਹੁੰਦੇ ਸਨ। ਪਰ ਇਹ ਗੱਲ ਵੱਖਰੀ ਕਿ ਜਿਸ ਮੁਕਾਮ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉੱਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਲੰਬੇਰੀ ਜਿਹੜੀ ਬਾਣੀ ਹੈ ਉਹ ਸਤਿਗੁਰਾਂ ਨੇ ਸਿੱਧ ਗੋਸ਼ਟ ਜਿਹੜੀ ਉਹ ਦਰਜ ਕੀਤੀ ਹੈ। ਸਿੱਧ ਗੋਸ਼ਟ ਰਾਮਕਲੀ ਰਾਗ ਵਿੱਚ ਹੈ। ਸਿੱਧ ਗੋਸ਼ਟ ਦੇ ਵਿੱਚ ਤਕਰੀਬਨ ਸੈਂਕੜੇ ਪ੍ਰਸ਼ਨ ਨੇ, ਸੈਂਕੜੇ ਸਵਾਲ ਨੇ ਜਿਹੜੇ ਸੁੱਧ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਰਦੇ ਨੇ। ਅਤੇ ਜਦੋਂ ਉਹ ਸੰਵਾਦ ਹੋ ਰਿਹਾ, ਜਦੋਂ ਆਪਸ 'ਚ ਗੱਲਬਾਤ ਹੋ ਰਹੀ ਹੈ, ਅਤੇ ਜੇ ਕਿਤੇ ਕਾਲਾਪਣ ਆਉਂਦਾ ਹੈ ਤਾਂ ਬਾਬਾ ਜੀ ਨਾਲ ਹੀ ਕਹਿੰਦੇ ਨੇ, ਸੰਵਾਦ ਕਰਦੇ ਹਾਂ ਗੁੱਸੇ 'ਚ ਨਹੀਂ ਆਈਦਾ, ਰੋਸ ਨਾ ਕੀਜੈ ਉੱਤਰ ਦੀਜੈ, ਵੀ ਆਪਾਂ ਸੰਵਾਦ ਆ ਹੈ ਕਿ ਇਸ ਉੱਤਰ ਦਿਓ। ਅਤੇ ਇਹੀ ਕਾਰਨ ਮੈਂ ਇੱਕ ਵਾਰ ਕਿਹਾ ਸੀ, ਕਾਜ਼ੀ, ਬ੍ਰਾਹਮਣ, ਆਮ ਲੋਕ ਉਹ ਨਹੀਂ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੀ ਕਮਾਈ ਵੱਡੀ, ਕਿਉਂਕਿ ਸਿੱਧਾਂ ਨੇ ਘਰ ਛੱਡ ਕੇ ਕਮਾਈਆਂ ਕੀਤੀਆਂ ਨੇ, ਜਿਹੜੇ ਮੌਸਮ ਦੇ ਅਨੁਸਾਰ ਸਰੀਰ ਢਾਲ ਕੇ ਮੁਕਾਬਲਾ ਕਰ ਰਹੇ ਨੇ। ਅਤੇ ਉਹਨਾਂ ਨੇ ਕਿਹਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਮਾਈ ਵਾਲਾ ਹੀ ਵੱਡੀ ਕਹੇਗਾ ਨਾ, ਸੱਜਣ ਠੱਗ ਨੇ ਨਹੀਂ ਕਿਹਾ ਤੁਹਾਡੀ ਕਮਾਈ ਵੱਡੀ, ਬਾਬਰ ਨਹੀਂ ਕਹਿ ਰਿਹਾ ਤੇਰੀ ਕਮਾਈ ਵੱਡੀ। ਯਾਦ ਰੱਖਿਓ, ਜਿੰਨੇ ਹੋਰ ਮਿਲੇ ਪਰ ਉਹਨਾਂ ਦੇ ਸ਼ਬਦ ਸਨ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਲ ਕਿਹਾ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਵੱਡੀ ਕਮਾਈ ਅਤੇ ਵੱਡਾ ਪੁਰਖ। ਫਿਰ ਅਰਜ਼ ਕਹਿ, ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਵਾਸਤੇ ਹੈ ਸੰਵਾਦ। ਅਤੇ ਇੱਕ ਮੈਂ ਬੇਨਤੀ ਕਰਾਂਗਾ, ਜਿਹਨੂੰ ਸੰਵਾਦ ਦੀ ਸਮਝ ਨਾ ਪਏ ਕਥਾ 'ਚ, ਉਹ ਕੀ ਕਰੇ? ਮੰਨ ਲਓ ਆਪਾਂ ਕੋਈ ਸ਼ਬਦ ਮਹਿੰਗਾ ਲੈ ਲੈਂਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ 'ਚ ਮੈਂ ਪਿਛਲੇ ਦਿਨ ਵੀ ਕਿਹਾ, ਜਿਹੜਾ ਸੱਜਣ ਸਹਿਜ ਪਾਠ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਜਾਂ ਪਾਠ ਰੋਜ਼ ਕਰਦਾ ਨਾ, ਜਿਹੜਾ ਪਾਠ ਦਾ ਅਭਿਆਸੀ ਹੈ, ਉਹਦੇ ਵਾਸਤੇ ਅਸੀਂ ਅਰਥ ਨਾਮ ਹੀ ਕਰੀਏ, ਪ੍ਰਮਾਣ ਦੇਈ ਜਾਈਏ ਅਤੇ ਕਥਾ ਸਮਝ ਪੈ ਜਾਣੀ। ਜਿਹਨੇ ਪਾਠ ਨਹੀਂ ਕੀਤਾ ਉਹਦੇ ਲਈ ਮੁਸ਼ਕਲ ਆਏਗੀ, ਉਹਨੂੰ ਸਮਝ ਨਹੀਂ ਪਏਗੀ। ਫਿਰ ਉਹਦੇ ਵਾਸਤੇ ਸੌਖਾ ਤਰੀਕਾ ਜੀ, ਸਾਖੀ, ਇਤਿਹਾਸ, ਗਾਥਾ, ਕਹਾਣੀ, ਕੋਈ ਕਹਾਵਤ, ਕੋਈ ਦੂਸਰੀ ਗੱਲ ਕਰੋ ਜਿਹਦੇ ਨਾਲ ਉਹਨੂੰ ਸਮਝ ਪੈ ਜਾਏ। ਮੈਂ ਇੱਕ ਉਦਾਹਰਣ ਹੋਰ ਦੇ ਕੇ ਇਸ ਵਿਆਖਿਆ ਆਪਾਂ ਜਿਹੜੀ ਕੱਲ੍ਹ ਕੀਤੀ ਉਹਨੂੰ ਦੁਹਰਾਵਾਂਗੇ। ਅਤੇ ਮੈਂ ਬੇਨਤੀ ਕਰਾਂਗਾ, ਪ੍ਰਬੰਧਕ ਵੀਰ ਬੈਠੇ ਆ, ਕਿ ਹਫ਼ਤੇ ਵਿੱਚ ਵੀ ਭਾਵੇਂ ਤੁਹਾਡੇ ਕੋਲ ਵਿਦਵਾਨ ਪੁਰਸ਼ ਆਉਂਦੇ ਆ, ਤੁਸੀਂ ਸੰਗਤ ਜੀ ਆਉਂਦੇ ਹੋ, ਪ੍ਰਚਾਰਕ ਦਾ ਕੰਮ ਹੈ ਬੋਲ ਦੇਣਾ, ਹੋ ਸਕਦਾ ਬਹੁਤ, ਹੋ ਸਕਦੇ ਕਿ ਬਹੁਤ ਕਮਾਈ ਵਾਲੇ, ਸਾਡੇ ਤੋਂ ਬਹੁਤ ਉੱਚੇ ਜੀਵਨ ਵਾਲੇ, ਪਰ ਜੇ ਹਫ਼ਤੇ ਬਾਅਦ ਵੀ ਆਓ, ਜਿਹੜਾ ਸ਼ਬਦ ਭਾਈ ਸਾਹਿਬ ਕੋਈ ਗਾ ਰਹੇ ਹੋਣ, ਕੋਈ ਕਥਾ ਕਰ ਰਿਹਾ ਹੋਵੇ, ਇੱਕ ਤੁੱਕ ਵੀ ਜ਼ਬਾਨੀ ਚੇਤੇ ਕਰ ਲਓ ਨਾ, ਪਿਆਰਿਓ ਹਫ਼ਤੇ ਵਿੱਚ ਕੁਝ ਪੱਲੇ ਲੈ ਕੇ ਜਾਵਾਂਗੇ। ਗੁਰਦੁਆਰੇ ਆਉਣ ਦਾ ਕੋਈ ਮਕਸਦ ਹੈ ਜੀ, ਕੋਈ ਮਤਲਬ ਹੈ। ਹੁਣ ਦੇਖੋ, ਇੱਕ ਸਿਧਾਂਤ ਹੈ, ਇਹ ਸਿਧਾਂਤ ਹੈ ਜਿਹੜਾ ਪਰਮਾਤਮਾ ਦੀ ਸ਼ਰਨ 'ਚ ਪੈਂਦਾ ਹੈ ਨਾ, ਪਰਮਾਤਮਾ ਉਹਦੀ ਇੱਜ਼ਤ ਰੱਖਦਾ, ਸਿਧਾਂਤ ਹੀ ਹੈ ਨਾ ਜੀ। ਜੋ ਸ਼ਰਨ ਆਵੇ ਤਿਸ ਕੰਠ ਲਾਵੇ ਅਸੀਂ ਪੜ੍ਹਨੇ। ਹੁਣ ਇਸ ਗੱਲ ਨੂੰ ਸਿਰਫ ਮੈਂ ਇੰਨਾ ਕੁ ਕਹਿ ਦਿਆਂ ਵੀ ਜਿਹੜਾ ਸ਼ਰਨ 'ਚ ਆਉਂਦਾ ਉਹ ਜੀ ਇੱਜ਼ਤ ਰੱਖਦਾ, ਪਰ ਅਗਲਾ ਕਹੇਗਾ ਮੈਨੂੰ ਸਮਝ ਨਹੀਂ ਪੈ ਰਹੀ, ਫਿਰ ਮੈਂ ਇੱਕ ਸ਼ਬਦ ਪੜ੍ਹਾਂਗਾ ਉਹਦੇ ਅਰਥ ਨਹੀਂ ਕਰਨੇ। ਸੋਠ ਰਾਗ ਵੀ ਸ਼ਬਦ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਹੈ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇਹ ਸਿਧਾਂਤ ਆ ਪਰਮਾਤਮਾ ਦੀ ਸਰਨ ਬਾਰੇ ਤੈਨੂੰ ਦੱਸਾਂ, ਉਹਦੇ ਚਰਨਾਂ ਜਾਣ ਦੀ ਬਰਕਤ ਦੱਸਾਂ। ਅੱਗੇ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ। ਗਨਕਾ ਤੇ ਇੱਕ ਸਾਖੀ ਹੈ, ਭਾਵੇਂ ਇਹ ਪੁਰਾਣ ਵਿੱਚੋਂ ਆਈਏ, ਇਹ ਪੁਰਾਣਕ ਸਾਖੀਆਂ ਨੇ, ਪਰ ਸ਼ਰਨ ਨੂੰ ਸਿੱਧ ਕਰਨ ਲਈ ਗਨਕਾ ਦੀ ਕਹਾਣੀ ਸੁਣਾ ਦਿੱਤੀ। ਜਿਵੇਂ ਗਨਕਾ ਜਪ ਕੇ ਚਲੀ ਗਈ, ਇਸ ਤਰ੍ਹਾਂ ਚਲਾ ਜਾ। ਫਿਰ ਅੱਗੇ ਯਾਦ ਰੱਖਿਓ, ਸਾਖੀ ਸੁਣਾ ਕੇ ਉਹਨੂੰ ਪਾਸਟ 'ਚ ਨਹੀਂ ਰਹਿਣ ਦਿੱਤਾ, ਉਹਦੇ ਅਰਥ ਪ੍ਰੈਜੈਂਟ 'ਚ ਕੀਤੇ। ਇਹ ਸਦੀਆਂ ਪਹਿਲਾਂ ਸ਼ਬਦ ਉਚਾਰਨ ਕੀਤਾ, ਪਰ ਸ਼ਬਦ ਅੱਜ ਵੀ ਆਪਣੇ ਅਰਥ ਉਸ ਤਰ੍ਹਾਂ ਰੱਖ ਰਿਹਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ। ਇਹ ਸਾਖੀ ਸੁਣਾ ਕੇ ਤੂੰ ਹੀ ਇਹਦਾ ਜਸ ਧਾਰਨ ਕਰ। ਅਟਲ ਭਇਓ ਧਰੂਸ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਧ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਣੇ, ਨਿਮਖਵਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਭਾਰਾ। ਮੈਂ ਸਿਰਫ ਬੇਨਤੀ ਕੀਤੀ ਹੈ, ਸ਼ਬਦ ਹੀ ਲੈ ਲਓ। ਇਹਦੇ ਸਿਧਾਂਤ ਵੀ ਹੈ ਅਤੇ ਇਹਦੇ ਵਿੱਚ ਸਾਖੀ ਹੈ। ਸਾਖੀ ਕਿਵੇਂ ਬਣਦੀ ਹੈ? ਅੱਜ ਤਾਂ ਆਪਾਂ ਹਰ ਸਾਖੀ ਦੇ ਉੱਤੇ ਤਰਕ ਕਰ ਰਹੇ, ਨਹੀਂ ਇਹ ਨਹੀਂ ਹੋ ਸਕਦਾ, ਨਹੀਂ ਇਹ ਨਹੀਂ ਹੋ ਸਕਦਾ। ਮੈਂ ਬੇਨਤੀ ਕਰਨਾ ਹੁੰਦਾ, ਮੇਰਾ ਤੁਹਾਡਾ ਗਿਆਨ ਆਖਰੀ ਸੱਚ ਨਹੀਂ। ਆਪਾਂ ਇਹਨੇ ਕਿ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਨਾ ਮੰਨਣਾ ਇਹ ਆਦਿ ਸੱਚ ਹੈ? ਮੇਰਾ ਅੰਦਰ ਨਹੀਂ ਮੰਨਦਾ, ਮੇਰਾ ਅੰਦਰ ਨਾ ਮੰਨਣਾ ਇਹ ਕੋਈ ਆਖਰੀ ਕਸਵੱਟੀ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ, ਦੇਖੋ ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਲਈ ਹੈ ਸੰਵਾਦ, ਅਤੇ ਜਿਹਨੂੰ ਸੰਵਾਦ ਦੀ ਸਮਝ ਨਾ ਪਏ, ਸੰਵਾਦ ਨਾ ਜਾਣੇ, ਉਹਦੇ ਵਾਸਤੇ ਹੈ ਫਿਰ ਸਾਖੀ, ਉਹਨੂੰ ਛੇਤੀ ਸਮਝ ਪੈ ਜਾਂਦੀ। ਕੱਲ੍ਹ ਜਿਹੜੇ ਅਸੀਂ ਬਚਨ ਸਤਿਗੁਰਾਂ ਦੇ ਪੜ੍ਹੇ, ਕਬੀਰ ਸਾਹਿਬ ਜੀ ਦੇ ਬਚਨ ਨੇ, ਫਿਰ ਦੁਬਾਰਾ ਅਰਥ ਆਪਾਂ ਕਰਾਂਗੇ। ਮੇਰਾ ਮਕਸਦ ਹੈ ਜੇ ਤਿੰਨ ਦਿਨ ਕਥਾ ਕਰਨੀ ਹੈ ਆਪ ਜੀ ਲਈ, ਨਹੀਂ ਮੈਂ ਵੀ ਇਹ 6 ਸਲੋਕਾਂ ਦੇ ਅਰਥ ਜ਼ੇਹਨ ਵਿੱਚ ਬਿਠਾ ਸਕਾਂ। ਕੱਲ੍ਹ ਸਲੋਕ ਸੀ ਕਬੀਰ, ਝੰਖ ਨਾ ਝੰਖੀ ਹੈ, ਅਤੇ ਅਰਥ ਕੀਤੇ ਸਨ ਭਗਤ ਕਬੀਰ ਜੀ ਕਹਿ ਰਹੇ ਨੇ। ਝੰਖ ਦਾ ਵੈਸੇ ਇੱਕ ਲਫ਼ਜ਼ ਮੈਂ ਕੱਲ੍ਹ ਕਿਹਾ ਸੀ ਝੱਖ, ਇੱਥੇ ਸ਼ਬਦ ਝੰਖ ਆਇਆ, ਪਰ ਅੱਖਰੀ ਅਰਥ ਦੋਨਾਂ ਦੇ ਇੱਕੋ ਨੇ। ਝੰਖ ਕਹਿ ਲਓ, ਝੱਖ ਕਹਿ ਲਓ, ਇਹਦਾ ਅੱਖਰੀ ਅਰਥ ਹੈ ਫਜ਼ੂਲ ਬੋਲਣਾ, ਜਿਹਨੂੰ ਬਕਵਾਦ ਕਿਹਾ, ਜਿਹਨੂੰ ਵਿਅਰਥ ਐਵੇਂ ਬੋਲੀ ਜਾਣਾ। ਮਹਾਰਾਜ ਕਹਿ ਰਹੇ ਨੇ ਕਬੀਰ ਝੰਖ ਨਾ ਝੰਖੀ ਹੈ, ਐਵੇਂ ਤੂੰ ਝੱਖ ਨਾ ਮਾਰ, ਐਵੇਂ ਕਿਸੇ ਦੇ ਪ੍ਰਤੀ ਤੂੰ ਬਕਵਾਦ ਨਾ ਕਰ, ਭੈੜੇ ਲਫ਼ਜ਼ ਨਾ ਬੋਲ। ਕਿਉਂ? ਤੁਮਰੋ ਕਹੋ ਨਾ ਹੋਏ, ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਤੇਰਾ ਕਿਆ ਹੋਇਆ ਨਹੀਂ ਹੋਣਾ। ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ, ਉਹਦਾ ਨੁਕਸਾਨ ਹੋ ਜਾਏ, ਜਿਵੇਂ ਸਾਡੇ ਲੋਕ ਸ਼ਬਦ ਵਰਤਦੇ, ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ। ਅਤੇ ਕਿਉਂ ਜੀ? ਭਗਤ ਜੀ ਕਹਿ ਰਹੇ ਨੇ ਕਰਮ ਕਰੀਮ ਜੋ ਕਰ ਰਹੇ, ਕਰਮ ਦਾ ਅਰਥ ਕੱਲ ਕੀਤਾ ਸੀ ਬਖਸ਼ਿਸ਼, ਅਤੇ ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ। ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਜਿਹਦੇ 'ਤੇ ਕਿਰਪਾ ਕਰ ਰਿਹਾ ਨਾ, ਤੇਰੇ ਕਹਿਣ ਦੇ ਨਾਲ ਉਹਨੇ ਖੱਟ ਨਹੀਂ ਜਾਣਾ, ਤੇਰੇ ਕਹਿਣ ਦੇ ਨਾਲ ਉਹਨੇ ਕਿਰਪਾ ਬੰਦ ਨਹੀਂ ਕਰ ਦੇਣੀ। ਤੂੰ ਫਾਲਤੂ ਬੋਲੀ ਜਾ ਰਿਹਾ ਉਸ ਬਾਰੇ, ਤੇਰੇ ਕਹਿਣ ਨਾਲ ਉਹਨੇ ਬਖਸ਼ਾਂ ਦੇ ਭੰਡਾਰਿਆਂ ਦੇ ਦਰਵਾਜ਼ੇ ਬੰਦ ਨਹੀਂ ਕਰਨੇ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਕੈ ਕੋਏ, ਉਸ ਕਿਰਪਾ ਨੂੰ ਕੋਈ ਨਹੀਂ ਮੇਟ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ। ਇੱਥੇ ਮੈਂ ਇੱਕ ਹੋਰ ਅਰਜ਼ ਕਰਾਂਗਾ, ਕਿਉਂਕਿ ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ ਸੰਸਾਰੀ ਤੌਰ 'ਤੇ, ਦੇਖੋ ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ। ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ, ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ, ਮੇਰਾ ਧਿਆਨ ਹਮੇਸ਼ਾ ਉੱਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ। ਉੱਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ, ਮੇਰੇ ਵਾਸਤੇ ਕਿ। ਉੱਥੇ ਫਿਰ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ, ਦੋ ਤਰ੍ਹਾਂ ਦੇ ਲੋਕ ਨੇ, ਮੈਂ ਕਿਹਾ ਸੀ ਇੱਕ ਵਾਰ ਜੀ, ਇਹ ਤੁਸੀਂ ਘਰ ਤੋਂ ਸ਼ੁਰੂ ਕਰ ਲਓ ਅਤੇ ਪਾਰੀ ਪੂਰੀ ਦੁਨੀਆ ਪੂਰੀ ਮਾਨਵਤਾ ਦਾ ਅੰਦਰ ਪੜ੍ਹ ਲਓ। ਦੋ ਤਰ੍ਹਾਂ ਦੇ ਬੰਦੇ ਮਿਲਣਗੇ, ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਅਤੇ ਸ਼ਿਕਵੀ ਕਰੀ ਜਾਂਦੇ ਆ, ਉਹਨਾਂ ਦੂਜਾ ਕੰਮ ਹੀ ਕੋਈ ਨਹੀਂ। ਤੁਸੀਂ ਜੋ ਮਰਜ਼ੀ ਸਿੱਧੀ ਗੱਲ ਕਰੋ ਨਾ ਪੁੱਠੀ ਕਰਨੀ, ਉਹਨਾਂ ਨੇ ਸਿਰਫ ਸ਼ਿਕਵੇ ਕਰਨੇ ਆ। ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਹੀ ਕਰੀ ਜਾਂਦੇ ਆ, ਸ਼ਿਕਵੇ ਅਤੇ ਸ਼ੁਕਰਾਨਾ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ, ਜਿਹੜੇ ਸ਼ਿਕਵੇ ਕਰਨ ਵਾਲੇ ਨੇ, ਮੈਂ ਬੇਨਤੀ ਕਰਾਂ ਜੋ ਕੁਛ ਪ੍ਰਾਪਤ ਹੈ ਉਹਦਾ ਕਦੀ ਧੰਨਵਾਦ ਨਹੀਂ, ਜੋ ਐ ਪ੍ਰਾਪਤ ਹੈ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਸ਼ਿਕਵਾ ਹੈ। ਅਤੇ ਸਤਿਗੁਰਾਂ ਨੇ ਬਾਣੀ 'ਚ ਬਚਨ ਕਹੇ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ, ਕਹੋ ਕਹਾਂ ਕਰੇ ਵੀ ਤੇ ਝਾਖੇ ਨਾ। ਵੀ ਇੰਨਾ ਕੋਈ ਦੇ ਦਿੱਤਾ, ਇੱਕ ਵਸਤੂ ਨਹੀਂ ਦਿੱਤੀ ਅਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ। ਅਤੇ ਮਹਾਰਾਜ ਕਹਿੰਦੇ ਜਿਹੜਾ ਸ਼ੁਕਰ ਕਰਨ ਵਾਲਾ ਹੈ ਉਹ ਤਾਂ ਇੱਕੋ ਗੱਲ ਕਹਿੰਦਾ ਹੈ ਕਿ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ। ਵੇਖੋ ਸ਼ੁਕਰਾਨਾ, ਕੱਲ੍ਹ ਮੈਂ ਇੱਕ ਤੁੱਕ ਬੋਲੀ ਸੀ, ਮੈਂ ਅੱਜ ਫਿਰ ਉਹ ਰਿਪੀਟ ਕਰਨ ਲੱਗਾ ਵਾਂ। ਮੈਂ ਜਾਣ ਬੁੱਝ ਕੇ ਕਥਾ ਦੁਹਰਾ ਰਿਹਾ ਜੀ ਕਿ ਆਪਾਂ ਕਾਹਦੇ ਵਾਸਤੇ ਆਏ ਇੱਥੇ 3 ਦਿਨਾਂ ਲਈ। ਕੱਲ੍ਹ ਮੈਂ ਅਰਜ਼ ਕੀਤੀ ਸੀ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ, ਸਬਰ ਵਾਲਾ, ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ। ਜਿੰਨਾ ਬੰਦਾ ਅੰਦਰੋਂ ਕਪਟੀ ਅਤੇ ਕੂੜਾ ਹੋਵੇਗਾ ਉਹਨਾਂ ਨਸ਼ੁਕਰਾ ਹੋਵੇਗਾ। ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ ਹੈ। ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਹੈ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਂਹ ਪੜਦਾ, ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾ ਸਮਝਿਓ। ਜਿਹੜਾ ਬੰਦਾ ਦਿਸਦੇ ਹੋਏ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਉਹ ਪਿਆਰਿਓ, ਉਹਨੇ ਅਣਦਿਸਦੇ ਦਾ ਸ਼ੁਕਰਾਨਾ ਕਦੋਂ ਕਰਨਾ। ਜਿਹੜਾ ਦਿਸ ਰਿਹਾ, ਜਿਹਨੇ ਅੱਖਾਂ ਨਾਲ ਜਿਹਨੇ ਹੱਥਾਂ ਨਾਲ ਸਭ ਕੁਝ ਦਿੱਤਾ, ਮੈਂ ਕਹਾਂਗਾ ਦੇਣ ਵਾਲਾ ਦਾਤਾ, ਫਿਰ ਵੀ ਜਿਸ ਬੰਦੇ ਨੇ ਪਰਉਪਕਾਰ ਕੀਤਾ, ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ, ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ। ਅਣਦਿਸਦੇ ਦਾ ਸ਼ੁਕਰ ਕਿਹਨੇ ਕਰਨਾ। ਮੈਂ ਫਿਰ ਅਰਜ਼ ਕਰਾਂ ਕਿ ਸ਼ੁਕਰਾਨਾ ਕਰਨ ਵਾਲਾ ਜਿਹੜਾ ਹੈ, ਕੱਲ੍ਹ ਮੈਂ ਭਾਈ ਸਾਹਿਬ ਜੀ ਦੀ ਇੱਕ ਤੁੱਕ ਪੜ੍ਹੀ ਸੀ, ਇਹਨੂੰ ਨੋਟ ਕਰ ਲਿਆ ਜੀ। ਸ਼ੁਕਰਾਨਾ ਹੈ ਸੱਚ ਘਰ, ਝੱਖ ਨਹੀਂ ਉਹ ਮਾਰਦਾ। ਜਿਹੜਾ ਸੱਚ ਵੀ ਜੁੜਿਆ, ਸਬਰ ਵੀ ਜੁੜਿਆ, ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ, ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ। ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ, ਜਿਸ ਬਾਲਟੀ ਦਾ ਤਲਾ ਹੈ ਉਹ ਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ, ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ। ਸਬਰ ਵਾਲਾ ਸ਼ੁਕਰਾਨਾ ਕਰਦਾ, ਖੂਬ ਕਪਟੀ ਬੰਦਾ ਸ਼ੁਕਰਾਨਾ ਨਹੀਂ ਕਰਦਾ। ਭਾਈ ਸਾਹਿਬ ਜੀ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਜੀ ਨੇ, ਸ਼ੁਕਰਾਨਾ ਹੈ ਸੱਚ ਘਰ, ਕੂੜ ਕੁਫਰ ਘਰ ਨਾ ਸਾਬੂਰੀ। ਇਹ ਫਿਰ ਤੁਕ ਸੁਣਿਓ, ਕੂੜ ਕੁਫਰ ਜਿਹੜਾ ਝੂਠਾ ਹੈ ਕਪਟੀ ਹੈ ਉਹਦੇ ਘਰ ਵਿੱਚ ਸ਼ੁਕਰਾਨਾ ਨਹੀਂ, ਨਾ ਸਾਬੂਰੀ ਦਾ ਅਰਥ ਉਹਦੇ ਘਰ ਵਿੱਚ ਬਿਲਕੁਲ ਸਬਰ ਨਹੀਂ। ਇੱਕ ਹੋਰ ਗੱਲ, ਕਈ ਵਾਰੀ ਝੱਖ ਮਾਰਨ ਵਾਲਾ ਬੰਦਾ, ਮੈਂ ਹੁਣ ਇਹ ਅਰਥ ਕਰ ਰਿਹਾ, ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਿਹਾ, ਤੂੰ ਮੈਨੂੰ ਕੀ ਦਿੱਤਾ। ਮੈਂ ਫਿਰ ਅਰਜ਼ ਕਰਾਂਗਾ ਕਿ ਝੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਬਦਬੋ ਹੀ ਛੱਡਦਾ, ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ ਹੈ। ਭਾਈ ਸਾਹਿਬ, ਇਹ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ, ਫਰੀਦਾ ਸਬਰ ਇਹੋ ਸੁਆਓ, ਤੇਰੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਉਹ ਸਬਰ ਹੋਵੇ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੂੰ ਇਹ ਦ੍ਰਿੜ ਕਰ ਲੈ ਸਬਰ ਨੂੰ। ਸਬਰ ਦਾ ਅਰਥ ਆਲਸ ਨਹੀਂ, ਮਹਾਰਾਜ ਕਹਿ ਰਹੇ ਨੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਜੇ ਤੂੰ ਸਬਰ 'ਚ ਰਹੇਗਾ ਤੇ ਦਰਿਆ ਦੀ ਤਰ੍ਹਾਂ ਵਿਸ਼ਾਲ ਬਣ ਜਾਏਗਾ, ਤੇ ਜੇ ਪਿਆਰਿਆ ਤੂੰ ਕੇਵਲ ਤ੍ਰਿਸ਼ਨਾ ਅਧੀਨ ਕੂਟ ਕਪਟ 'ਚ ਰਿਹਾ, ਸੱਚ ਇਵੇ ਤੂੰ ਇੱਕ ਗੰਦੇ ਨਾਲੇ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ। ਮੈਂ ਤਾਂ ਕੱਲ ਕਿਹਾ ਸੀ ਰੱਬ ਸਾਹਮਣੇ ਫਜ਼ੂਲ ਨਾ ਬੋਲੀਏ, ਇਸੇ ਕਰਕੇ ਗੁਰਦੇਵ ਨੇ ਕਿਹਾ ਜਿਹੜੇ ਨਸ਼ੁਕਰੇ ਨੇ ਉਹ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੈ ਤੋ ਮੂੜਾ, ਕਹੋ ਕਹਾਂ ਕਰੇ। ਅਤੇ ਜਿਹੜਾ ਸ਼ੁਕਰ ਕਰਦਾ ਨਾ, ਉਹ ਅਸੀਂ ਤੁੱਕ ਪੜ੍ਹੀ ਹੈ, ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਸ਼ੁਕਰਾਨੇ ਕਰਨ ਵਾਲੇ ਨੂੰ ਤਾਂ ਰੱਬ ਜੀ ਕਹਿੰਦੇ ਆ ਕਿ ਜਿਹੜਾ ਸ਼ੁਕਰ ਜੀਂਦਾ ਨਾ ਉਹਨੂੰ ਕਈ ਗੁਣਾ ਵੱਧ ਭਾਗ ਲੱਗਦਾ ਹੈ। ਪ੍ਰਭ ਕੀ ਆਗਿਆ ਮਨ ਹੈ ਮਤ ਹੈ, महाराज कहते उसते चौगन करे निहाल नानक साहिब सदा दयाल। वह सदा दयालु ने कल अर्ज की महाराज कहते झख ना मार किसी का बुरा ना सोच। मैं सची कहना मैं सोचना क्या हूँ शब्द बोलना नहीं क्या जेड़ा बंदा सिर्फ किसी के बुरे दे ख्याल ही पैदा करता है ना गुरु ग्रंथ साहब कहते भावें दस सुखमनी साहब के पाठ करे तो मन कोई नहीं टिकना। पर का बुरा ना रखो चीत तुमको दुख नहीं भाई मीत। मेरी अर्ज है किसी प्रति क्यों झख मारीए तुम रोके हो ना हो तेरे क्या थोड़ा हो जाने जे तेरे वास साडे पंजाब च गल कहिंदे सन कावां दे आखे कदी ढोर थोड़ा मरदे हुंदे क्योंकि कां हड्डो रोड़ी च मास खांदे जे कां कहर सारे पिंड दियां मझां मर जन गियां नहीं कावां दे कहन ते ढोर नहीं मरदे हुंदे। किसी दे बुरियाई करन दे नाल कोई बुरा नहीं हुंदा ते महाराज कह रहे ने जो करते पुरख ने करन कर्म करीम जो कर रहे मेट ना सका कोई उहनूं कोई नहीं मेट सकदा। उस तो अगला एक श्लोक असीं पढ़िया सी कबीर कसौटी राम की ये कदी कदी लगती है किसी किसी को कसौटी दे कल अर्थ आपां कीते सन। वैसे उंज साडे टीकाकारां ने अर्थ कसौटी दे कीते आ परख कल मैं अर्ज की सी जी ये दोनों शब्द संस्कृत विचों ने एक शब्द कश कश का लफ्ज़ ही आपां ओही पढ़ना जो लिखे कसौटी पढ़ना कश का अर्थ है रगड़ना ते वट्टी का अर्थ हुंदा है पत्थर। कसौटी का अर्थ हुंदा है कि काले रंग के पत्थर ते जिते सोना रगड़िया जाता है पित्तल रगड़िया जाता है इं कह लो सोने की धात सच खरी है कि सोना झूठा है उन्होंने परखण वास्ते कसवट्टी हुंदी है। कश का अर्थ मैं किया रगड़ना ते वट्टी का अर्थ है पत्थर। यह सीधा शब्द बना दिता कसौटी का अर्थ सीधा अर्थ बन गया परख। जदों परमात्मा परख की कसौटी लांदा है गल्लां करनियां बहुत सौखियां ने। कबीर कसौटी राम की झूठा टिके ना कोई उस कसवट्टी ते झूठा बंदा नहीं टिक सकदा उहदे पैर ही कोई नहीं। राम कसौटी सोस है परमात्मा की कसवट्टी रब की कसवट्टी गुरु की कसवट्टी सिर्फ उही सह सकदा किहड़ा जी जो मर जीवा होए जिन्हें जिउंदे जी अपने आप नूं मार दिता अपनी खौमे नूं मिटा दिता। ते कल असी भाई मंझ दा जिक्र कीता कल गुरु गोबिंद सिंह जी दे पवित्र जीवन ते बचना दा जिक्र कीता क्योंकि जो कसौटी लगती है ना गल्लां वाले भी कई बार डिग पैंदे आ जी। मैं एक निक्की जी उदाहरण होर देना सतगुरु दमदमा साहिब गया धन गुरु गोबिंद सिंह जी महाराज उत्थे भाई डल्ला चौधरी इलाके का उन्हें अमृत छकिया जी भाई डल्ला सिंह जी बन गए उन्होंने घर हजूर दे निशानियां बस्तर पए ने सतगुरां दे शस्त्र पए ने सतगुरां दे। पर एक गल वार वार कह रहा सी क्योंकि उहदे कोल अपनी फौज सी उहदे कोल हथियार सन ते उह वार वार कह रहा सी महाराज जी तुसीं सानूं कदी याद तां कर दे सानूं पता है तुहाडे पुत्तर शहीद कर दिते प्यारे शहीद कर दिते आनंदपुर छड़ना पिया तुसीं सिर्फ 40 सी ना तुसीं दास नूं सानूं याद कर दे आह देखो मेरे सिपाही आह देखो मेरे बहादुर वीर। महाराज गल टाल दे रहे वार वार कही जान भी नहीं कोई गल नहीं जी वह बड़े सिदक वाले सन बड़े भरोसे वह जो तो बंदा टिके ना नहीं जी कभी सानू मौका दें दे। उस वक्त सिख ने बंदूक लिया तो महाराज जी ने कहा लिया इस बंदूक का निशाना तेरे सिपाहियों ते परखांगे कसौटी ला दिती ना जेड़े बंदा इन्ना कह रहे जी मेरे वर्गा मेरी फौज वर्गा वह अपने सिपाहियों च गया उन्हें कहा सी अजाई मौत नहीं मरना मैदाने जंग भी चले जाएगा तो फिर असी मर सकने हाँ पर आ बंदूक की परख ये कि गल होगी जी असी इस तरह नहीं मरना प्यारे वो सारे बंदे जवाब दे गए। भाई धीर सिंह भाई वीर सिंह दस्तारा सजाते पे सन महाराज जी ने कहा उस सिंघां नूं आवाज़ मार आवाज़ मारी जी कि गुरु गोबिंद सिंह जी अपनी बंदूक परखनी है निशाना परखना है तुहाडे सीने च दोवें अद्धियां दस्तारा सीस ते अद्धे लड़ पकड़े महाराज जी दे सामने आ गए एक दूजे तो वध के सिर कढ़न अड्डी चुक चुके अड्डियां चुके। इस करके महाराज पहला आवाज़ मैं सुनी दूजा कह पहला आवाज़ मैं सुनी सतगुरां ने उत्थे कहा प्रोफेसर पूरन सिंह लिख दिया महाराज ने कहा डलिया जिसम बलवान नहीं हुंदे ख्याल बलवान हुंदे आ। वेखो क्या प्यारा शब्द वरत्या ਦਿਸਦਾ ਹੋਇਆ ਜਿਸਮ ਤਨ ਦਿਸਦਾ, ਮਨ ਦਿਸਦਾ ਨਹੀਂ। ਤਨ ਨਾਲੋਂ ਕਈ ਗੁਣਾ ਜ਼ਿਆਦਾ ਤਾਕਤ ਮਨ ਕੋਲ ਹੈ, ਅਤੇ ਮਨ ਕੋਲੋਂ ਜਿਹੜੀ ਤਾਕਤ ਉਹਦਾ ਤੁਹਾਡਾ ਥੋਟ ਕਹਿ ਲਓ, ਖਿਆਲ ਕਹਿ ਲਓ। ਖਿਆਲ ਜਿਸ ਦਾ ਤਕੜਾ ਹੋਵੇਗਾ ਉਹਦਾ ਤਨ ਬਿਲਕੁਲ ਨਹੀਂ ਡੋਲੇਗਾ। ਜਿਸ ਬੰਦੇ ਦਾ ਅੰਦਰ ਮਨ ਹੀ ਡੋਲ ਜਾ ਡੱਲਿਆ ਉਹ ਪਰਖ ਵਿੱਚ ਪਾਸ ਨਹੀਂ ਹੁੰਦਾ। ਮਹਾਰਾਜ ਨੇ ਇੱਥੇ ਕਿਹਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹੜਾ ਅੱਜ ਸ਼ਲੋਕ ਹੈ ਹੁਣ ਉਹ ਹੈ, ਸਦੀਆਂ ਪਹਿਲਾਂ ਗੱਲ ਕੀ ਅੱਜ ਵੀ ਢੁੱਕਦੀ ਹੈ ਜੀ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ। ਕਬੀਰ ਜੀ ਇਹ ਫੁਰਮਾ ਰਹੇ ਨੇ, ਉਜਲ ਦਾ ਅਰਥ ਹੋ ਗਿਆ ਸਫੇਦ ਚਿੱਟੇ ਸਾਫ ਕੱਪੜੇ ਪਾਣੇ, ਮਿੱਟੀ ਦਾ ਜ਼ਰਾ ਵੀ ਨਾ ਲੱਗਾ ਹੋਵੇ। ਅਤੇ ਮਹਾਰਾਜ ਕਹਿੰਦੇ ਕੱਪੜੇ ਪਾਉਂਦੇ ਨੇ ਸਾਫ ਕਬੀਰ ਜੀ। ਉਜਲ ਪਹਿਰੇ ਕਾਪਰੇ, ਪਹਿਰੇ ਦਾ ਅਰਥ ਪਾਉਣਾ ਅਤੇ ਕਾਪਰੇ ਦਾ ਅਰਥ ਆਪਾਂ ਪੰਜਾਬੀ 'ਚ ਕੱਪੜੇ ਹੀ ਕਰਨਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਮੈਂ ਉਸ ਦਿਨ ਵੀ ਕਿਹਾ ਸੀ ਵੀ ਤੁਸੀਂ ਸਤਿਗੁਰਾਂ ਨੇ ਜਿਸ ਢੰਗ ਨਾਲ ਬਾਣੀ ਉਚਾਰਨ ਕੀਤੀ ਹੈ ਉਹਦਾ ਛੇੜਛਾੜ ਕੋਈ ਨਾ ਕਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੋਲੀ ਹੈ 1170 ਤੋਂ ਲੈ ਕੇ ਅਤੇ 1675 ਤੱਕ ਦੀ ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਭਗਤ ਜੈਦੇਵ ਜੀ 1170 ਨੂੰ ਉਹਨਾਂ ਦਾ ਜਨਮ ਹੋਇਆ, ਭਾਵੇਂ ਬਾਣੀ ਉਹਨਾਂ ਬਾਅਦ 'ਚ ਉਚਾਰਨ ਕੀਤੀ। ਹੁਣ ਅਸੀਂ ਪੰਜਾਬੀ ਸ਼ਬਦਾਂ ਕਰ ਰਹੇ ਹਾਂ, ਉਹ ਝਗੜਾ ਹੋ ਗਿਆ। ਕਬੀਰ ਜੀ ਰਾੜਾ ਨਹੀਂ ਬੋਲਦੇ, ਰਾਰਾ ਬੋਲਦੇ, ਝਗੜਾ ਇੱਕ ਨਿਬੇੜੋ ਰਾਮ। ਆਪਾਂ ਕਹਿੰਦੇ ਹਾਂ ਝਗੜਾ ਨਿਬੇੜ ਦਿਓ ਬਈ, ਮਹਾਰਾਜ ਉੱਥੇ ਰਾੜੇ ਦੀ ਥਾਂ ਰਾਰਾ ਬੋਲਿਆ ਜਾ ਰਿਹਾ, ਸਤਿਗੁਰਾਂ ਨੇ ਉਸ ਤਰ੍ਹਾਂ ਲਿਖਿਆ ਹੈ। ਇੱਥੇ ਮੇਰੀ ਬੇਨਤੀ, ਕਾਪਰੇ ਇਹਦਾ ਅਰਥ ਹੈ ਕੱਪੜੇ, ਜਿਹਨੂੰ ਆਪਾਂ ਪੰਜਾਬੀ 'ਚ ਆਪਾਂ ਕੱਪੜੇ ਕਹਿੰਦੇ ਹਾਂ, ਬਸਤਰ ਕਹਿ ਲਓ। ਕਬੀਰ ਉਜਲ ਪਹਿਰੇ ਕਾਪਰੇ, ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ, ਸਾਫ ਸੁਥਰੇ ਕੱਪੜੇ ਪਾਉਂਦੇ ਆ, ਕਾਹਦੇ ਵਾਸਤੇ? ਤਨ ਢੱਕਣ ਨਹੀਂ ਲਈ, ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ, ਬੜੇ ਕੀਮਤੀ, ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ। ਸੱਚ ਇਹ ਵੀ ਇਸ ਦੁਨੀਆਂ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ ਜੇ ਜਿੰਦੇ, ਲੋਕ ਲੋਕਾਂ ਵਾਸਤੇ ਜਿੰਦੇ ਆ। ਸਾਡਾ ਕੱਪੜਾ ਵੀ ਲੋਕ ਵੇਖਣ, ਸਾਡੇ ਗਹਿਣੇ ਵੀ ਲੋਕ ਵੇਖਣ, ਸਾਡੀ ਗੱਡੀ ਵੀ ਲੋਕ ਵੇਖਣ, ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ। ਸੱਚ ਇਹ ਵੀ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿੰਦਾ, ਇੱਥੇ ਬੰਦਾ ਦੁਨੀਆਂ ਵਾਸਤੇ ਜਿੰਦਾ। ਭਗਤ ਕਬੀਰ ਸਾਹਿਬ ਨੇ ਇੱਕ ਇੱਕ ਸ਼ਬਦ ਵਰਤਿਆ, ਉਹ ਹੈ ਸ਼ਬਦ ਹੈ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ। ਕਹਿੰਦੇ ਨੱਕ ਵੀ ਵੱਢ ਦਿੱਤਾ ਅਤੇ ਕੰਨ ਵੀ ਵੱਢ ਦਿੱਤਾ, ਕਿਉਂ ਇਹਦੇ ਅਰਥ ਕੀਤੇ ਸਨ ਇੱਥੇ। ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਚਲੋ ਸਾਖੀਕਾਰਾਂ ਨੇ ਮਾਇਆ ਦੀ ਇਸਤਰੀ ਰੂਪ ਬਣਾ ਦਿੱਤਾ, ਇਸਤਰੀ ਰੂਪ ਹੋਈ, ਉਹਨਾਂ ਨੱਕ ਵੀ ਕੱਟਦਾ ਕੰਨ ਵੀ ਕੱਟਦਾ, ਗੱਲ ਇਹ ਨਹੀਂ। ਜੇ ਉਹਨਾਂ ਨੇ ਇਹ ਸ਼ਬਦ ਇਸਤਰੀ ਲਿੰਗ 'ਚ ਵਰਤਿਆ, ਇਹਦਾ ਅਰਥ ਹੈ ਸਾਡੀ ਉਹ ਅੰਦਰ ਦੀ ਸੁਰਤੀ ਬਿਰਤੀ ਜਿਹੜੀ ਕਰਤਾਰ ਤੋਂ ਤੋੜ ਕੇ ਬਾਹਰ ਮੁਖੀ ਕਰਦੀ ਹੈ, ਉਹ ਕੋਈ ਵੀ ਚੀਜ਼ ਹੋਵੇ। ਅਤੇ ਦੁਨੀਆਂ 'ਚ ਦੋ ਤਰ੍ਹਾਂ ਦੇ ਲੋਕ ਜਿਉਂਦੇ ਆ, ਜਾਂ ਨੱਕ ਲਈ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ ਆ। ਅਸੀਂ ਇੱਕ ਸ਼ਬਦ ਵਰਤਦੇ ਹਾਂ ਪੰਜਾਬੀ 'ਚ, ਆਹ ਨੱਕ ਨਬੂਝ ਰੱਖਣ ਲਈ ਕਰਨਾ ਪਿਆ। ਬੰਦਾ ਸੱਚ ਇਹ ਵੇ ਸਮਾਜ ਵਿੱਚ, ਬਰਾਦਰੀ ਵਿੱਚ, ਸ਼ਹਿਰ ਵਿੱਚ ਆਪਣੀ ਧੌਂਸ ਜਮਾਨ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ, ਚਾਹੇ ਉਹ ਵਿਆਹ ਦਾ ਕਰੇ, ਚਾਹੇ ਉਹ ਕੋਈ ਹੋਰ ਕੰਮ ਕਰੇ। ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ 'ਚ ਕੋਈ ਥਾਂ ਹੈ, ਮੇਰਾ ਸਟੇਟਸ ਹੈ, ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ। ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਹੈ। ਦੂਜੀ ਗੱਲ, ਕਰਨ ਤੋਂ ਬਾਅਦ ਫਿਰ ਉਹਦੇ ਕੰਨ ਸੁਣਨ ਨੂੰ ਤਿਆਰ ਰਹਿੰਦੇ ਆ। ਕਦੀ ਦੇਖੋ ਨਾਲੇ ਲੋਕ ਪਾਰਟੀਆਂ 'ਚ ਖਾ ਜਾਂਦੇ ਆ ਅਤੇ ਸਵੇਰੇ ਉਹ ਫੋਨ 'ਤੇ ਇੰਤਜ਼ਾਰ ਕਰਦਾ ਪਿਆ, ਅਤੇ ਖਾਣ ਵਾਲੇ ਵੀ ਕਹਿੰਦੇ ਬਾਈ ਜੀ ਬੜੀਆਂ ਥਾਵਾਂ 'ਤੇ ਗਏ, ਤੁਹਾਡੇ ਵਰਗਾ ਨੂੰ ਕੋਈ ਵੇਖਿਆ? ਉਹ ਫਿਰ ਸ਼ਾਮ ਨੂੰ ਸਾਰੇ ਜੀ ਇਕੱਠੇ ਹੋ ਕੇ ਫੋਨਾਂ ਦੀ ਲਿਸਟ ਵੇਂਦੇ ਆ, ਕਿਹੜੇ ਕਿਹੜੇ ਬੰਦੇ ਕਿਹਾ। ਇਹ ਚਲੋ ਫੋਨ ਨਾ ਹੋਏ, ਦੂਜੇ ਆ ਗਏ, ਇਹ ਸਿਫਤਾਂ ਹੀ ਕੀਤੀਆਂ ਨਾ ਕਿ ਤੇਰੇ ਵਰਗਾ ਨਹੀਂ। ਕਬੀਰ ਜੀ ਕਹਿੰਦੇ ਬਸ ਦੋ ਹੀ ਚੀਜ਼ਾਂ ਮਾਰ ਗਈਆਂ, ਇੱਕ ਨੱਕ ਮਾਰ ਗਿਆ, ਇੱਕ ਕੰਨ ਮਾਰ ਗਿਆ। ਕਹਿਣ ਲੱਗੇ ਮੈਂ ਨੱਕ ਵੀ ਵੱਢ ਦਿੱਤਾ ਅਤੇ ਕੰਨ ਵੀ ਵੱਢ ਦਿੱਤਾ, ਮੈਨੂੰ ਮਾਇਆ ਦੀ ਪਰਵਾਹ ਕੋਈ ਨਹੀਂ। ਅਰਜ਼ ਹੈ ਇੱਥੇ ਅਰਥ ਨੇ ਕਬੀਰ ਉਜਲ ਪਹਿਰੇ ਕਾਪਰੇ, ਆਪਾਂ ਜੇ ਸਿਰਫ ਅਖਰੀ ਅਰਥ ਕਰ ਰਹੇ, ਜਿਹੜੇ ਬੰਦੇ ਲੋਕਾਂ ਨੂੰ ਵਿਖਾਉਣ ਵਾਸਤੇ ਚਿੱਟੇ ਕੱਪੜੇ ਪਾ ਰਹੇ ਆ, ਜਿਹੜੇ ਬਹੁਤ ਮਹਿੰਗੇ ਕੱਪੜੇ ਪਾ ਰਹੇ ਆ। ਪਾਨ ਸੁਪਾਰੀ ਖਾਏ, ਆਹ ਜਿਹੜੀ ਪਾਨ ਹੈ ਸੁਪਾਰੀ ਹੈ, ਇਹਨੂੰ ਉਹ ਆਪਣੇ ਮੂੰਹ 'ਚ ਸਾਰਾ ਦਿਨ ਚਬਾਈ ਜਾਂਦੇ, पान खाई जांदे आ, पान सुपारी काहे, ते कदी रब दी बंदगी नहीं कीती। ते महाराज जी इन्हां दी संसार च चलदी बड़ी पैसा है, दौलत है, पदार्थ ने, ते भगत जी कहिंदे एक सहार के नाम बिन, एक परमेश्वर दे नाम तो बिना तेरे कपड़े नहीं किसे वेखने, तेरी असवारी नहीं किसे वेखनी, सच एवे तेरे गहना गट्टा नहीं किसे वेखना, एक परमात्मा दे नाम तो बिना, एक सहार के नाम बिन, एक हरी प्रभु वैगुरु करतार दे नाम तो बिना, बादे जमपुर जाहे ओ प्यारिया चेते रखें, इत्थे जिन्नी मर्जी शो शबटा फूं फां करी जा, एक परमात्मा दे नाम तो बिना तेनू जमदूतां ने अगे बन के लै जाना, इहदा मतलब तू खुआर होवेगा। इह ने अखरी अर्थ थोड़ा जाओ, असीं गुरु ग्रंथ साहिब चो दर्शन करने सारे बचन दे। मनुखी सुभाव में क्या चीज़ां तां सिर्फ तन ढकण वास्ते ने, असीं मनुख सभ्याचार च रहिंदा जानवरां नूं काड़े वास्ते विच असीं तन ढकण वास्ते वस्त्र पहनने ने, असीं जीण वास्ते खाणा है। पर जदों इंसान ऐशो इशरत विच फै जांदा, अज मैं दोनों पक्ष रखणे ने कि कपड़े नहीं चंगे पाणी चाहीदे, कि बंदे नूं खुराक चंगी नहीं खानी चाहीदी, इह खंडन क्यों कीता गया है? बस एक नुकता याद रखियो, जिथे परमेश्वर दा नाम भुल जाए, अपनी खौमे ही हर थां ते मैं बोले, उत्थे भावे कपड़ा होवे ते भावे भोजन होवे, सतगुरु नूं स्वीकार नहीं करदे। नाम तो बिना कहिंदे ने खुआर है। एक महाराज जी दा सलोक है जी, आपां हुण बाणी पढ़ांगे। उह सलोक है, सौ उलामे दिनै के राती मिल सहंस, सिपत सलाहन छड़ के करंगी लगा हंस। गुरमुखो फिर मैं बेनती करांगा, पाठ जरूर गुरु ग्रंथ साहिब दा करिया करो प्लीज़। मेरी खत जोड़ के बेनती है कि ठीक है, असीं बहुत गल्लां करनियां बाकी सारियां। किन्ने क सज्जन ने जिहड़े रोज़ पंज सत अंग गुरु ग्रंथ साहिब दा पाठ करदे? हाँ बहुत, मैं सच्ची कहांगा, गुरु ग्रंथ साहिब दा पाठ असी प्रचारक बाद चा, कीर्तनीय बाद चा, प्रबंधक बाद चा, नेता बाद चा, सब तो पहला आपां सिख हाँ। ते रहत मर्यादा च लिखे सिख दा फर्ज बनता अपना सधारण पाठ जारी रखे। उत्थे सधारण शब्द वरते है जी, चलो मैं सहज पाठ वरत लिया। फिर उहदे विच इह रस हुंदा है, बाणी दी व्याख्या बाणी करदी है। भगत जी ने शब्द वरते है कि जिहड़ा विखावा करदे ने, सौ उलामै दिनै कै, परमात्मा नूं भलाण दे उहनां बंदिआं नूं सौ उलांभे मिलदे आ। राती मिलन सहंस, सारी रात विशे वासना च गवा दित्ती, उहदे हज़ारां उलांभे मिलदे आ। अगे कहिंदे सिपत सलाहन छड के करंगी लगा हंस। सुणियो ध्यान नाल, करंग दा लफ़्ज़ी अर्थ हुंदा है पिंजर। इत्थे इक शब्द वरत्या हंस, हंस कदी पिंजर नाल नहीं जुड़दा हुंदा। क्या कमाल दा वचन कीता जी गुरु नानक साहिब जी ने। महाराज कहिंदे सौ उलामे दिन दे ने रब भुलन दे, हजारां रात दे ने ओ कमलिया बंदिया, तू हंस सैं, हंस दा काम है मोती चुनना, हंस दा काम है दुध ते पानी वाह करके दुध नू खा लैंदा सी फुटियां, हंस दा काम है के डूंगे पानी नू तर जाना, हंस दा काम है दरिया दियां लहरां नू चीर के निकल जाना, कमलिया बनाया तेनू हंस सी ते तू आ चमड़ी दा पिंजर इहनू खाई जाना। ये तू खचत हो गया, तो मतलब तू वासना च प्रवृत्त, तू हंस नहीं रहा। जरा हंसी करंग चूंडन लग पे उन्होंने हंस कहे जी, आप गिरज तो कहा जा सकता है। इतने हंस के लफ्जी अर्थ मैं आत्मा नहीं कर रहा, हालांकि गुरबाणी च यह हंस का अर्थ सिख भी है, हंस का अर्थ आत्मा भी है। इतने हंस का अर्थ करांगा वो हंस बिरती जिदी खुराक जमांदरू मोती सी, तू शब्द का मोती चुनना सी, तू बंदगी का मोती खाना सी, तू सतगुरां दे बचन दे मोती खाने सन, पर बनाया तेनू हंस सी निकम्मिया, तू इन्ना क जीव दे चस्के चला गया, तू मास चमड़ी दा, इहदा मतलब तू शरीर दी वासना नू खाई जा रहा। फिर अर्ज है सौ उलामै दिनै कै राती मिलन सहंस, सिबत सलान छड़ कै करंगी लगा हंस। अगली गल ध्यान नाल सुनियो, बंदा खा के कहिंदा वी कमाल करती, इन्ना कुछ छकिया। महाराज कहिंदे फिट अवेहा जीविया। मैं अजकल हर गुरुद्वारे कहना, मैं कहते भी तुम क्यों अजकल कहते हो, मैं कहना सच्ची जे अद्यो यादे लोग जीव की खातर लंगर चाहते हैं तो गुस्सा भी कर जाते हैं। तो मैं उस दिन सनोजे कितने कहा कि यह मोटी को नहीं होंगी जरा अंदर भड़ोला बनी जाता बंदे का। गुरु साहब ने बाणी च कहा ਕਿ ਬੰਦਿਆ ਤੂੰ ਆ ਜੀਵ ਦੇ ਚਸਕੇ ਦੀ ਖਾਤਰ ਫਿੱਟ ਅਵੇਗਾ ਜੀਵਿਆ ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਖੇਤ, ਨਾਮ ਤੋਂ ਬਿਨਾਂ ਜਿਹੜੇ ਤੈਨੂੰ ਪਿਆਰ ਕਰਦੇ ਨੇ ਉਹ ਵੀ ਤੇਰੇ ਦੁਸ਼ਮਣ ਬਣ ਜਾਣਗੇ। ਇਹਦਾ ਅਰਥ ਆਪਾਂ ਕਰ ਰਹੇ ਹਾਂ, ਚਿੱਟੇ ਕੱਪੜੇ ਪਾ ਰਿਹਾ, ਪਾਨ ਸਪਾਰੀਆਂ ਖਾਂਦਾ ਪਿਆ ਜੀ। ਮਹਾਰਾਜ ਜੀ ਨੇ ਕਿਹਾ ਇਹ ਇੱਕ ਚੰਗੀ ਗੱਲ ਨਹੀਂ, ਖੰਸ ਜਿਹੜਾ ਉਹ ਕੁਰੰਗ ਇਹ ਪਿੰਜਰ ਚੂੰਡਦਾ ਪਿਆ ਹੈ। ਇੱਕ ਬਚਨ ਹੋਰ ਆਪਾਂ ਲਾਂਗੇ। ਇਹ ਵੈਸੇ ਸਾਡਾ ਇਤਿਹਾਸ ਕਹਿੰਦਾ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲਣ ਆਇਆ, ਕਿਉਂਕਿ ਅੱਜ ਦੇ ਅਧਿਉਨਕ ਵਿਦਵਾਨ ਕਹਿੰਦੇ ਨੇ ਜੀ ਇਹ ਨਹੀਂ ਸੀ ਜੀ, ਮਹਾਰਾਜ ਨਹੀਂ, ਸਤਿਗੁਰਾਂ ਨੇ ਜੇ ਕਿਹਾ ਨਹੀਂ ਮਲੇਸ਼ ਕੋ ਦਰਸ਼ਨ ਦੇਣਾ ਅਤੇ ਨਹੀਂ ਦਿੱਤਾ। ਅਤੇ ਉਸ ਦਿਨ ਮੈਂ ਇੱਕ ਅਰਜ਼ ਹੋਰ ਕੀਤੀ ਸੀ, ਮੈਂ ਫਿਰ ਇੱਥੇ ਰਿਪੀਟ ਕਰਨ ਲੱਗਾ ਕਥਾ ਪਰਸੋਂ ਵਾਲੀ। ਦਿੱਲੀ ਵਿੱਚ ਪੀਰੀ ਦੇ ਸਿਧਾਂਤ ਦੀ ਵਿਆਖਿਆ ਹੋਈ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਤੀ, ਕਿਉਂਕਿ ਅਸੀਂ ਮੀਰੀ ਪੀਰੀ ਸ਼ਬਦ ਵਰਤਦੇ ਹਾਂ। ਜਿਹੜਾ ਬਾਦਸ਼ਾਹ ਹੈ ਉਹਦੇ ਮਤਹਿਤ ਕਿੰਨੇ ਰਾਜੇ ਹੁੰਦੇ ਨੇ ਜੀ, ਰਾਜਪੂਤ ਵੀ ਸਨ, ਪਹਾੜੀ ਵੀ ਸਨ, ਮੁਸਲਮਾਨ ਵੀ ਸਨ, ਅਤੇ ਜਿਹੜਾ ਸ਼ਹਿਨਸ਼ਾਹ ਹੈ ਉਹਦੇ ਥੱਲੇ ਜਿਹੜੇ ਰਾਜੇ ਨੇ ਉਸ ਰਾਜੇ ਨੂੰ ਉਸ ਸਮੇਂ ਦੱਸਣਾ ਪੈਂਦਾ ਸੀ ਮੇਰੀ ਮੌਤ ਤੋਂ ਬਾਅਦ ਮੇਰਾ ਜਾਨਸ਼ੀਨ ਕੌਣ ਹੋਵੇਗਾ, ਰਾਜੇ ਨੂੰ ਦੱਸਣਾ ਪੈਣਾ। ਉਹਨੂੰ ਰਾਜਾ ਜਿਉਂਦੇ ਜੀ ਦੱਸਦਾ ਮੇਰੇ ਤੋਂ ਬਾਅਦ ਇਹ ਜਾਨਸ਼ੀਨ ਹੋਵੇਗਾ, ਅਤੇ ਜੇ ਉਸ ਨੂੰ ਗੱਦੀ ਨਾ ਮਿਲੇ ਤਾਂ ਫਿਰ ਬਾਦਸ਼ਾਹ ਆਪਣੀ ਤਾਕਤ ਦੀ ਵਰਤੋਂ ਕਰਕੇ ਉਹਨੂੰ ਗੱਦੀ ਦਵਾਉਂਦਾ ਸੀ। ਬਸ ਰਾਮ ਰਾਏ ਅਤੇ ਪ੍ਰਿਥੀਆ ਇਸੇ ਭੁਲੇਖੇ 'ਚ ਰਹਿ ਗਏ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਦਿੱਤੀ ਉਦਣ ਰਾਮ ਰਾਏ ਦਿੱਲੀ ਸੀ, ਔਰੰਗਜ਼ੇਬ ਤੱਕ ਉਹਦੀ ਸਾਂਝ ਹੈ। ਚਲੋ ਸਰਕਾਰੀ ਦਰਬਾਰੇ ਉਹਦੀ ਚੱਲਦੀ ਹੈ। ਉਹਨੇ ਪੂਰਾ ਜ਼ੋਰ ਲਾਇਆ ਵੀ ਮੈਂ ਵੱਡਾ ਭਰਾ ਹਾਂ, ਗੱਦੀ ਦਾ ਹੱਕ ਮੇਰਾ ਬਣਦਾ ਹੈ, ਜੇ ਪਿਤਾ ਜੀ ਨੇ ਦਿੱਤੀ ਨਹੀਂ ਇਹ ਜਾਣ ਲੱਗੇ ਨੇ ਮੈਨੂੰ ਗੱਦੀ ਦਵਾਓ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਤਾਂ ਕਿ ਸੱਕੇ ਭਰਾ ਨੂੰ ਮੱਥੇ ਨਹੀਂ ਲਾਇਆ, ਰਾਮ ਰਾਏ ਨੂੰ ਮੱਥੇ ਨਹੀਂ ਲਾਇਆ। ਉਹਨਾਂ ਇੱਕ ਗੱਲ ਹੋਰ ਕਹੀ ਕਿ ਇਸ ਗੱਦੀ ਦੇ ਫੈਸਲੇ ਬਾਦਸ਼ਾਹ ਨਹੀਂ ਕਰਦਾ, ਕਿਉਂਕਿ ਇਹ ਰੁਖਾਨੀਅਤ ਦੀ ਜਿਹੜੀ ਗੁਰਿਆਈ ਹੈ ਇਹ ਕਿਸੇ ਬਾਦਸ਼ਾਹ ਦੀ ਦਿੱਤੀ ਹੋਈ ਨਹੀਂ, ਇਹ ਧੁਰ ਦਰਗਾਹ ਤੋਂ ਆਈ ਹੈ, ਜਿਸ ਦੇ ਨਾਮ ਦੀ ਹੈ ਉਹਨੂੰ ਹੀ ਮਿਲੇਗੀ। ਯਾਦ ਰੱਖੋ, ਬਾਦਸ਼ਾਹ ਨਾਲ ਅਪਰੋਚ ਕਰਕੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ, ਪਰ 8 ਸਾਲ ਦੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੀ ਰਸਨਾ ਤੋਂ ਬੋਲ ਰਿਹਾ, ਬਾਬਾ ਜੇ ਬਸੇ ਗ੍ਰਾਮ ਬਕਾਲੇ ਬਨ ਗੁਰੂ ਸੰਗਤ ਸਕਲ ਸੰਭਾਲੇ। ਯਾਦ ਰੱਖੋ, ਇਸ ਗੁਰਿਆਈ 'ਚ ਕੋਈ ਬਾਦਸ਼ਾਹ ਦਖਲ ਨਹੀਂ ਦੇ ਸਕਦਾ। ਪਰ ਮੈਂ ਬੇਨਤੀ ਕਰਾਂ, ਕਿਹਾ ਜਾਂਦਾ ਤਵਾਰੀ ਗੁਰੂ ਖਾਲਸਾ, ਤਕਰੀਬਨ ਸਾਰੇ ਵਿਦਵਾਨਾਂ ਨੇ, ਮੈਕਾਲਫ ਨੇ ਵੀ ਇਸ ਸ਼ਬਦ ਦਾ ਜ਼ਿਕਰ ਕੀਤਾ, ਉਹ ਕਹਿੰਦੇ ਆ ਔਰੰਗਜ਼ੇਬ ਨੇ ਕਿਹਾ ਜੇ ਨਹੀਂ ਮਿਲਣਾ ਮੇਰਾ ਰਾਜ ਭਾਗ ਹੈ। ਆਖਰ ਬਾਦਸ਼ਾਹ ਜੀ ਮੇਰੇ ਵਾਸਤੇ ਕੋਈ ਸ਼ਬਦ ਕਹੋ, ਅਤੇ ਸਤਿਗੁਰਾਂ ਨੇ ਜਿਹੜਾ ਸ਼ਬਦ ਕਿਹਾ ਉਹ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਪਰ ਅਰਥ ਆਪਾਂ ਇਹ ਅਰਥਾਂ ਤੋਂ ਦੂਰ ਨਹੀਂ ਜਾਣਾ। ਕਬੀਰ ਉਜਲ ਪੈਰੇ ਕਾਪਰੇ, ਮਹਾਰਾਜ ਕਹਿੰਦੇ ਕਿਆ ਖਾਧਾ ਕਿਆ ਪੈਦਾ ਹੋਏ, ਕੀ ਖਾਣਾ ਅਤੇ ਕੀ ਪਾਣਾ, ਜਾਮਨ ਨਾਹੀਂ ਸੱਚਾ ਸੋਏ। ਵਾਹਿਗੁਰੂ ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ, ਤੂੰ ਇੰਨੇ ਤਨ 'ਤੇ ਕੀਮਤੀ ਬਸਤਰ ਪਾ ਰਿਹਾ, ਕਾਹਦਾ ਤੇਰਾ ਖਾਣਾ ਅਤੇ ਕਾਹਦਾ ਤੇਰਾ ਪਾਣਾ, ਜਿਸ ਦੇਣ ਵਾਲੇ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਨਹੀਂ। ਕਿਆ ਖਾਧਾ ਕਿਆ ਪੈਦਾ ਹੋਏ, ਜਾਮਾ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮੁੱਠਾ ਮਿੱਠਾ, ਕਿਆ ਮੈਦਾ ਕਿਆ ਮਾਸ। ਵੇਖੋ ਸਾਰੇ ਪਦਾਰਥ ਕਹਿ ਦਿੱਤੇ, ਕਾਹਦਾ ਤੂੰ ਗੁੜ ਖਾ ਰਿਹਾ, ਮੇਵਾ ਖਾ ਰਿਹਾ, ਮੈਦੇ ਖਾ ਰਿਹਾ, ਮਾਸ ਖਾ ਰਿਹਾ, ਕਿਆ ਖਾਧਾ ਕਿਆ ਪੈਦਾ ਹੋਏ, ਜਾਮਾ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਕੇਸੇ ਸੁਖਾਲੀ, ਕੀਜੈ ਭੋਗ ਵਿਲਾਸ। ਕਾਹਦੇ ਤੂੰ ਇੰਨੇ ਕੱਪੜੇ ਰੋਜ਼ ਖਰੀਦ ਖਰੀਦ ਕੇ ਪਾਉਣਾ ਪਿਆ, ਕਾਹਦੇ ਤੂੰ ਰੋਜ਼ ਨਵੇਂ ਤੋਂ ਨਵੇਂ ਆਪਣੇ ਬੈੱਡ ਦੀਆਂ ਚਾਦਰਾਂ ਬਦਲਣਾ ਪਿਆ ਪਲਕ ਦੀਆਂ। ਵੇਖੋ ਮੁੱਦਤ ਪਹਿਲਾਂ ਗੁਰਦੇਵ ਬਾਣੀ 'ਚ ਕਹਿ ਗਏ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਕਾਹਦੀਆਂ ਤੇਰੀਆਂ ਫੌਜਾਂ, ਕਾਹਦੇ ਤੇਰੇ ਸਿਰ 'ਤੇ ਚੌਰ ਕਰਨ ਵਾਲੇ ਤੇਰੇ ਅੱਗੇ ਜਿਹੜੇ ਚੌਰ ਬਰਦਾਰ ਨੇ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਬਹੁਤ ਕੋਈ ਤੂੰ ਇਕੱਠਾ ਕੀਤਾ ਪਰ ਚੇਤੇ ਰੱਖੀ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼, ਇੱਕ ਨਾਮ ਤੋਂ ਬਿਨਾਂ ਖਾਣਾ ਪਾਣਾ ਜੋ ਕੁਝ ਵੀ ਹੈ ਸਭ ਹੀ ਵਿਨਾਸ਼ ਹੋ ਜਾਣਾ, ਇਹਦਾ ਤੇਰੇ ਰੂਹਾਨੀਅਤ ਨਾਲ ਕੋਈ ਸੰਬੰਧ ਨਹੀਂ। ਹੁਣ ਇਸ ਤੋਂ ਅੱਗੇ 2-3 ਬਚਨ ਮੈਂ ਹੋਰ ਬਾਣੀ 'ਚੋਂ ਕਰਨੇ ਆ ਜੀ। ਇੱਕ ਜੈਤਸਰੀ ਕੀ ਵਾਰ 'ਚ ਪੌੜੀ ਹੈ ਸਤਿਗੁਰਾਂ ਦੀ, ਮੇਰਾ ਖਿਆਲ ਉਹ 'ਚ ਕੋਈ ਸੁੱਖ ਨਹੀਂ ਜਿਹੜਾ ਬੰਦੇ ਦਾ ਜ਼ਿਕਰ ਨਹੀਂ ਕੀਤਾ ਮਹਾਰਾਜ ਜੀ ਨੇ। ਉਹ ਪੌੜੀ 'ਚ मैं सिर्फ अज बेनती कर रहा खा लेना ते पा लेना कि बंदा इहदी आखरी मंजिल ही जी हौमे च लोग विखावा कर देंगे इतों तक। तो महाराज क्या है ये अज पगां दे भी स्टाइल होंगे ना जी, ये पानी च इक तोक आउंदी है टेढ़ी पगरी टेढ़ी पाग टेढ़े चले लागे बीरे खान, भाओ भगत सो कामना कुछ का भाओ भगत सो कामना किछो है मेरो काम दीवान। ये दो तुकां दे अर्थ सुनियो, टेढ़ी पाग मतलब विखावे ली उंज दस्तार सोहनी तो सोहनी सजानी चाहीदी है, पर किसी चीज नूं खौमे नाल जोड़ के नहीं वेखना मेरी बेनती है। तो जे मैं इस करके पग दा बन रहा सोहनी कि लोगों च खलो के लोग वेखन, जे आप गुरु नाल जोड़ के दस्तार नूं रखांगे तो प्यारे वह किरपा बन जाएगी, तो जे आप कपड़े शस्त्र वस्त्र अपनी ईगो नाल जोड़ लेना याद रखियो बस वह एक रुकावट बन जाएगी। एक पासे बाणी च एक बचन हुंदा फरीदा मैं भुलावा पग दा मत मैली खो जाए गहला रूह ना जानदा सिर पी मिट्टी खाए। हुण ये तुक नूं ध्यान नाल सुनियो, टेढ़ी पाग एक तां पग टेढ़ी बन ली टेढ़े चले सीधा भी नहीं तुरदा पुट्ठे ही चलदा जो गल करदा पुट्ठी करेगा। टेढ़े चलन का मतलब यह नहीं कि उन्हें लत्तां खराब हो गईआं, इहदा मतलब जिंदगी की जिहड़ी चाल है वह भगतां वाली नहीं पुट्ठे ही चलदा। टेढ़ी पाग टेढ़े चले अग्गिया लागे बीरे खान, ये याद रखो इतने बीरे का लफ्जी अर्थ अपना मालवे वाला बीरा नहीं, इतने बीरा का अर्थ है बीड़ा। अज नूं महाराज ने कहा पान सुपारी कह पान का बीड़ा, खान का अर्थ है खान लग पे। टेढ़ी पग बन ली टेढ़े तुरन लग पे ते पान दे बीड़े मूँह च चबाई जाते जिथे जाते पान चबाते। तो जे उन्हों कहो भलिया बंदिया रब ने तेन जवानी दिती है तेन इन्ना कुछ दिता है बंदगी कर, वह कहिंदा असीं हकूमत करन वास्ते आए असीं रब दे दास बनन वास्ते नहीं आए। यही कुछ है ना जी, उत्थे तोक है भाओ भगत सो काम ना कछवै, मेरा कोई काम नहीं परमात्मा की प्रेमा भगती नाल, मेरा काम किहदे नाल है कि मेरो काम दीवान। दीवान का लफ्जी अर्थ आ गुरमत दीवान नहीं, दीवान का अर्थ है हकूमत। असीं हकूमत करन वास्ते ऐशा करन वास्ते हैं, भगतां दा काम भगती दा काम ते वेलड़ां दा है। जिहड़े शब्द असीं अज वरतने बाबा जी ने बाणी च कहे, एक पौड़ी का पाठ आपां करने हैं जी। मैं सिर्फ बेनती है जी एक पक्ष रख रहा बंदगी तो बिना प्रवान नहीं, तो जे बंदगी करदा फिर प्रवान है बिल्कुल है। महाराज जी का इत्थे ते एक पक्ष ही रखे कि इहो जे बंदे जमां दे घर नूं जाणगे। उस पौड़ी है सुंदर सेज अनेक सुख रस भोगण पूरे, सुंदर सेज तुसीं समझ गए इस इशारे नूं कि जीवन साथी अर्थ मैं करांगा इहदे। बंदे का जीवन साथी भी खुशी हुसन वाला है, रब ने उन्हें सुंदरता दिती है, कोई दुनिया का सुख नहीं जिहड़ा उहदे घर विच नहीं। सुंदर सेज अनेक सुख रस भोगण पूरे, ग्रह सोयन चंदन सुगंध लाए मोती हीरे, मन इच्छे सुख माणदा जो कुछ मन च उठदा है वह सुख माणदा किछ ना है विसूरे। पर बाबा जी धन गुरु अर्जुन देव जी उन्हें कभी बाणी भी नहीं पढ़ी, नितनेम भी नहीं किया। लोग तो कहिंदे ने नहीं कुछ करता तो इन्हूं इन्ना कुछ मिलता, आपां ते रब नूं यही सोचा ना जिन्हों पैसे ज्यादा मिल गया वो रब ही रब उहदा ही है, हाँ जी जिन्हों नहीं मिले उहदा फायदा ही कोई नहीं। महाराज जी ये इन्ना कुछ कर रहा है, महाराज कहिंदे सो प्रभ चेतना भी बिष्टा के कीरे, है सब कुछ गंदगी का कीड़ा है गंद भोग रहा तो एक दिन दुनिया तो चला जाएगा। हुण दूजा पक्ष आपां लैणा है क्योंकि हर एक दा आपो अपना तरीका है जी। कपड़ियां दा रंग लोग पसंद करते आ, खाण नूं पसंद करते आ। देखो जे बाहर दे रंग नूं पसंद करने आ ते अंदर नूं तो रंग चाहिए है ना, जे जीव दा चस्का पालने पे ते अंदर मन नूं भी तो कोई चाहिए है ना। दो बचन मैं गुरु साहब दे सांझे करांगे, गुरु नानक साहब दे नहीं जी। एक बचन है कईआं नूं लाल रंग बड़ा पसंद हुंदा, हाँ जी लाल रंग दी दस्तार उंज, वैसे देखो मर्यादा तोड़नी नहीं चाहिए। साढ़े जिहड़े चार रंग ने उह तां प्रचारक जो मन च आउंदा वह करी जांदे, चढ़ाउण वास्ते ही करदे ने ना। साढ़े कोल चिट्टा रंग है, बसंती रंग है, सुरमई रंग है, ये नीला रंग असीं पाने चार ही साढ़े ना। चलो जिन्ने सानूं जो मर्यादा पुराणी सज्जना ने दस्सिया। हुण महाराज कहिंदे कईआं दा दिल करदा मैं लाल सोहा सुरख रंग जिहनूं कहिंदे सुरख रंग, सुरख नूं लाल ही कहिंदे आ जी, लाल रंग पाउणा। कई कहिंदे असीं चिट्टे रंग नूं पसंद करने आ, कई बंदे नीला रंग बहुत पसंद करते हैं, ਕਈ ਸੱਜਣ ਕਮਰ ਕੱਸਾ ਲਾ ਕੇ ਹਰ ਵੇਲੇ ਰੱਖਦੇ ਆ, ਕਈ ਸੱਜਣ ਖੁੱਲ੍ਹੇ ਚੋਲੇ ਪਾਉਣੇ ਪਸੰਦ ਕਰਦੇ ਆ। ਯਾਦ ਰੱਖਿਓ ਇਹ ਹੈ ਨਾ ਜੀ, ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ, ਉਹਨਾਂ ਹਰ ਬਾਹਰ ਦੀ ਦਿਸਦੀ ਹੋਈ ਚੀਜ਼ ਦੇ ਅਰਥ ਰੂਹਾਨੀ ਕੀਤੇ ਆ। ਹੁਣ ਇਹ ਸ਼ਬਦ ਹੈ, ਸ੍ਰੀ ਰਾਗ ਦਾ ਸ਼ਬਦ ਹੈ, ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਚਲੋ ਮੈਂ ਸ਼ਬਦ ਪੜ੍ਹ ਦਿੱਤਾ ਇੱਕ ਪਤਾ, ਇਹਦੇ ਅਰਥ ਕੀ ਨੇ? ਮਹਾਰਾਜ ਕਹਿੰਦੇ ਰੱਤਾ ਪਹਿਨਣ ਮਨ ਰੱਤਾ, ਤੂੰ ਜੇ ਚਮੜੀ ਉੱਤੇ ਚਾਹਨਾ ਮੈਨੂੰ ਲਾਲ ਰੰਗ ਸੁਰਖ ਰੰਗ ਮੈਨੂੰ ਪਸੰਦ ਹੈ। ਉਹ ਭਲੇ ਬੰਦੇ ਆ, ਬਾਹਰੋਂ ਲਾਲ ਕੱਪੜੇ ਪਾਉਣ ਵਾਲੇ ਆ, ਆਪਣੇ ਮਨ ਨੂੰ ਵੀ ਲਾਲ ਰੰਗ ਦੇ ਵਿੱਚ ਰੰਗ ਲੈ, ਸੱਚੀ ਮੁੱਚੀ ਪਤਾ ਲੱਗੇਗਾ ਤੇਰਾ ਲਾਲ ਰੰਗ ਇਹ ਵਿਆਖਿਆ ਕਰੇਗਾ। ਜਿਹਨੇ ਬੰਦੇ ਨੇ ਲਾਲ ਸੁਰਖ ਕੱਪੜਾ ਪਾਇਆ ਇਹ ਅੰਦਰੋਂ ਵੀ ਲਾਲ ਹੋਇਆ ਪਿਆ, ਜਿਹਨੂੰ ਬਾਬਾ ਜੀ ਨੇ ਕਿਹਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਰੱਤਾ ਪਹਿਨਣ ਮਨ ਰੱਤਾ, ਜੇ ਤੂੰ ਸੁਰਖ ਰੰਗ ਪਾਉਣਾ ਪਸੰਦ ਕਰਨਾ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ, ਪਰਮਾਤਮਾ ਮਿਹਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪਏ, ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ ਹੈ। ਰੱਤਾ ਪਹਿਨਣ ਮਨ ਰੱਤਾ। ਹੁਣ ਅਗਲਾ ਜੀ ਸਫੇਦੀ, ਆਪਾਂ ਵੈਸੇ ਸ਼ਬਦ ਸਫੈਦ ਵਰਤਨੇ ਆ ਨਾ ਜੀ, ਉੱਥੇ ਪੱਪੇ ਨਾਲ ਲਿਖਿਆ ਮਹਾਰਾਜ ਨੇ, ਆਪਾਂ ਉਹ ਵੀ ਪੜ੍ਹਨਾ ਬਦਲਣਾ ਨਹੀਂ। ਸਫੇਦੀ, ਜੇ ਤੂੰ ਚਿੱਟੇ ਕੱਪੜੇ ਪਸੰਦ ਕਰਨਾ, ਉੱਜਲ ਪਹਿਰੇ ਕੱਪੜੇ, ਚਿੱਟੇ ਕੱਪੜੇ ਪਸੰਦ ਕਰਨਾ। ਸਤਦਾਨ, ਉਂਝ ਵੈਸੇ ਕਈ ਵਿਦਵਾਨਾਂ ਨੇ ਸਤ ਦਾ ਅਰਥ ਵੀ ਦਾਨ ਕੀਤਾ, ਸਤਦਾਨ ਦਾ ਅਰਥ ਸੱਚੇ ਸ਼ਬਦ ਦਾ ਦਾਨ ਕਰ, ਇਹ ਤੇਰੀ ਚਿੱਟੀ ਪੁਸ਼ਾਕ ਬਣ ਜਾਏਗੀ ਸੱਚ ਸ਼ਬਦ ਦਾ। ਕਿਉਂਕਿ ਫਿਜਿਕਸ ਵੀ ਕਹਿੰਦੀ ਆ ਨਾ ਜੀ, ਚਿੱਟਾ ਰੰਗ ਜਿਹੜਾ ਉਹ ਜਜ਼ਬ ਨਹੀਂ ਕਰਦਾ, ਚਿੱਟਾ ਰੰਗ ਜਿਹੜਾ ਉਹ ਛੱਡਦਾ, ਕਾਲਾ ਰੰਗ ਜਜ਼ਬ ਕਰਦਾ, ਚਿੱਟਾ ਨਹੀਂ ਕਰਦਾ। ਇਹ ਕਾਰਨ ਸੁਲਾਹ ਕੁਲ ਜਿਹੜਾ ਰੰਗ ਹੈ ਉਹ ਚਿੱਟਾ ਰੰਗ ਹੈ। ਮੈਂ ਪਿਛਲੇ ਦਿਨ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥ ਵਿੱਚ ਜਿਹੜਾ ਬਾਜ ਹੈ ਉਹ ਸ਼ਵੇਤ ਬਾਗ ਹੈ, ਉਹ ਚਿੱਟਾ ਬਾਜ ਹੈ। ਇਹ ਮੀਰੀ ਤੇ ਪੀਰੀ ਦੀ ਵਿਆਖਿਆ ਹੈ, ਕਿਉਂਕਿ ਬਾਜ ਜਿਹੜਾ ਹੈ ਉਹ ਸਪਾਹੀ ਦੀ ਵਿਆਖਿਆ ਕਰਦਾ, ਤੇ ਚਿੱਟਾ ਰੰਗ ਜਿਹੜਾ ਉਹ ਸੁਲਾਹ ਕੁਲ ਤੇ ਕੁਰਬਾਨੀ ਦੀ ਵਿਆਖਿਆ ਕਰਦਾ। ਚਿੱਟਾ ਰੰਗ ਜਿਹੜਾ ਉਹ ਆਪਣੇ ਆਪ 'ਚ ਕੁਝ ਨਹੀਂ ਜਜ਼ਬ ਕਰਦਾ, ਉਹ ਵੰਡਦਾ ਹੀ ਵੰਡਦਾ ਹੈ। ਮਹਾਰਾਜ ਕਹਿੰਦੇ ਜੀ ਚਿੱਟਾ ਰੰਗ ਪਾਈ ਬੈਠਾ ਤੇ ਲੋਕਾਂ ਸਾਰਿਆਂ ਦੇ ਪੈਸੇ ਆਪਣੇ ਨਾਲ ਲਵਾਈ ਜਾਂਦਾ, ਤੂੰ ਚਿੱਟੇ ਕੱਪੜੇ ਲਾ ਕਾਲੇ ਪਾਇਆ ਕਰ, ਤੂੰ ਤਾਂ ਸਭ ਕੁਝ ਖਾ ਗਿਆ। ਚਿੱਟਾ ਰੰਗ ਜਿਹੜਾ ਦਾਨ ਕਰ ਰਿਹਾ, ਰੱਤਾ ਪਹਿਨਣ ਮਨ ਰੱਤਾ ਸਫੇਦੀ ਸਤਦਾਨ। ਅੱਗੇ ਜੀ ਨੀਲੀ, ਇਹ ਤੇ ਥੋੜ੍ਹਾ ਜਿਹਾ ਵਿਸ਼ਰਾਮ ਦੇ ਦੀ ਅਰਥ ਸੌਖੇ ਹੋ ਜਾਣਗੇ। ਨੀਲੀ, ਕਈ ਬੰਦੇ ਨੀਲੇ ਕੱਪੜੇ ਬਹੁਤ ਪਸੰਦ ਕਰਦੇ ਆ, ਜੇ ਨੀਲਾ ਬਾਣਾ ਸਾਡੇ ਨਿਹੰਗ ਸਿੰਘ ਪਾਉਂਦੇ ਆ, ਸਿੰਘ ਪਾਉਂਦੇ ਆ, ਬੜੀ ਚੰਗੀ ਗੱਲ ਹੈ। ਨੀਲੀ ਸਿਆਹੀ ਕਦਾ ਕਰਨੀ, ਇੱਥੇ ਸਿਆਹੀ ਦਾ ਅਰਥ ਹੈ ਕਾਲਖ, ਜਿਹੜੀ ਕਈ ਜਨਮਾਂ ਦੀ ਅੰਦਰ ਕਾਲਖ ਦੀਆਂ ਪਰਤਾਂ ਪਈਆਂ ਨੇ, ਜਿੱਦਣ ਅੰਦਰ ਮਨ ਦੀ ਕਾਲਖ ਰਗ ਕੇ ਬਾਹਰ ਕੱਢ ਦਿਆਂਗਾ ਤੇਰੇ ਨੀਲੇ ਰੰਗ ਦਾ ਚੋਲਾ ਪ੍ਰਵਾਨ ਹੋ ਜਾਏਗਾ। ਦੇਖੋ ਆਹ ਵਿਆਖਿਆ ਰੂਹਾਨੀ ਹੈ, ਜੇ ਤੂੰ ਪਾਉਣਾ ਹੈ ਰੱਤਾ ਪਹਿਨਣ ਮਨ ਰੱਤਾ ਸਫੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਦਾ ਅਰਥ ਕੱਟਣਾ, ਨੀਲੀ ਸਿਆਹੀ ਕਦਾ ਕਰਨੀ। ਹੁਣ ਅਗਲਾ ਜੀ ਪਹਿਰਨ ਪੈਰ ਧਿਆਨ, ਪਿਰਾਹਨ ਸ਼ਬਦ ਹੈ ਜੀ, ਉਂਝ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਪਹਿਰਨ। ਪਹਿਰਨ ਦਾ ਅਰਥ ਹੈ ਕਿ ਜਿਹੜੇ ਸਿੰਘ ਚੋਗਾ ਪਸੰਦ ਕਰਦੇ ਆ, ਇਹ ਗੁਰੂ ਨਾਨਕ ਸਾਹਿਬ ਦੇ ਚੋਗਾ ਚੋਲਾ ਪਿਆਰਿਆ, ਚੋਲਾ ਸਿਰੇ ਮੋਢਿਆਂ ਤੋਂ ਲੈ ਕੇ ਪੈਰਾਂ ਤੱਕ ਜਾਂਦਾ ਹੈ, ਤੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੱਦਣ ਨਾਮ ਦੇ ਧਿਆਨ 'ਚ ਜੁੜ ਗਿਆ ਚੋਲਾ ਬਣ ਜਾਏਗਾ। ਦੇਖੋ ਇਹ ਰੂਹਾਨੀ ਵਿਆਖਿਆ ਹੈ, ਜਦੋਂ ਅਸੀਂ ਇਹ ਚੀਜ਼ਾਂ ਨੂੰ ਗੁਰਬਾਣੀ 'ਚ ਲੱਭਾਂਗੇ ਸਾਡਾ ਮਨ ਗੁਰੂ ਵਾਲੇ ਪਾਸੇ ਤੁਰੇਗਾ। ਰੱਤਾ ਪਹਿਨਣ ਮਨ ਰੱਤਾ ਸਫੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਖਾਲਸਾ ਜੀ ਆਪ ਜੀ ਕਮਰ ਕੱਸੇ ਬੰਨਦੇ ਹੋ, ਕਮਰ ਕੱਸਾ ਇਸ ਕਰਕੇ ਵੀ ਕਈ ਵਾਰ ਬੰਨਿਆ ਜਾਂਦਾ ਬੰਦੇ ਦਾ ਮੋਟਾਪਾ ਕਾਬੂ ਆ ਜਾਏ। ਹਾਂਜੀ ਅਕਸਰ ਅੱਜ ਕੱਲ੍ਹ ਬੈਲਟਾਂ ਵੀ ਦਿੰਦੇ ਆ ਨਾ, ਪੁਰਾਣੇ ਸਮੇਂ ਕਮਰ ਕੱਸਾ ਇਹ ਬੰਦਾ ਸਰੀਰ ਠੀਕ ਰਹੇ। ਇੱਥੇ ਮਹਾਰਾਜ ਜੀ ਨੇ ਕਿਹਾ ਜੇ ਬਾਹਰੋਂ ਕਮਰ ਕੱਸਾ ਬੰਨੀਏ ਤੇ ਇਹ ਮੋਟਾਪਾ ਘਟਣ ਤੋਂ ਹਟ ਜਾਂਦਾ ਹੈ, ਅਤੇ ਜੇ ਸੰਤੋਖ ਦਾ ਕਮਰ ਕੱਸਾ ਬੰਨ ਲਏਗਾ ਤਾਂ ਲਾਲਚ ਦਾ ਮੋਟਾਪਾ ਘੱਟ ਜਾਏਗਾ। ਕਮਰ ਬੰਦ ਸੰਤੋਖ ਆਹ ਪੁਸ਼ਾਕ ਬਾ, ਤੂੰ ਸਬਰ ਦਾ ਕਮਰ ਕੱਸਾ ਕਰ, ਤਨ ਜੋਬਨ ਤੇਰਾ ਨਾਮ। ਹੇ ਵਾਹਿਗੁਰੂ ਜੀ, ਲੋਕੀ ਪੈਸੇ ਤੇ ਜਵਾਨੀ ਪਿੱਛੇ, ਖਾਣ ਤੇ ਪਾਣ ਪਿੱਛੇ ਜ਼ਿੰਦਗੀ ਕੱਢ ਦਿੰਦੇ ਆ, मेरे वास्ते जवानी ते पैसा तेरा नाम है, जे नाम आ गया चेते बुढ़े भी जवान आ, जे नाम चेते नहीं आए जवान भी बुढ़े हो गए। देखो किड्डे प्यारे शब्द कह, रत्ता पहनन मन रत्ता, सफेदी सतदान नीली स्याही कदा करनी, पैरन पैर ध्यान कमर बंद संतोख का, धन जोबर तेरा नाम। बाबा जी जे नाम भुला के सी ये कपड़े पाइए, कहन लगे बाबा होर पहनन खुशी खुहार, जे खुश ना पाने खुआरी पैदा कर। बाबा होर पहनन खुशी खुआर, जित पैदे तन पीड़िया मन में चले, विकार कबीर उजल पहरे कापरे पान सुपारी खाए। हुण अगली गल थोड़ी जी खान ते आ जी, मैं किसे दा कोई विरोध नहीं करदा, साडे जम जम के जिन्ना मर्जी वेखो, अजकल किसे नूं कहण दी हज भी कोई नहीं, हर बंदा आजाद है जी इस मुल्क च। पर फिर भी मेरी बेनती है कि लंगरां वल ध्यान देना चाहिए। हाँ जी, माड़ा बंदा तो गुरुद्वारे लंगर नहीं करा सकता, लालो कितने लंगर कराऊगा जी इत्थे। इकले आप जी की तो कहानी नहीं, मैं उदन कहा सी तुसी पंजाब च जिहड़ा याद रखियो, ट्राली जांदी हुंदी सी पिंडों हरिमंदर साहब नूं जां आनंदपुर साहब मेले ते जां सरहंद मेले ते, सड़क दे उत्ते टाट भी नहीं सन विछाए हुंदे, लोह वाले प्रशादे ते धूड़ा उत्ते जमया हुंदा सी, वह प्रशादा उत्ते रख के जदों मां छोलिया की दाल पाते सना जी, तुसी जिन्हें मर्जी इकट्ठे कर लो, उहदा मुकाबला कोई नहीं कर सकता। क्यों? क्योंकि उस बनाने वाले विच बनावट नहीं सी, वह जिहड़ा बना रहा सी उहदे सीने च गुरु सी। अज साडे मन की गंदी बिरती का कारण भी खाणा है, क्योंकि जिहो जिहा आपां अन्न खाने अन्न दे तीन हिस्से हुंदे आ, एक अन्न का हिस्सा होंगे जिहड़ा साडा फिजिकल जिहड़ी ताकत देंदा जी, ये चो कैल्शियम मिल गया, विटामिन मिल गए, आयरन मिल गया कि नहीं। दूजा मन का हिस्सा होंगे जिहड़ा बॉडी नूं नहीं चाहिए मल बन जाता है। तीजा सूक्ष्म हिस्सा होंगे, कितों भी अन्न खाओ, तुसी बाहरों खाओ घरों खाओ, पहला अन्न का हिस्सा है जिन्हें ताकत देनी है, दूजा अन्न का हिस्सा है जिहड़ा फालतू बॉडी खारज कर देती है, तीजा सब तो सूक्ष्म हिस्सा है ख्याल। ये न शब्द निकलिया जैसा अन्न तैसा मन, जिहड़ा शब्द ना ये जिहड़ा भी ये छोड़ा अन्न करें पखंड, उहदी आरंभता कहिंदे आ अन्न देवता है, अन्न बहुत बहुत कीमती है। ते तुसी देखो आपां किन्ना गारबेज करने हैं जी, सिर्फ जीव दे चस्के लई ना, इत्थों छकिया उत्थों प्लेट चुकी दूजे सां सड़ दित्ती, उत्थों वेख्या ते नाल लोक कहिंदे चलो टेस्ट कर लिए, नहीं प्यारे बहुत चंगा होवे। हुण अगा मैं अन्न बारे बोलन लगा, ये भी बाबा जी का वचन है जी। हुण अगले महाराज कहिंदे आ सब रस मिठे मन्ने है, मैं हुण दूजे अर्थ कर लगा, मैं नैगेटिव नहीं हुण कर रहा भी पान सुपारी खाए, ये क्योंकि जे मैं बोली जाऊंगा मन च आएगा भी ये तो कितनी नैगेटिव जी गल्लां हो रही हैं। हुण दूजा पक्ष है सब रस मिठे मन्ने है, तू मिठास नूं पसंद करना है, जिदन तू सतगुरु दे बचन नूं जिंदगी च मन जाएगा ना, चेते रखिए दे वर्गी मिठास दुनिया च कोई भी नहीं। इसे करके हालांकि मिठे दा संबंध जीव नाल है, ते गुरु ग्रंथ साहिब च भाणे दा संबंध भी मिठे नाल है। आपां इक शब्द आम वरते हैं कि रब दा भाणा मिठा करके मन्ना, महाराज कहिंदे सब रस मिठा मन्निए, उदन सारे मिठे बेच आ जाएंगे, तेरी जलेबी तेरे गुलाब जामुन तेरी मिठाई बर्फी सब कुछ।
1: You're listening to KRPI 1550 Radio, Ferndale, Washington.
2: गुरु ग्रंथ साहिब महाराज जी की पवित्र बाणी ए तुर की बाणी, दुखां दा कलेशां दा नाश करन वाली बाणी, एक ओंकार तो लैके 18, 10, 20 तक सारी बाणी सर्व कल्याण करन वाली कल्याण रूप बाणी है। महाराज बख्शिश करदे हन सर्व रोग का अवखद नाम, अज संसार वल जाती पाईए हर मनुख नूं कोई ना कोई दुख लग्या होया, महाराज बाणी विच भी इस संसार दी हालत नूं दसदे हन कि जिस मनुख पै करो बेनती सो अपने दुख भरिया। हर मनुख नू कोई ना कोई दुख लग्या होया, किसे दा कार विहार नहीं चलदा, किसे दे कार तो दुख नहीं निकलता, किसे नू मुकदमा पै गया, किसे दे घर औलाद नहीं होई तां दुखी है, जे औलाद है तां हुकम विच नहीं है वो तां दुखी है। अनेक तरह दे होर दुख हन, इना सारिया ही दुखां दा जो दवा है औषधि है महाराज बख्शिश कर दियां, सर्व रोग का अवखद नाम, मेरा बैद गुरु गोविंदा हर हर नाम अवखद मुख देवै काटै जम की फंदा। मेरा सतगुरु ऐसा बैद है कि मेरे तन दे रोग भी मिटा देंदा है, मेरे मन दे रोग भी मिट जांदे हन, केड़ी दवाई देंदा है, आख्या हर हर नाम अवखद मुख देवै। जदों नाम दी सिमरन दी दवाई गुरु ने मैनू बख्शी, ना तो मैनू इस संसार दे दुखां दी तत्ती वा लगी, ना जमा दी तत्ती वा लगी, एथे ओथे आप परमेश्वर रखवाला हुआ। तो उस पवित्र बाणी विचों कुछ शब्द रख्या दे आप दी भेटा कर रहा। ये सर्व रोग दा नाश करन वाली बाणी, पर एक शर्त है, श्रद्धा प्यार सिदक दे नाल अमृत वेले जाग के इशनान करके ये बाणी पढ़िए तां फिर दुख नेड़े नहीं आ सकदे। आओ सारे गुरु की बाणी दा ये अभ्यास करिए, क्योंकि गुरु की बाणी तां है ही ऐसी।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਦੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈ ਰਾਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै।
1: हर का भगत प्रकट नहीं छपै,
0: हर की भक्त मुक्त बहु करे।
1: नानक जन संग के ते तरे,
0: बार जाते हो हर को नाम।
1: नाम तेन हर हर गुण गाम,
0: सबसे उत्तम हर की कथा।
1: नाम सुनत दर्द दुख लथा,
0: नाम की महिमा संतरित बसै।
1: संत प्रताप दुर्त सब नसै,
0: संत का संग वड भागी पाई
1: है। संत की सेवा नाम ते आई है,
0: नाम तोल कश अवर न हो।
1: नानक गुरमुख नाम पावे जन को इस लोक।
0: बहु शास्त्र बहु सिमृति, पेखे सर्व टंडोल।
1: पूजस नाही हर हरे, नानक नाम अमोल। अष्टपदी
0: जाप ताप ज्ञान सब ध्यान,
1: शास्त्र सिमृत विख्यान।
0: योग अभ्यास कर्म धर्म क्रिया,
1: सकल त्याग बन मध्य फिरिया।
0: अनेक प्रकार किए बहु जतना,
1: पुण्य दान हूँ मैं बौरतना।
0: शरीर कटाई हूँ मैं कर राती,
1: व्रत नेम करे बहु भाती।
0: नहीं तो राम नाम विचार,
1: नानक गुरमुख नाम जपिए एक बार।
0: नौ खंड पृथ्वी फिरे चिर जीवे,
1: महा उदास तपी सर थीवे।
0: अगन माही हुमत पुराण,
1: कनक हसब है वर भूदान।
0: न्यौली कर्म करे बहु आसन,
1: जैन मार्ग संजमय साधन।
0: निम्क निम्क कर शरीर कटावे,
1: तो भी हम मैं मैल न जावे।
0: हर के नाम सम सरकश नाही,
1: नानक गुरमुख नाम जपत गत पाहे।
0: मन कामना तीर्थ दे छुटै,
1: गर्भ घुमान न मन ते हुटै।
0: सोच करे दिन सर रात,
1: मन की मैल न तन दे जात।
0: इस देही को बहु साधना करे,
1: मन ते कभु न दुखिया टरै।
0: जल धोवे बहु देह अनीत,
1: शुद्ध कहा होए काची भीत।
0: मन हर के नाम की महिमा ऊच,
1: नानक नाम उदरे पतत बहमूच।
0: बहुत सियाणप जमका भव व्यापै,
1: अनक जतन कर तृष्ण ना त्रापै।
0: एक अनेक अगन नहीं बुझै,
1: ओटो पावदर गैने सिजै।
0: छूट सुनाही उब पयाल,
1: लोहे व्यापै माया जाल।
0: अवर करतूत सगली जम डानै,
1: गोविंद भजन बिन तिल नहीं मानै।
0: हर का नाम जपत दुख जाए,
1: नानक बोलै सहज सुभाए।
0: चार पदार्थ जे को मांगै,
1: सार जना की सेवा लागै।
0: जे को अपना दुख मिटावै,
1: हर हर नाम रिदा सदगावै।
0: जे को अपनी शोभा लोरै,
1: साध संगे हम मैं शोरै।
0: जे को जन्म मरण ते डरै,
1: साध जना की शरणी परै।
0: जिस जन को प्रभु दर्श प्यासा,
1: नानक ताकै बल बल जासा।
0: सगल पुरख मैं पुरख प्रधान,
1: साल संग जाका मिटे अपमान।
0: आप सुको जो जाने नीचा,
1: सहु गनिया सब ते ऊंचा।
0: जाका मन होए सकल की रीना,
1: हर हर नाम दिन घट घट चीना।
0: मारे अपने ते बुरा मिटाना,
1: इक्या सगल सृष्ट साजना।
0: सुख दुख जन साम दृष्टिता,
1: नानक पाप पुन नहीं लेपा।
0: निर्धन को धन तेरो नाउ,
1: निथावे कौ नाउ तेरा था।
0: नमाने को प्रभु तेरो मान,
1: सगल घटाको देवो दान।
0: कर्म करावन हार स्वामी,
1: सगल घटाके अंतर जामी।
0: अपनी गतमत जानो आपे,
1: अपन संग आप प्रभु राते।
0: तुमरी उस्तत तुम ते
1: नानक अवर न जान सकोए,
0: सर्व धर्म में श्रेष्ठ धर्म।
1: हर को नाम जप निर्मल कर्म,
0: सगल क्रिया में उत्तम क्रिया।
1: साध संग दुर्मत

0: ਇਹੋ ਨਿਰਗੁਣ ਗੁਣ ਪਛੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰੂ ਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਣ ਹਾਰ
1: ਜਿਸਿਓ ਪ੍ਰੀਤਨ ਕਰੈ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਦਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੈ ਦਰਦ ਹਮਾਨ
1: ਤਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਭ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਬਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਉ ਪ੍ਰਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ
1: ਉਚੇ ਤੇਉ ਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਤਾਕੋ ਕੀਜੈ ਸਦ ਨਮਸਕਾਰਾ
0: ਜਾਂ ਤੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸਵਾਸ ਨ ਹੋਵੇ
0: ਜਿਸ ਕੀ ਬਸ ਤਿਸ ਆਗੈ ਰਾਖੈ
1: ਕੀ ਆਗਿਆ ਮਨ ਨੈ ਮਾਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰ ਉਹ ਤੈ ਅੰਧਿਆ ਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸੇ ਉਪਰ ਕਰਤ ਗੁਮਾਨ
0: ਅਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹਿ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੁਤਾਵਹਿ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆਵਤ ਤਾਂ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾਂ ਕਹਿ ਬਲ ਬਲ ਜਾਉ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੇ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇ ਪ੍ਰਸਾਦ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਸੋ ਕੋ ਕਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਇਕ ਹੀ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਤੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਛਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਐ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਇਆ
1: ਜੈ ਅਛਲ ਅਛੇਦ ਅਭੇਦ ਸਮਾਇਆ
0: ਮਹਾਂ ਕਿਸੇ ਪਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਤੈ ਗੁਰ ਕਾ ਨਾਹੀ ਪ੍ਰਵੇਸ਼
1: ਜੈ ਏਕ ਹੈ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਤੇ ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਗੁਣ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨੰਦ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜ ਸਮਹਾ ਬਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹਿਉ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਰਾਮ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭ ਦੇਖੋ ਨੇਰਾ
0: ਹਟਿਆ ਗਿਆਨ ਬਿਨ ਸੈ ਅੰਧੇਰਾ
1: ਸੁਰ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਟ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਇਕ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਕਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ
0: ਆਪ ਡੋਲ ਨਾ ਕਬ ਹੂੰ ਡੋਲੈ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨਾ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨ ਇੱਕ ਖੇਲ ਬਣਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਏ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬੋਧ ਬੋਧੇ ਆਪਣ ਸੰਗਰਾਚ
1: ਤਾਂ ਕੀ ਗਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਕਿਹੋ ਜਾਣ
1: ਜੋ ਜਾਣੈ ਤੇ ਸਦਾ ਸੋਹੇ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: Fateh. You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ, ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਵਿੱਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਵਿੱਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਲ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ, ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ। ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ।

0: ਮੈਨੂੰ ਕਹਿਣ ਦੇਣਾ ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ ਸਰ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ। ਈਸਾ ਸੂਲੀ 'ਤੇ ਲਟਕਦਾ ਪਿਆ, ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾਨਾ, ਇਹ ਤਾਂ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤਾਂ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ, ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ, ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ ਮੋਸੋਲੇ ਨੇ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੋਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੋਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੋਲੀ ਦਿੱਤੀ ਜਾ ਰਹੀ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ ਹੈ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ, ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ, ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਦੋ ਨਾਮ ਕਿਉਂ ਨੇ? ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ। ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ। ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ। ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਕਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ पूरी कोशिश कीती, अग उस सूक्ष्म शरीर नो नहीं साड़दी, पानी नहीं डोबदा। उस शरीर विच प्रवेश करके राम राय उच्ची आवाज विच बोले, दुष्टो मसंदो, तुसी मैनू जिंदा साड़िया, गुरु थानू जिंदा साड़ेगा। तुसी मैनू जिंदा जला दिता है, गुरु थानू जिंदा जलाएगा। इन्हां सारिया ही मसंदा नू डेरा दोन विच जिंदा जलाया गया। इस तरह दी अनेकां घटनावां ने आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही दे किधरे भी होण ते किसे सत्संग नू मन भावदा ओ देख लैन दूरों, ते इस शरीर नाल पहुंचना बड़ा औखा होवे, सूक्ष्म शरीर कढ लैंदे ने, पहुंच जांदे। प्रथम। दूसरा, जिन्हां दी मौत हो गई, शरीर दी मौत हो गई, इहदी मौत ढेरी हो जांदा, मिट्टी हो जांदा, सूक्ष्म शरीर ना जलाया जांदा ना ढेरी होंदा। आम हालात विच शरीर दी मृत्यु तो बाद सूक्ष्म शरीर 13 दिनां दे अंदर किधरे ना किधरे गर्भ विच प्रवेश कर जांदा है। हर वक्त मौत हो रही है, हर वक्त गर्भ दे प्रवेश करन दी सहूलियत संसार दे मौजूद है। 13 दिनां दे अंदर अंदर इस सूक्ष्म देही किधरे ना किधरे प्रवेश कर जांदी। जो आम साधारण लोग ने, साधारण किसनों कहोगे, सच भी बोलते रहे, झूठ भी बोलते रहे, पुन भी करते रहे, पाप भी करते रहे, सत्संग भी करते रहे, कुसंगत भी करते रहे, चल के गुरबाणी की कथा भी सुनीए, गुरबाणी का पाठ भी करिए, गंदे गीत भी अलापीए, एक कदम अगे चलते रहे, कदम पिछे चलते रहे, ना अगे गए ना पिछे गए, उत्थे दे उत्थे इन्हां नूं साधारण कहिंदे। ये 13 दिनां दे अंदर किधरे ना किधरे गर्भ दे प्रवेश कर जांदे। जिहड़े असाधारण, साधारण नहीं ने, असाधारण। असाधारण कौन? बड़ा भजन कीता है, बड़ा नाम जपया, बड़ी सेवा कीती है, बड़ी बंदगी कीती है, लेकिन मोक्ष गति तक नहीं पहुंच सके, दर तक नहीं पहुंच सके, घर तक नहीं पहुंच सके, रास्ते ही रह गए। दर दी समझ नहीं सी, समझ सी, घर दी समझ नहीं सी, समझ सी, फिर क्यों नहीं पहुंचे? वाट लंबी है, पेंडा बिखड़ा है। तुसी आखोगे ओ रस्ता केड़ा है, ओ पेंडा केड़ा है, हुण मैं अर्ज करा, ओ चलन दे नाल ही रस्ता बनदा, उंज कोई नहीं, उंज कोई नहीं। दो पंक्तियां मैं थानू सरवण करावा। गुरमुख खोज अगम है, ज्यों जल अंदर मीन फिरंदा, गुरमुख खोज अलक है, ज्यों आकाशे पंख उड़ंदा, मच्छी जैसे पानी विच चलदी है, ओदे चलन नाल रस्ता बनदा है, उंज कोई रस्ता नहीं, कोई रस्ता चलती है तो रस्ता बनता, उंज नहीं है। पंछी आकाश दे जद उड़दा है, उड़दे ही मार्ग बनता है, उंज कोई मार्ग नहीं है। गुरमुख अभ्यासी जैसे वाहिगुरु वाहिगुरु जपदा है, जपन नाल रस्ता बनता है, उंज कोई रस्ता नहीं, कोई रस्ता जपदे ही रस्ता बने। गुरमुख खोज अगम है, ज्यों जल अंदर मीन फिरंदा, मच्छी चल पई रस्ता बनदा गया। इन्हें जप आरंभ कर दिता है अमृत वेले, वाहेगुरु वाहेगुरु वाहेगुरु, कि जपना व्यर्थ नहीं जाएगा, एक तिल नहीं बनेगा ले व्यर्थ नहीं जाएगी, रस्ता बनेगा। ये गल वखरी है कि जीवन रस्ते च ही रह जाए या घर पहुंचे। जिहड़े चलते पै पर रस्ते च ही रह गए, घर तक ना पहुंचे, इन्हां नूं असाधारण कहिंदे ने।
1: के साधारण लोग नहीं ने, असाधारण ने। ये सूक्ष्म देह ही बहुत जल्द जन्म नहीं लेंदी। ये सूक्ष्म शरीर बहुत छेती गर्भ दे प्रवेश नहीं करता। क्यों? जितनी वाट इसने तय की थी ये चल चल के, इतने ही संस्कारां वाली कोई मां होवे ता गर्भ दे प्रवेश करनगे, वरना नहीं। इस तरह की कोई मां होवे जिहड़े उन्हां कोल संस्कार ने चल चल के, जो उन्होंने अनुभव मिले है। दूसरे असाधारण कौन? जैसे 2.5 करोड़ बंदियां दा कातल है हिटलर, औरंगजेब अपने 3 भरावां नू मार के, भतीजियां नू मार के, अपने प्यो नू जेल दे च पा के सिंघासन ते बैठा है। ये कम कोई ओ कर सकदा जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, ओ कर सकदा। भतीजियां नू भी मार दो, भरावां नू भी मार दो, बुढ़े प्यो नू भी जेल दे तड़पा के मारो। वड्डी भैन जहां आरा आई उन्हों जद पता चलिया कि दारे नू भी मार दिता है, सुनिया सी उसने पहले शुजा नू मार दिता है, मुराद नू मार दिता है, पर जद हुण पता चलिया दारे नू भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी, सूफी फकीरां दी ज्यादा संगत विच रहिंदा सी, फकीर तबीयत इंसान सी। जहां आ रहा है वड्डी भैण इस दरां नाल बड़ा प्यार करदी सी और बड़ियां दुआवां देंदी सी, तो खुदा दे मार्ग ते चले हैं, खुदा तेनू अपने घर तक पहुँचावे, तेनू पूरे बोध हासिल होवे। पर जद पता चलिया बड़ी बेदर्दी नाल औरंगजेब ने दारे नू भी कतल कर दिता है। रोंदी हुई आई औरंगजेब कोल, पहले ते बड़ी ताड़ना कीती, मूर्खा तू ये की कीता, मासूम बेरा, खुदा तरस बेरा, खुदा शनास जो सी, और बड़ा फैज दिल बंदा, फयाज दिल बंदा, बड़ा दानी मिजाज दा, तो उन्हों भी मार दिता है। कहिंदन अंदर इतना जोश आया, जहां आरा ने हथ चुक लिया औरंगजेब नू मारन वास्ते, ए तू की कीता। औरंगजेब ने उसे वक्त उदी गुत पकड़ी, घसीट के लै गया जिस कमरे दे च प्यो बंद सी, नाल दे कमरे च उन्हों बंद कीता। 7 साल बिचारी जेल दे च रही है। ये कम कोई ओह कर सकदा है जिहदे कोल दिल नहीं पत्थर होवे, जिहदे कोल दिमाग नहीं सिर्फ जड़ भूसा होवे, कुछ भी नहीं, कुछ भी नहीं। ऐसे मनुखां दा जल्दी जन्म नहीं आउंदा, हिटलर जैसियां दा जल्दी जन्म नहीं आउंदा, हरनाकर जैसियां दा जल्दी जन्म नहीं आउंदा। कितना मूड, कितना चेत पशुआं नू मात कर गया है। 7 साल दे प्रहलाद नू, मासूम बच्चा है, हरनाकश कहिंदा है तू जपया कर, जल हरनाकश, थल हरनाकश, ताकि तेनू वेख के होर बच्चे भी जपन कि असी निरंकार करके दुनिया दे च जाने जाइए। निरंकार होने की तौफीक मनुख नू निरंकार ने दिती है, ध्यान नाल सुनना। निरंकार होने की उमंग ते तड़प भी मनुख नू दिती है। मनुख ऐसा जीवन चाहता है जिहदे च मौत ना होवे, ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे च ना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे च ना बदले, उस महाशक्ति दा ना ही ते परमात्मा है, और की है। मनुख परमात्मा होना चाहता है, होना चाहता है। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ, ਸਭ ਕੁਝ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ, ਪਰਮਾਤਮਾ ਸੁਣਦਾ ਹੈ। ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ, ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨੇ ਹੀ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਐ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘੇ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਔਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ। ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ। ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾ, ਧਨਵਾਨ ਹੋ ਜਾ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ। ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ, ਬਿਗਰਿਓ ਕਬੀਰ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ, ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ, ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott

0: పన్నీర్ కలిపి వాళ్ళది.
1: గౌతమేత తుమహి జాన్ నానక దాస్.

ਗੁਰੂ ਸਵਾਰੇ ਸਤਸੰਗੀ ਜਨੋ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਤੋ ਤਾਂ ਕੋਟ ਸ਼ੁਕਰ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਤਰਸ ਕਰਕੇ ਦਇਆ ਕਰਕੇ ਇਸ ਭਾਗ ਬਖਸ਼ਿਸ਼ ਕੀਤਾ।

ਉਸ ਵਾਸਤੇ ਆਪ ਸੰਗਤ ਵੱਧ ਤੋਂ ਵੱਧ ਸੁੱਕਾ ਪ੍ਰਸਾਦ ਭੇਟ ਕਰ ਸਕਦੇ ਹੋ। ਵੱਧ ਤੋਂ ਵੱਧ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੋ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ।

0: Padre.
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਕੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੇ। ਜੋ ਸਾਨੂੰ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਜੇ ਅਸੀਂ ਸਿੱਖ ਅਖਵਾਉਣਾ ਚਾਹੁੰਦੇ ਹਾਂ, ਜੇ ਮੰਨਦੇ ਹਾਂ ਅਸੀਂ ਗੁਰੂ ਦਾ ਸਿੱਖ ਹੈ, ਤਾਂ ਫਿਰ ਅਸੀਂ ਇਸ ਹੁਕਮ ਦੇ ਉੱਤੇ ਚੱਲਦੇ ਹਾਂ, ਭਲਕੇ ਉੱਠ ਹਰ ਨਾਮ ਧਿਆਵੇ, ਇਹ ਹੁਕਮ। ਸੋ ਆਓ, ਜੋ ਮਹਾਰਾਜ ਨੇ ਸਾਨੂੰ ਸੰਗਤ ਦੇ ਵਿੱਚ ਲਿਆ ਕੇ ਨਾਮ ਜਪਣ ਦਾ, ਹੁਕਮ ਕਮਾਉਣ ਦਾ ਮੌਕਾ ਬਖਸ਼ਿਆ ਹੈ, ਇਸ ਮੌਕੇ ਦਾ ਲਾਹਾ ਲਈਏ, ਇਸ ਸਮੇਂ ਦਾ ਲਾਹਾ ਲਈਏ। ਨੇਤਰ ਬੰਦ ਕਰਕੇ ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ। ਪੂਰਾ ਧਿਆਨ, ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ, ਇੱਕੋ ਲੈਅ ਦੇ ਵਿੱਚ ਅਤੇ ਇੱਕੋ ਚਾਲ ਦੇ ਵਿੱਚ ਆਓ ਜੀ, ਸਾਰੇ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ।

0: ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Vai Guru, Vai Guru, Vai Guru, Vai Guru, Vai Guru, Vai Guru. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

गुरु वाहे गुरु वाहे गुरु वाहे गुरु। वाहे गुरु।

ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

गुरु वाहे गुरु वाहे गुरु वाहे गुरु वाहे गुरु।

ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ।

ਕਾਰ ਕੁਦਰਤ ਪਾਤਾਲੀ ਹੈ ਕਾਸੀ ਕੁਦਰਤ ਸਰਬਾਕਾਰ ਕੁਦਰਤ ਵੇਦ ਪ੍ਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਬਮਾਨ ਕੁਦਰਤ ਪਾਉਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

ਗੋਵਿੰਦ ਪਹਿਲੇ ਆਪਣੀ ਤੰਦਰੀ ਸਤਿਗੁਰ ਪਾਇਆ ਬਹੁਤ ਜਨ ਪ੍ਰਮਿਆ ਸਤਿਗੁਰ ਸਭ ਸੁਣਾਇਆ ਸਤਗੁਰ ਜੇ ਵਰਦਾਤਾ ਕੋ ਸਭ ਸੁਣਿਆ ਲੋਕ ਸਮਾਇਆ ਸਤਗੁਰ ਬਿਨਾਂ ਚ ਪਾਜਨ ਪਿੱਛੋਂ ਹੋਇਆ ਆਪ ਗਵਾਇਆ।

ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੌ ਵਜੀ ਆਪਣਾ ਕੀਆ ਅੰਨ ਨ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੂਣ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ ਭਾਗਯ ਪਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਦਿਨ ਨਾਵ ਕਿਸਤਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਨੀ ਅੰਦਰ ਜਨ ਫਿਰ ਪਿਸਤਾਨੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰ ਸੋ ਪਾਏ ਆ ਸੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ।

0: ਜੋਗ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਹਮਣ ਹੈ ਖੱਤਰੀ ਸ਼ਬਦੰ ਸੂਦਰ ਸ਼ਬਦੰ ਸੋ
1: ਯੋਗ ਸ਼ਬਦ ਗਿਆਨ ਸ਼ਬਦ ਵੇਦ ਸ਼ਬਦ ਬ੍ਰਾਹਮਣ ਹੈ ਖੱਤਰੀ ਸ਼ਬਦ ਸੂਰ ਸ਼ਬਦ ਸੂਦਰ ਸ਼ਬਦ ਪ੍ਰਾਕ੍ਰਿਤ ਹੈ ਸਰਵ ਸ਼ਬਦ ਇੱਕ ਸ਼ਬਦ।

ਪ੍ਰਸ ਜਾਇ ਨਾਨਕ ਮਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਣ ਕ੍ਰਿਸ਼ਨ ਜਾਦੂ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਤ ਅਥਰ ਬਨ ਹੁਆ ਨੌਕ ਦਈ ਅਲੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ।

0: ਜਾਰਿਦਿਕ ਸੁਧੇ ਜਾਇ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਭੁੱਖਨ ਸਾਰੰ ਤ੍ਰਿਪਾਲ ਤਿਹਾਰ ਵਿਚਾਰ ਗਲ ਮਾਲਾ ਤਿਲ ਤਿਲ ਲਾਟੰ ਦੋ ਧੋਤੀ ਬਸਤਰ ਕਪਾਟੰ। ਜੇ ਜਾਨਸ ਬ੍ਰਹਮ ਕਰਮ ਸਫ ਨਿਚੋ ਕਰਮ ਕਹ ਨਾਨਕ ਨਿਚੋ ਤਿਹਾਵੈ ਬਿਨ ਸਤਿਗੁਰ ਵਾਟ ਨ ਪਾਵੇ।

ਸੁਹਾਵਨਾ ਚੜ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀ ਮਨ ਪਾਉਂਦੇ ਰਾਹੀਂ ਪੀੜੇ ਅੱਗੇ ਜਾਵਨਾ ਨੰਗਾ ਦੁਜ ਖਜਾਲਿਆ ਤਾਂ ਦਿਸੇ ਕਰ ਡਰਾਵਨਾ ਕਰੇ ਉਕਨ ਪਛੋਤਾਵਨਾ ਕਰੇ ਉਕਨ।

ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨਿਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵੇ ਤਗਾ ਆਪੇ ਵਤੈ ਪੜ ਧਾਗੇ ਅਵਰਾ ਕੱਤੇ ਲੈ ਪਹਾੜ ਕਰੇ ਵਿਆਹੋ ਕੜ

ਜੇਕਰ ਸੁਤਕ ਮੰਨਿਐ ਸਭ ਤੇ ਸੁਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜਿਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਈ ਪਹਿਲਾ ਪਾਣੀ। ਜਿਉ ਹੈ ਜਿਥਰਿਆ ਸਭ ਕੋਈ।

ਪਰਤਰਿਆ ਪਰਤਨ ਰੂਪ ਕੰਨੀ ਸੁਤ ਕੰਨ ਪਹਿਲੈ ਤੁਬਾਰੇ ਖਾਹੇ ਨਾਨਕ ਸਾਧਮੀ ਬਦੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੁਤ ਭਰਮ ਹੈ ਦੂਜੇ ਲੱਗੇ ਜਾਏ।

ਕਰਸਾਲਾਹੀਆ ਜਸ ਉਜਵਟੀਆ ਵਡਿਆਈਆ ਸਹਿ ਮੇਲੇ ਤਨ ਦਰਿਆਈਆ ਜਾਤ ਸਮਣਾਤਾ ਮਨ ਵਸਾਈਆ ਘਰੋਂ ਕਮਸਤ ਕਥਦਾਰ ਵਿੱਚੋਂ ਮਾਰ ਕੱਢੀਆਂ ਵਰਿਆਈਆ ਸਹਿ ਨਾਉਣ ਛਪਾਈਆ ਸਹਿ ਨਾਉਣ ਛਪਾਈਆ।

ਭੰਡ ਮੂਹੇ ਪੰਡ ਭਾਲੀਏ ਭੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਾਹ ਜਾਣ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨ ਕੋਏ ਨਾਨਕ ਭੰਡੇ ਬਾਰ ਏਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਹੀ।

ਬੜੀ ਵੱਡੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜਿਆਂ ਵਿੱਚ ਸਮਾਹੇ ਸਾਈ ਕਾਰ ਕਮਾਵਣੀ ਤੁਰਸ਼।

ਤਾਣਿਆਂ ਤੇ ਨਿਓਟਿਆਂ ਤੇ ਨਿਆਸਰਿਆਂ ਤੇ ਤਰਸ ਕਰਕੇ ਆਪਣੇ ਦਰ ਘਰ ਦਾ ਵੱਡਾ ਆਸਰਾ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਨੇ ਬੜੇ ਪ੍ਰੇਮ ਨਾਲ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਆਨੰਦ ਮਾਣਦਿਆਂ ਹੋਇਆ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ। ਸੇਵਾ ਨਿਭਾਰੇ ਸਨ ਭਾਈ ਨਵਦੀਪ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ, ਪ੍ਰਬੰਧਕ, ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਸੇਵਾ ਦੇ ਬਲ ਬਖਸ਼ਣ। ਹੁਣ ਸਮਾਂ ਹੈ ਅੰਮ੍ਰਿਤ

ਨਗਰ ਕੀਰਤਨ ਵਾਸਤੇ ਸੁੱਕੇ ਪ੍ਰਸ਼ਾਦ ਦੀ ਲੋੜ ਹੈ, ਸੋ ਵੱਧ ਤੋਂ ਵੱਧ ਹਾਜ਼ਰੀਆਂ ਵੀ ਭਰਨੀਆਂ ਤੇ ਵੱਧ ਤੋਂ ਵੱਧ ਆਪਣੀ ਕਿਰਤ ਵਿੱਚੋਂ ਸੇਵਾਵਾਂ ਕਰਕੇ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤਪਾਨ ਨਹੀਂ ਕੀਤਾ ਉਹਨਾਂ ਦੇ ਚਰਨਾਂ ਵਿੱਚ ਬੇਨਤੀ, ਅੰਮ੍ਰਿਤ ਛੱਕ ਕੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਸ਼ੋਭਿਤ ਹੋ ਕੇ ਬੜੇ ਅਦਬ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਦੀ ਮਰਯਾਦਾ ਦਾ ਆਨੰਦ ਮਾਣ ਰਹੇ ਸਨ। ਪੰਜ ਪਾਵਨ ਬਾਣੀਆਂ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਅਰਦਾਸ ਆਏ ਪਾਵਨ ਮੁੱਖ ਵਾਕ ਆਪ ਜੀ ਨੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤੇ ਹਨ। ਆਓ ਸੰਗਤ ਜੀ, ਮਨ ਦੀ ਇਕਾਗਰਤਾ ਬਣਾਈਏ। ਕੁਝ ਪਾਲ ਕੁਝ ਸਾਵਾਂ ਬੈਠ ਕਰਕੇ ਗੁਰੂ ਦੇ ਸ਼ਬਦ ਦੀ ਵਿਆਖਿਆ, ਮਹਾਰਾਜ ਜੀ ਦੇ ਅਰਥ ਦੀ ਬਾਣੀ, ਪੋਹਿਤ ਅਗਾਧ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਜੋ ਅੱਜ ਆਪ ਜੀ ਨੇ ਪਾਵਨ ਮੁੱਖ ਵਾਕ ਦੇ ਰੂਪ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਚੌਥੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਇਆ। ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਬਚਨ ਆਉਂਦੇ ਨੇ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੇ ਆ ਕੇ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਦੱਸੋ ਕਿ ਸਾਡੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਕਿਵੇਂ ਵੱਸ ਸਕਦਾ ਹੈ, ਕਿਉਂਕਿ ਹਿਰਦੇ ਦੇ ਵਿੱਚ ਵਸਾਉਣਾ ਇਹ ਸਭ ਤੋਂ ਕਠਿਨ ਹੈ। ਇਹ ਅਵਸਥਾ ਹੁੰਦੀ ਹੈ, ਜਿਸ ਅਵਸਥਾ ਤੇ ਪਹੁੰਚ ਜਾਈਏ ਤੇ ਫਿਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਹੋ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਵਿਦਵਾਨਾਂ ਤੋਂ ਪੜ੍ਹਦੇ ਹਾਂ ਅਤੇ ਸੁਣਦੇ ਹਾਂ, ਜਿਵੇਂ ਪਹਿਲੀ ਇੱਕ ਅਵਸਥਾ ਹੁੰਦੀ ਹੈ, ਜਿਵੇਂ ਜਾਗਦਿਆਂ ਜਾਗਦਿਆਂ ਪਰਮੇਸ਼ਰ ਦਾ ਨਾਮ ਜਪਣਾ, ਰਸਨਾ ਦੇ ਦੁਆਰਾ ਜਪਣਾ, ਅਤੇ ਰਸਨਾ ਦੇ ਦੁਆਰਾ ਜਦੋਂ ਬੰਦਾ ਜਪਦਾ ਹੈ ਤੇ ਇਹ ਇੱਕ ਹੋਰ ਅਵਸਥਾ ਹੈ, ਅਤੇ ਹੌਲੀ ਹੌਲੀ ਰਸਨਾ ਤੋਂ ਫਿਰ ਸਵਾਸ ਗ੍ਰਾਸ ਦੇ ਵਿੱਚ ਆ ਜਾਂਦਾ ਹੈ, ਅਤੇ ਫਿਰ ਉਹਦੇ ਤਨ ਉਹਦੇ ਸਰੀਰ ਦੇ ਇੰਦਰੇ ਨਹੀਂ ਫਿਰ ਕਰਮ ਕਰਦੇ, ਔਰ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਪਰਿਪੂਰਨ ਪੱਕੇ ਤੌਰ 'ਤੇ ਦ੍ਰਿੜ ਹੋ ਜਾਂਦਾ ਹੈ। ਫਿਰ ਉਹ ਕਿਸੇ ਨਾਲ ਗੱਲਾਂ ਵੀ ਕਰੀ ਜਾਵੇ, ਕਿਸੇ ਦੇ ਨਾਲ ਉਹ ਗੱਲਬਾਤ ਵੀ ਕਰਦਾ ਹੈ, ਭਾਵੇਂ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਚੱਲਦਾ ਹੀ ਰਹਿੰਦਾ ਹੈ। ਜਿਹਦੇ ਬਾਰੇ ਗੁਰਬਾਣੀ ਨੇ ਇੱਕ ਬਚਨ ਕਿਹਾ, ਗੁਰਮੁਖ ਰੋਮ ਰੋਮ ਹਰ ਤਿਆਵੈ। ਇੱਕ ਅਵਸਥਾ ਬਣ ਜਾਂਦੀ ਹੈ ਗੁਰਮੁਖਾਂ ਦੀ, ਜਿੰਨੇ ਸਾਡੇ ਸਰੀਰ ਦੇ ਰੋਮ ਹਨ ਨਾ, ਉਹਨਾਂ ਵਿੱਚੋਂ ਵੀ ਵਾਹਿਗੁਰੂ ਦੀਆਂ ਫਿਰ ਧੁਨਾਂ ਆਉਂਦੀਆਂ ਹਨ, ਅਤੇ ਇਹ ਇੱਕ ਅਵਸਥਾ ਦੀ ਸਟੇਜ ਹੈ। ਬੰਦਾ ਕਿਸ ਅਵਸਥਾ 'ਤੇ ਪਹੁੰਚਿਆ ਹੋਇਆ ਹੈ, ਭਾਵ ਸ਼ੁਰੂਆਤ ਜਿਵੇਂ ਬੱਚੇ ਨੂੰ ਊੜੇ ਆੜੇ ਤੋਂ ਕਰਨੀ ਪੈਂਦੀ ਹੈ ਨਾ, ਸ਼ੁਰੂਆਤ ਤਾਂ ਸਾਨੂੰ ਰਸਨਾ ਤੋਂ ਬੋਲ ਕੇ ਹੀ ਪਰਮੇਸ਼ਰ ਦਾ ਨਾਮ ਜਪਣਾ ਪੈਂਦਾ ਹੈ। ਫਿਰ ਬੱਚਾ ਜਦੋਂ ਕੋਈ ਟੀਚਰ ਬਣ ਜਾਂਦਾ ਹੈ, ਅਧਿਆਪਕ ਬਣ ਜਾਂਦਾ ਹੈ, ਫਿਰ ਉਹਨੂੰ ਊੜੇ ਐੜੇ ਨੂੰ ਨਹੀਂ ਫਿਰ ਦੁਬਾਰਾ, ਫਿਰ ਉਹਦੇ ਹਿਰਦੇ ਵਿੱਚ ਹੀ ਪੱਕਾ ਬਣ ਜਾਂਦਾ, ਫਿਰ ਇੱਕ ਅਧਿਆਪਕ ਅੱਗੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ, ਪਰ ਸ਼ੁਰੂਆਤ ਉਹਦੀ ਊੜੇ ਐੜੇ ਤੋਂ ਹੀ ਹੁੰਦੀ ਹੈ। ਭਾਵ ਜਿਹੜੀ ਸਾਡੀ ਪਹਿਲੀ ਸਟੇਜ ਹੈ ਉਹ ਰਸਨਾ ਹੀ ਹੈ, ਵੀ ਰਸਨਾ ਤੋਂ ਹੀ ਅਸੀਂ ਪਰਮੇਸ਼ਰ ਦਾ ਨੇਮ ਬਣਾਉਣਾ ਹੈ, ਰਸਨਾ ਤੋਂ ਹੀ ਪਰਮੇਸ਼ਰ ਦਾ ਨਾਮ ਜਪਣਾ ਹੈ। ਫਿਰ ਜਿਹੜਾ ਅੱਗੇ ਚਾਹੁੰਦਾ ਹੈ ਕਿ ਮੇਰੀ ਇੱਕ ਅਵਸਥਾ ਬਣ ਜਾਵੇ,
ਉਹਦੀ ਫਿਰ ਸੁਪਨ ਅਵਸਥਾ ਵੀ ਬਣ ਜਾਂਦੀ ਹੈ। ਉਹ ਸੁਪਨੇ ਵਿੱਚ ਵੀ ਬੈਠੇ ਹੋਏ ਵਾਹਿਗੁਰੂ ਜੀ ਦੀ ਬਾਣੀ ਜਿਹੜੀ ਹੈ ਉਹ ਪੜ੍ਹਦੇ ਰਹਿੰਦੇ ਨੇ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਜੀਵਨੀ ਦੇ ਵਿੱਚ ਲਿਖਿਆ ਹੈ ਕਿ ਸ਼੍ਰੀਮਾਨ ਸੰਤ ਜੀ ਅਕਾਲ ਕੁਟੀਆ ਭਿੰਡਰਾਂ ਦੇ ਵਿੱਚ ਆਰਾਮ ਕਰ ਰਹੇ ਸਨ ਅਤੇ ਇੱਕ ਬੜੇ ਬਰਕਤ ਮਹਾਂਪੁਰਖ ਹੋਏ ਹਨ। ਉਹਨਾਂ ਦਾ ਨਾਮ ਸੰਤ ਨਾਰਾਇਣ ਸਿੰਘ ਸੀਗੇ। ਉਹ ਸੰਤ ਸੁੰਦਰ ਸਿੰਘ ਜੀ ਦੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਸੀ। ਉਹਨਾਂ ਨੇ 13 ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਹਾਂਪੁਰਖਾਂ ਨੇ ਕੀਤੀਆਂ। ਬੜੇ ਬਰਕਤ ਸਾਧੂ ਸਨ। ਉਹ ਖੱਦਰ ਦਾ ਚੋਲਾ ਪਾਉਂਦੇ ਸਨ। ਪਿੰਡ ਲਧਾਈਕਿਆਂ ਦੇ ਵਿੱਚ ਗੁਰਦੁਆਰਾ ਕਲਿਆਣ ਸਰ ਹੈ, ਉੱਥੇ ਮਹਾਂਪੁਰਖ ਰਹਿੰਦੇ ਸਨ। ਅਤੇ ਉਹ ਮਹਾਂਪੁਰਖ ਜਦੋਂ ਵਿਦਿਆਰਥੀ ਸੀ ਉਹਨਾਂ ਨੇ 4 ਕਥਾ ਦਸਮ ਗ੍ਰੰਥ ਦੀਆਂ ਕੀਤੀਆਂ ਅਤੇ 13 ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਅਤੇ 7 ਕਥਾ ਜਿਹੜੀਆਂ ਉਹਨਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਕੀਤੀਆਂ। ਅਤੇ ਇਸ ਪ੍ਰਕਾਰ ਉਹ ਮਹਾਂਪੁਰਖਾਂ ਦੇ ਵਿਦਿਆਰਥੀ ਸਨ ਅਤੇ ਮਹਾਂਪੁਰਖਾਂ ਦੇ ਚਰਨ ਨੱਪ ਰਹੇ ਸਨ ਅਤੇ ਮਹਾਂਪੁਰਖ ਆਰਾਮ ਕਰਦਿਆਂ ਕਰਦਿਆਂ ਹੀ ਸਾਰਾ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਦਿੱਤਾ। ਇੱਕ ਮਹਾਂਪੁਰਖਾਂ ਦੀ ਅਵਸਥਾ ਸੀਗੀ। ਜਿਹੜਾ ਗੁਰਮੁਖ ਹੁੰਦਾ ਉਹ ਜਾਗਦਿਆਂ ਬਹਿੰਦਿਆਂ ਸੌਂਦਿਆਂ ਉੱਠਦਿਆਂ ਉਹਦੀ ਹਿਰਦੇ ਦੇ ਵਿੱਚੋਂ ਆਪਣੇ ਆਪ ਹੀ ਬਾਣੀ ਚੱਲਦੀ ਰਹਿੰਦੀ ਹੈ। ਅਤੇ ਜਦੋਂ ਮਹਾਂਪੁਰਖਾਂ ਦੇ ਨੇਤਰ ਖੁੱਲ੍ਹੇ ਹਨ ਉਹਨਾਂ ਨੇ ਕਿਹਾ ਵੀ ਨਾਰਾਇਣ ਸਿੰਘਾ ਅੱਜ ਸਾਨੂੰ ਬੜੀ ਗੂੜੀ ਨੀਂਦ ਆਈ ਹੈ। ਅਤੇ ਮਹਾਂਪੁਰਖਾਂ ਨੇ ਫਿਰ ਬਚਨ ਕੀਤਾ, ਕਹਿੰਦੇ ਜੀ ਸੰਤ ਜੀ ਮਹਾਰਾਜ ਜੀ ਵੀ ਤੁਸੀਂ ਤਾਂ ਆਰਾਮ ਕਰ ਰਹੇ ਸੀਗੇ ਅਤੇ ਤੁਸੀਂ ਸੁੱਤਿਆਂ ਪਿਆ ਵੀ ਸੰਪੂਰਨ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਦਿੱਤਾ। ਇੱਕ ਮਹਾਂਪੁਰਖ ਦੀ ਅਵਸਥਾ ਬਣ ਜਾਂਦੀ ਹੈ ਵੀ ਸਾਡੇ ਕੋਲੋਂ ਤਾਂ ਜਾਗਦਿਆਂ ਨਹੀਂ ਨਾ ਹੁੰਦਾ ਅਤੇ ਗੁਰਬਾਣੀ ਕਹਿੰਦੀ ਵੀ ਭਾਈ ਸੁੱਤਿਆਂ ਉੱਠਦਿਆਂ ਬਹਿੰਦਿਆਂ ਇੱਕ ਅਵਸਥਾ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ। ਅਤੇ ਗੁਰਮੁਖ ਜਿਹੜੇ ਨੇ ਉਹ ਰੋਮ ਰੋਮ ਦੇ ਵਿੱਚੋਂ ਵੀ ਉਹਨਾਂ ਦੀ ਜਿਹੜੀ ਵਾਹਿਗੁਰੂ ਵਾਹਿਗੁਰੂ ਦੀਆਂ ਧੁਨਾਂ ਵੱਜਦੀਆਂ ਹਨ ਅਤੇ ਇਹ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਪਹਿਲਾਂ ਸ਼ੁਰੂਆਤ ਸਾਨੂੰ ਰਸਨਾ ਤੋਂ ਹੀ ਕਰਨੀ ਪੈਂਦੀ, ਜੀਵ ਤੋਂ ਹੀ ਕਰਨੀ ਪੈਂਦੀ ਹੈ। ਜਦੋਂ ਜੀਵ ਤੋਂ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂਗੇ ਹੌਲੀ ਹੌਲੀ ਫਿਰ ਹਿਰਦੇ ਵਿੱਚ ਦ੍ਰਿੜ ਹੋ ਜਾਂਦਾ ਹੈ, ਹਿਰਦੇ ਦੇ ਵਿੱਚ ਪੱਕਾ ਹੋ ਜਾਂਦਾ, ਫਿਰ ਉਹ ਨਿਕਲਦਾ ਨਹੀਂ ਗਾ। ਫਿਰ ਮਨੁੱਖ ਭਾਵੇਂ ਰੋਟੀ ਖਾਣੀ ਭੁੱਲ ਜਾਵੇ ਫਿਰ ਨੇਮ ਨਹੀਂ ਆਪਣਾ ਖਜਾਉਂਦਾ, ਉਹ ਨੇਮ ਦਾ ਪਰਿਪੂਰਨ ਦੇ ਵਿੱਚ ਪਰਮਾਤਮਾ ਦੇ ਵਿੱਚ ਪੱਕਾ ਹੀ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਸਿੱਖਾਂ ਨੇ ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਸਾਨੂੰ ਸਿੱਖਿਆ ਦੇਵੋ, ਉਪਦੇਸ਼ ਦੇਵੋ ਵੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਅਤੇ ਉਹ ਹਿਰਦੇ ਦੇ ਵਿੱਚ ਪੱਕਾ ਕਿਵੇਂ ਰਵੇਗਾ, ਦ੍ਰਿੜ ਕਿਵੇਂ ਰਵੇਗਾ। ਆਓ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ, ਮਨ ਦੀ ਇਕਾਗਰਤਾ ਬਣਾਈ।

ਰਾਮਦਾਸ ਸਾਹਿਬ ਜੀ ਮਹਾਰਾਜ ਜੀ ਮਹੱਲਾ ਚੌਥਾ। ਚੌਥੇ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਘਰ ਪਹਿਲਾ ਰਾਗੀ ਸਿੰਘਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਸ ਨੂੰ ਪਹਿਲੇ ਸੁਰਤਾਲ ਵਿੱਚ ਗਾਉਣਾ। ਆਪਾਂ ਪੜ੍ਹਦੇ ਹਾਂ ਇਹਨਾਂ ਦਾ ਦੂਸਰਾ ਘਰ, ਤੀਸਰਾ ਘਰ, ਚੌਥਾ ਘਰ, ਪਹਿਲਾ ਘਰ। ਵੀ ਮਹਾਰਾਜ ਜੀ ਨੇ ਇਹ ਵੀ ਨਾਲ ਹੁਕਮ ਕੀਤਾ ਵੀ ਭਾਈ ਗੁਰੂ ਦੇ ਰਾਗੀ ਰਬਾਬੀ ਜਿਹੜੇ ਹਨ ਉਹ ਸ਼ਬਦ ਨੂੰ ਪਹਿਲੇ ਸੁਰਤਾਲ ਦੇ ਵਿੱਚ ਹੀ ਗਾਉਣ, ਤੇ ਚੌਪ ਦੇ ਭਾਈ ਇਹ ਸ਼ਬਦ ਦੇ ਜਿਹੜੇ ਬੰਦ ਨੇ

ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਬੀਜ ਮੰਤਰ ਉਚਾਰਨ ਕਰਦੇ ਹਨ, ਉਹ ਪਰਮਾਤਮਾ ਦਾ ਸ਼ੁਕਰਾਨਾ। ਵੀ ਵਾਹਿਗੁਰੂ ਜੀ, ਅਸੀਂ ਸ਼ਬਦ ਦੀ ਆਰੰਭਤਾ ਕਰਨ ਲੱਗੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਡਾ ਬੀਜ ਮੰਤਰ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ ਤੇ

ਗੁਰੂ ਨੇ ਕਿਰਪਾ ਕੀਤੀ ਨਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰ ਹਾਥ ਧਰਿਓ ਮੇਰਾ ਮਾਥਾ। ਹੁਣ ਇੱਥੇ ਮੱਥਾ ਤੋਂ ਭਾਵ ਅੰਤਸ਼ਕਰਨ, ਸਾਡਾ ਹਿਰਦਾ। ਸਾਡੇ ਅੰਤਸ਼ਕਰਨ ਦੇ ਵਿੱਚ ਜਦੋਂ ਮਹਾਰਾਜ ਜੀ ਨੇ ਅੰਤਸ਼ਕਰਨ ਰੂਪੀ ਮੱਥੇ ਦੇ ਕਿਰਪਾ ਰੂਪੀ ਆਪਣਾ ਹੱਥ ਰੱਖ ਦਿੱਤਾ ਸਾਡੇ ਗੁਰੂ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਕਿਰਪਾ ਰੂਪੀ ਹੱਥ ਦੀ ਬਖਸ਼ਿਸ਼ ਕੀਤੀ ਸਾਡੇ ਅੰਤਸ਼ਕਰਨ ਰੂਪੀ ਮੱਥੇ ਦੇ ਉੱਪਰ। ਤੇ ਮੇਰਾ ਹੀ ਰਹਿ ਰਤਨ ਨਾਮ ਹਰ ਬਸਿਆ। ਫਿਰ ਮੇਰੇ ਹੀ ਰੇ ਤੋਂ ਭਾਵ ਹੁੰਦਾ ਹਿਰਦਾ। ਮੇਰੇ ਹਿਰਦੇ ਦੇ ਵਿੱਚ ਫਿਰ ਰਤਨਾਂ ਦੇ ਸ਼ਦਰਸ਼, ਰਤਨ ਇੱਕ ਬੜਾ ਕੀਮਤੀ ਪੱਥਰ ਹੈ ਤੇ ਜਿਹੜਾ ਹੀ ਰਾਜੇ ਮਹਾਰਾਜਿਆਂ ਦੇ ਕੋਲੇ ਹੀ ਹੀਰੇ ਰਤਨ ਜਵਾਹਰ ਆਦਿਕ ਮਾਣਕ ਪੰਨੇ ਮੋਤੀ ਤੇ ਇਹ ਬੇਸ਼ੁਮਾਰ ਬੇਕੀਮਤੀ ਹੁੰਦੇ ਹਨ। ਤੇ ਉਹ ਜਿਹੜਾ ਰਤਨਾਂ ਦੇ ਸ਼ਦਰਸ਼ ਪਰਮੇਸ਼ਰ ਦਾ ਨਾਮ ਹੈ ਉਹ ਮੇਰੇ ਹਿਰਦੇ ਦੇ ਵਿੱਚ ਵਸ ਜਾਣਾ ਕੀਤਾ। ਰੱਬ ਦਾ ਨਾਮ ਹਿਰਦੇ ਦੇ ਵਿੱਚ ਵਿਆਪਕ ਹੋ ਗਿਆ, ਪੱਕੇ ਤੌਰ ਤੇ ਦ੍ਰਿੜ ਹੋ ਗਿਆ ਜਦੋਂ ਮੇਰੇ ਸਤਿਗੁਰੂ ਜੀ ਨੇ ਮੇਰੇ ਅੰਤਸ਼ਕਰਨ ਰੂਪੀ ਮੱਥੇ ਦੇ ਉੱਪਰ ਕਿਰਪਾ ਰੂਪੀ

ਤੇ ਇਹਦੀ ਫਿਰ ਜਦੋਂ ਬਖਸ਼ਿਸ਼ ਹੋਈ ਨਾ, ਗੁਰੂ ਨੇ ਕਿਰਪਾ ਰੂਪੀ ਹੱਥ ਰੱਖਿਆ ਤੇ ਕਿਰਪਾ ਰੂਪੀ ਹੱਥ ਰੱਖਣ ਦੇ ਨਾਲ ਫਿਰ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਜਨਮ ਜਨਮਾਤਰਾਂ ਦੇ ਜਿਹੜੇ ਦੁੱਖ ਸੀਗੇ ਤੇ ਉਹ ਦੂਰ ਹੋ ਗਏ। ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਕਿਰਪਾ ਹੈ। ਜਦੋਂ ਗੁਰੂ ਕਿਰਪਾ ਕਰਦਾ ਫਿਰ ਪਾਪ ਉਪੱਦਰ ਸਭ ਕੁਝ ਨਾਸ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਇੱਕ ਸਕੇਤ ਮੰਡੀ ਦਾ ਰਾਜਾ ਚੱਲ ਕੇ ਆਇਆ ਸੀਗਾ, ਇਤਿਹਾਸ ਦੇ ਵਿੱਚ ਆਉਂਦਾ ਹੈ, ਪੜ੍ਹੋ ਤੁਸੀਂ। ਤੇ ਸਿੱਖ ਨੇ ਫਿਰ ਬਾਣੀ ਪੜ੍ਹ ਰਿਹਾ ਸੀਗਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ, ਤੇ ਰਾਜਾ ਆ ਕੇ ਸੰਗਤ ਵਿੱਚ ਬਹਿ ਗਿਆ। ਸਿੱਖ ਬਾਣੀ ਪੜ੍ਹਦਾ ਸੀ, ਲੇਖ ਨਾ ਮੇਟੇ ਹੇ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾਰ ਪਰਮਾਤਮਾ ਨੇ ਸਾਡੇ ਮੱਥੇ ਦੇ ਵਿੱਚ ਲੇਖ ਲਿਖ ਦਿੱਤੇ ਨਾ, ਉਹ ਕਦੇ ਮਿਟ ਨਹੀਂ ਸਕਦੇ ਬੇ। ਤੇ ਰਾਜਾ ਜਦੋਂ ਸਾਰੀ ਸੰਗਤ ਚਲੇ ਗਈ ਤੇ ਰਾਜਾ ਭਰਮ ਦੇ ਵਿੱਚ ਪੈ ਗਿਆ। ਰਾਜਾ ਕਹਿਣ ਲੱਗਾ ਵੀ ਮਹਾਰਾਜ ਜੀ, ਮੈਂ ਸਕੇਤ ਮੰਡੀ ਤੋਂ ਚੱਲ ਕੇ ਆ, ਰਵਾਲਸਰ ਤੋਂ ਅੱਗੇ ਹਿਮਾਚਲ ਦੇ ਵਿੱਚ ਸਕੇਤ ਮੰਡੀ ਪੈ ਜਾਂਦੀ ਹੈ, ਮੈਂ ਉੱਥੋਂ ਚੱਲ ਕੇ ਆਇਆ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ। ਤੇ ਇਹ ਜੋ ਸਿੱਖ ਬਾਣੀ ਪੜ੍ਹ ਰਿਹਾ ਸੀਗਾ ਤੇ ਮੈਂ ਦੁਬਦਾ ਦੇ ਵਿੱਚ ਰਾਜਾ ਕਹਿੰਦਾ ਪੈ ਗਿਆ। ਤੇ ਗੁਰਬਾਣੀ ਵਿੱਚ ਆਉਂਦਾ ਵੀ ਜਿਹੜੇ ਮੱਥੇ ਦੇ ਲੇਖ ਹਨ ਉਹ ਕਦੇ ਮਿਟਦੇ ਨਹੀਂ, ਜੋ ਰੱਬ ਲਿਖ ਦੇਵੇ। ਹੁਣ ਮੇਰੇ ਮਨ ਵਿੱਚ ਇਹ ਭਰਮ ਪੈਦਾ ਹੋ ਗਿਆ ਵੀ ਜੇ ਕਰਕੇ ਮੇਰੇ ਲੇਖ ਜਿਹੜੇ ਨੇ ਉਹ ਮਿਟਣੇ ਹੀ ਨਹੀਂ ਗੇ ਤੇ ਮੇਰਾ ਏਡੀ ਦੂਰੋਂ ਆਇਆ ਚੱਲ ਕੇ ਤੁਹਾਡੇ ਚਰਨਾਂ ਵਿੱਚ ਫਾਇਦਾ ਕੀ ਹੋਇਆ। ਤੇ ਜੇ ਕਰਕੇ ਮੇਰੇ ਲੇਖ ਮਿਟ ਗਏ ਤੇ ਫਿਰ ਗੁਰਬਾਣੀ ਕਿਵੇਂ ਸਹੀ ਹੋਈ, ਇਹਦੇ ਬਾਰੇ ਮੈਨੂੰ ਨਿਰਣਾ ਦਿਓ, ਇਹਦੇ ਬਾਰੇ ਮਹਾਰਾਜ ਮੈਨੂੰ ਭਰਮ ਚੋਂ ਮੈਨੂੰ ਦੂਰ ਕਰ ਦਿਓ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਇਹ ਤੇਰੇ ਸਵਾਲਾਂ ਦਾ ਜਵਾਬ ਨਾ ਅਸੀਂ ਕੱਲ ਨੂੰ ਦੇਵਾਂਗੇ। ਜਿਹੜਾ ਕੱਲ ਆਵੇਗਾ ਨਾ ਸਮਾਂ, ਹੁਣ ਤੂੰ ਰਾਤ ਆਵੇਗੀ ਤੂੰ ਸੌਂ ਜਾ। ਰਾਜੇ ਦਾ ਜਿੱਥੇ ਸਕੇਤ ਮੰਡੀ ਦੇ ਰਾਜੇ ਦਾ ਜਿੱਥੇ ਤੰਬੂ ਉਹਨਾਂ ਦੇ ਰਹਿਸ਼ ਸੀ ਚਲੇ ਗਿਆ। ਜਾ ਕੇ ਉਹ ਆਰਾਮ ਕਰਨ ਲੱਗ ਪਿਆ, ਰਾਤ ਨੂੰ ਨੀਂਦ ਆਈ। ਰਾਤ ਦੇ ਸਮੇਂ ਭਿਆਨਕ ਜੂਨਾਂ ਦੇ ਵਿੱਚ ਤੁਰਿਆ ਫਿਰਦਾ ਹੈ, ਮਰ ਜਾਂਦਾ ਹੈ, ਕਿਸੇ ਜੂਨ ਦੇ ਵਿੱਚ ਪੈ ਜਾਂਦਾ ਏ, ਫਿਰ ਮਰ ਜਾਂਦਾ, ਹੋਰ ਜੂਨਾਂ ਦੇ ਵਿੱਚ ਪੈ ਜਾਂਦਾ, ਹੋਰ ਜੂਨਾਂ ਦੇ ਵਿੱਚ ਪੈ ਜਾਂਦਾ, ਇਸੇ ਤਰ੍ਹਾਂ ਸਾਰੀਆਂ ਜੂਨਾਂ ਦੇ ਵਿੱਚ ਕਹਿੰਦੇ ਮਰਿਆ ਜੰਮਿਆ ਤੇ ਉਹਨੂੰ ਸੁਪਨੇ ਦੇ ਵਿੱਚ ਇਸ ਤਰ੍ਹਾਂ ਸੁਪਨਾ ਆ ਰਿਹਾ ਹੈ। ਕਹਿੰਦੇ ਵੀ ਇਸੇ ਤਰ੍ਹਾਂ। ਫੇਰ ਕਹਿਣ ਲੱਗੇ ਵੀ ਉਹ ਮਰ ਕੇ ਨਾ, ਤੇ ਜਿਹੜਾ ਰਾਜਾ ਸੀਗਾ ਤੇ ਕਿਸੇ ਬਹੁਤ ਆਜਿਜ਼ ਕਿਸੇ ਗਰੀਬ ਘਰਾਣੇ ਦੇ ਵਿੱਚ ਪੈਦਾ ਹੋ ਗਿਆ, ਜਿਹੜਾ ਬਹੁਤ ਰੋਟੀ ਤੋਂ ਮਥਾਜ ਸੀ, ਤੇ ਇਸ ਤਰ੍ਹਾਂ ਆਪਣਾ ਸਭ ਕੁਝ ਤਿਆਗ ਕਰਕੇ, ਤੇ ਜਦੋਂ ਇਸ ਤਰ੍ਹਾਂ ਦਾ ਉਸ ਨੂੰ ਸੁਪਨਾ ਆਇਆ ਤੇ ਗਰੀਬ ਘਰਾਣੇ ਵਿੱਚ ਪੈਦਾ ਹੋ ਗਿਆ ਜਾ ਕੇ, ਤੇ ਉਹਦੇ ਬਾਲ ਬੱਚੇ, ਉਹਦੀ ਧਰਮ ਪਤਨੀ ਤੇ ਸਭ ਕੁਝ ਹੀ ਉਹਨੂੰ ਸੁਪਨੇ ਦੇ ਵਿੱਚ ਉਹ ਦਿਸ ਰਿਹਾ ਹੈ। ਤੇ ਅਗਲਾ ਦਿਨ ਹੋਇਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਮੈਨੂੰ ਇਹ ਦੱਸੋ ਕਿ ਉਹ ਸੱਚਾ ਕਿ ਇਹ ਸੱਚਾ। ਮਹਾਰਾਜ ਜੀ ਕਹਿੰਦੇ ਦੋਵੇਂ ਸੱਚੇ ਹਨ, ਜੋ ਤੈਨੂੰ ਸੁਪਨੇ ਦੇ ਵਿੱਚ ਵੀ ਆਇਆ ਉਹ ਵੀ ਸੱਚਾ, ਤੇ ਜਿਹੜਾ ਤੂੰ ਰਾਜੇ ਤੋਂ ਗਰੀਬ ਬਣ ਗਿਆ ਹੈ ਬਹੁਤ ਜ਼ਿਆਦਾ, ਇਹ ਵੀ ਸੱਚਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਅਗਲਾ ਦਿਨ ਹੋਇਆ ਤੇ ਰਾਜਾ ਸ਼ਿਕਾਰ ਖੇਡਣ ਵਾਸਤੇ ਚਲੇ ਗਿਆ ਤੇ ਆਪਣੀਆਂ ਫੌਜਾਂ ਨੂੰ ਪਿੱਛੇ ਛੱਡ ਗਿਆ, ਦੂਰ ਦਰੇਡੇ ਨਿਕਲ ਗਿਆ ਤੇ ਆਪਣੇ ਘੋੜੇ ਤੇ ਸਵਾਰ ਕਿਸੇ ਦਰਖਤ ਦੇ ਨਾਲ ਜਾ ਕੇ ਘੋੜਾ ਬੰਨਿਆ, ਸਾਹ ਲੈਣ ਲੱਗ ਪਿਆ
ਤੇ ਉਹ ਜਿਹੜੀ ਧਰਮ ਪਤਨੀ ਸੀ ਸੁਪਨੇ ਵਿੱਚ ਗਰੀਬ ਬਣਿਆ ਹੋਇਆ ਸੀ ਰਾਜਾ ਤੇ ਉਹਦੇ ਬੱਚੇ ਵੀ ਸਨ ਤੇ ਮਰ ਗਿਆ ਸੀ ਸੁਪਨੇ ਦੇ ਵਿੱਚ ਵੀ ਤੇ ਉਹਦੀ ਧਰਮ ਪਤਨੀ ਜਿਹੜੀ ਹੈ ਹਕੀਕਤ ਦੇ ਵਿੱਚ ਹੋਣਾ ਉਹ ਨਗਰ ਦੇ ਵਿੱਚੋਂ ਕਿਸੇ ਨੇ ਦੱਸਿਆ ਵੀ ਬੀਬੀ ਜਿਹੜਾ ਤੇਰਾ ਪਤੀ ਮਰਿਆ ਨਹੀਂ ਗਾ ਤੇ ਉਹ ਤਾਂ ਰਾਜਿਆਂ ਵਾਲੇ ਕੱਪੜੇ ਪਾ ਕੇ ਬੈਠਾ ਹੋਇਆ ਕਿਸੇ ਜੰਡ ਦੇ ਥੱਲੇ। ਉਹ ਸਾਰਾ ਪਿੰਡ ਹੀ ਨਗਰ ਚੱਲ ਕੇ ਆ ਗਿਆ। ਉਹ ਬੀਬੀ ਵੀ ਕਹਿਣ ਲੱਗੀ ਵੀ ਤੂੰ ਤਾਂ ਮੇਰਾ ਪਤੀ, ਤੂੰ ਤਾਂ ਰਾਜਿਆਂ ਵਾਲੇ ਕੱਪੜੇ ਪਾ ਕੇ ਬੈਠਾ ਹੋਇਆ, ਉਹ ਨਗਰ ਵੀ ਸਾਰਾ ਕਵੇ। ਉਹ ਕਹਿੰਦਾ ਮੈਂ ਤਾਂ ਰਾਜਾ ਹਾਂ ਸਕੇਤ ਮੰਡੀ ਦਾ, ਆਹ ਮੇਰੇ ਪਿੱਛੇ ਸਿਪਾਹੀ ਆ ਰਹੇ ਨੇ ਤੇ ਤੁਸੀਂ ਇਹਨਾਂ ਤੋਂ ਪੁੱਛ ਲਵੋ। ਇੰਨੇ ਨੂੰ ਸਿਪਾਹੀ ਵੀ ਆ ਗਏ, ਉਹ ਵੀ ਨਗਰ ਵਾਲੇ ਵੀ ਹੈਰਾਨ, ਉਹ ਸਾਰੇ ਹੈਰਾਨ ਵੀ ਸਕਲ ਸੂਰਤ ਬਿਲਕੁਲ ਹੀ ਮਿਲਦੀ ਜੁਲਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲੇ ਆ ਕੇ ਅੱਖਾਂ ਭਰਿਆ ਆ, ਮਹਾਰਾਜ ਜੀ ਇਹ ਕੀ ਹੋ ਰਿਹਾ ਮੇਰੇ ਦੇ ਨਾਲ? ਪਹਿਲਾਂ ਤਾਂ ਸੁਪਨੇ ਦੇ ਵਿੱਚ ਜੋ ਕੁਝ ਮੈਂ ਦੇਖਿਆ ਸੀਗਾ, ਜੰਮਿਆ ਮਰਿਆ ਮੇਰੇ ਜਨਮ ਹੁੰਦੇ ਰਹੇ, ਮਰਦਾ ਰਿਹਾ ਮੈਂ 84 ਲੱਖ ਜੂਨ ਦੇ ਵਿੱਚ, ਤੇ ਮਹਾਰਾਜ ਜੀ ਦੂਸਰਾ ਜੋ ਸੁਪਨੇ ਦੇ ਵਿੱਚ ਮੈਂ ਆਪਣਾ ਪਰਿਵਾਰ ਵੇਖਿਆ ਸੀ ਵੀ ਗਰੀਬੀ ਦਸ਼ਾ ਦੇ ਵਿੱਚ ਮੈਂ ਗਰੀਬ ਬਣ ਗਿਆ ਹਾਂ, ਮੇਰੇ ਬੱਚੇ ਹਨ, ਮੇਰੀ ਪਤਨੀ ਹੈ, ਮਹਾਰਾਜ ਹਕੀਕਤ ਦੇ ਵਿੱਚ ਵੀ ਮੈਨੂੰ ਸਭ ਕੁਝ ਉਵੇਂ ਹੀ ਪ੍ਰਤੀਤ ਹੋਇਆ, ਉਹ ਤਾਂ ਮੈਨੂੰ ਦੱਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਕੀ ਮੇਰੇ ਨਾਲ ਕੌਤਕ ਵਰਤ ਰਿਹਾ ਹੈ? ਮਹਾਰਾਜ ਜੀ ਕਹਿੰਦੇ ਤੂੰ ਰਾਜੇ ਭਰਮ ਕੀਤਾ ਸੀ ਵੀ ਇਸ ਤਰ੍ਹਾਂ ਗੁਰਬਾਣੀ ਦੇ ਉੱਤੇ ਤਰਕ ਕੀਤੀ ਸੀ ਤੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲੇ ਆਉਣ ਦਾ ਕੀ ਫਾਇਦਾ ਹੈ? ਮਹਾਰਾਜ ਜੀ ਕਹਿੰਦੇ ਫਾਇਦਾ ਇਹੀ ਹੈ ਕਿ ਸਾਡੇ ਕੋਲੇ ਆਇਆ ਤੇ ਆ ਕੇ ਸੰਗਤ ਦੀ ਸੇਵਾ ਕੀਤੀ, ਮੱਥਾ ਟੇਕਿਆ, ਜਿਹੜੀਆਂ ਜੂਨਾਂ ਦੇ ਵਿੱਚ ਮਰ ਕੇ ਤੂੰ ਪੈਣਾ ਸੀ ਅਸੀਂ ਤੇਰੀਆਂ ਸੁਪਨੇ ਦੇ ਵਿੱਚ ਹੀ ਕੱਟ ਦਿੱਤੀਆਂ ਉਹ। ਤੇ ਫਿਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਇਸ ਤਰ੍ਹਾਂ ਮਰ ਕੇ ਬਹੁਤ ਜ਼ਿਆਦਾ ਆਜਿਜ ਗਰੀਬ ਘਰ ਵਿੱਚ ਪੈਦਾ ਹੋਣਾ ਸੀਗਾ, ਜਿੱਥੇ ਰੋਟੀ ਤੋਂ ਵੀ ਤੂੰ ਮਹਤਾਜ ਹੋਣਾ ਸੀ, ਵੀ ਤੈਨੂੰ ਪ੍ਰਸ਼ਾਦਾ ਵੀ ਨਹੀਂ ਸੀ ਮਿਲਿਆ ਕਰਨਾ। ਕਹਿੰਦੇ ਉਹ ਤੇਰੀ ਗਰੀਬੀ ਵੀ ਚੱਕ ਦਿੱਤੀ ਹੈ, ਖਤਮ ਕਰ ਦਿੱਤੀ ਹੈ। ਫਿਰ ਕਹਿਣ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਤੁਸੀਂ ਕਿਰਪਾ ਤਾਂ ਕੀਤੀ ਹੈ, ਪਰ ਮਹਾਰਾਜ ਜੀ ਉਹ ਜਿਹੜੀ ਪੰਗਤੀ ਸਿੱਖ ਪੜ੍ਹ ਰਿਹਾ ਸੀ ਵੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਜੋ ਰੱਬ ਨੇ ਸਾਡੇ ਮੱਥੇ ਵਿੱਚ ਲਿਖ ਦਿੱਤਾ ਵੀ ਉਹ ਕੋਈ ਮੇਟ ਨਹੀਂ ਸਕਦਾ। ਤੇ ਮਹਾਰਾਜ ਜੀ ਨੇ ਕਿਹਾ ਵੀ ਗੁਰੂ ਸਮਰੱਥ ਹੁੰਦਾ ਹੈ, ਗੁਰੂ ਹੀ ਲਿਖਦਾ ਹੈ ਤੇ ਗੁਰੂ ਹੀ ਕੱਟਣਹਾਰ ਹੈ, ਕੋਈ ਬੰਦਾ ਨਹੀਂ ਕੱਟ ਸਕਦਾ ਬਿਆ, ਗੁਰੂ ਸਮਰੱਥ ਹੈ। ਜੇ ਗੁਰੂ ਲੇਖ ਲਿਖਦਾ ਨਾ ਤੇ ਗੁਰੂ ਕੱਟ ਵੀ ਦਿੰਦਾ ਬਿਆ। ਗੁਰੂ ਦੇ ਆ ਕੇ ਚਰਨਾਂ ਦੇ ਵਿੱਚ ਜਦੋਂ ਅਸੀਂ ਮੱਥਾ ਟੇਕਦੇ ਹਾਂ ਸਾਡੇ ਪਾਪ ਜਿਹੜੇ ਪੱਧਰ ਉਹ ਕੱਟੇ ਵੀ ਜਾਂਦੇ ਹਨ। ਗੁਰੂ ਸਮਰੱਥ ਹੈ, ਗੁਰੂ ਕੋਲੇ ਕਲਮ ਹੈ। ਜਿਵੇਂ ਰਾਸ਼ਟਰਪਤੀ ਕੋਲੇ ਕਲਮ ਹੁੰਦੀ ਨਾ ਭਾਰਤ ਦੇ ਵਿੱਚ, ਉਹ ਕਿਸੇ ਨੂੰ ਮੌਤ ਦੀ ਸਜ਼ਾ ਹੋਵੇ ਤੇ ਉਹ ਆਪਣੀ ਕਲਮ ਨਾਲ ਕੱਟ ਸਕਦਾ ਵਿਆ, ਉਹਦੇ ਕੋਲ ਅਥਾਰਟੀ ਹੈ ਰਾਸ਼ਟਰਪਤੀ ਦੇ ਕੋਲ, ਹੋਰ ਕਿਸੇ ਦੇ ਕੋਲੇ ਨਹੀਂ ਹੁੰਦੀ। ਰਾਸ਼ਟਰਪਤੀ ਕਿਸੇ ਨੂੰ ਜਵਾਬ ਦੇ ਨਹੀਂ ਹੁੰਦਾ ਬਿਆ, ਉਹ ਅਦਾਲਤ ਦੇ ਫੈਸਲੇ ਨੂੰ ਵੀ ਲਕੀਰ ਮਾਰ ਦਿੰਦਾ ਬਿਆ ਜਿਹਦੇ ਕੋਲ ਦਇਆ ਆ ਜਾਵੇ। ਆਪਾਂ ਵੇਖਦੇ ਨਾ ਬੜੇ ਰਹਿਮ ਦੀ ਅਪੀਲ ਪਾਉਂਦੇ ਨੇ ਰਾਸ਼ਟਰਪਤੀ ਦੇ ਕੋਲ ਜਾ ਕੇ, ਉਹ ਕਈਆਂ ਦੀ ਸਜ਼ਾ ਮਾਫ਼ ਕਰ ਦਿੰਦਾ। ਸਾਡਾ ਗੁਰੂ ਵੱਡਿਆਂ ਤੋਂ ਵੱਡਿਆ ਰਾਸ਼ਟਰਪਤੀ ਹੈ, ਇਹਦੇ ਤੋਂ ਵੱਡਾ ਦੁਨੀਆਂ ਦੇ ਉੱਪਰ ਹੋਰ ਕੋਈ ਨਹੀਂ। ਮਹਾਰਾਜ ਜੇ ਚਾਹੁੰਦੇ ਨੇ ਸਾਡੇ ਸਾਰੇ ਕਿਲ ਵਿਖ ਪਾਪ ਖਤਮ ਕਰ ਦਿੰਦੇ ਨੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ, ਉਤਪੱਧਰ ਪਾਪ, ਇੱਕ ਜਨਮ ਦਾ ਪਾਪ ਥੋੜੋ, ਕਈ ਕਈ ਜਨਮਾਂ ਦੇ ਸਾਡੇ ਪਾਪ ਨੇ, ਨੇਕਾਂ ਤਰ੍ਹਾਂ ਦੇ ਜੀਵ ਪਾਪ ਕਰਦਾ ਹੈ। ਜਨਮ ਜਨਮ ਕੇ ਕਿਲ ਬਿਖ, ਬਿਖ ਦਾ ਭਾਵ ਹੁੰਦਾ ਜ਼ਹਿਰ, ਕਿਲ ਨਾਮ ਪਾਪਾਂ ਦਾ, ਜਿਹੜੇ ਪਾਪ ਕਰ ਰਹੇ ਨੇ ਨਾ ਇਹ ਅਸੀਂ ਜ਼ਹਿਰ ਦੀ ਤਰ੍ਹਾਂ ਨੇ, ਜਿਵੇਂ ਜ਼ਹਿਰ ਪੀ ਕੇ ਬੰਦੇ ਦੀ ਮ੍ਰਿਤੂ ਹੋ ਜਾਂਦੀ ਹੈ, ਇਹ ਨਿਖਿੱਧ ਕਰਮ ਕਰਕੇ ਵੀ ਬੰਦਾ ਆਤਮਕ ਤੌਰ ਤੇ ਮਰ ਹੀ ਜਾਂਦਾ ਹੈ। ਸਰੀਰਕ ਤੌਰ ਤੇ ਤੁਰਿਆ ਰਹੇ ਤੇ ਵੱਖਰੀ ਗੱਲ ਹੈ, ਪਰ ਬੰਦਾ ਜਿਹੜਾ ਹੈ ਪਾਪ ਕਰਕੇ ਅੰਦਰੋਂ ਮਰਿਆ ਹੀ ਜਾਂਦਾ ਹੈ, ਖਤਮ ਹੀ ਹੋ ਜਾਂਦਾ ਹੈ।
ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਨਾ ਫਿਰ ਜਨਮਾਂ ਜਨਮਾਤਰਾਂ ਦੇ ਪਾਪ ਕੀਤੇ ਹੋਏ ਗੁਰੂ ਤੇ ਦੁੱਖ ਆਦਿਕ ਮਹਾਰਾਜ ਪਾਤਸ਼ਾਹ ਜੀ ਉਤਾਰ ਦਿੰਦੇ ਨੇ, ਉਤਰ ਜਾਂਦੇ ਹਨ ਤੇ ਗੁਰ ਨਾਮ ਦਿਓ ਰਹਿਣ ਲਾਥਾ। ਤੇ ਫਿਰ ਜਦੋਂ ਗੁਰੂ ਪਰਮੇਸ਼ਰ ਸਾਨੂੰ ਰੱਬ ਦਾ ਨਾਮ ਦਿੰਦਾ ਨਾ ਤੇ ਫਿਰ ਰਹਿਣ ਲੱਥ ਜਾਂਦਾ। ਰਿਣ ਤੋਂ ਭਾਵ ਹੁੰਦਾ ਕਰਜ਼ਾ, ਡੰਡ, ਤੇ ਉਹ ਡੰਡ ਤੋਂ ਭਾਵ ਜਿਹੜਾ ਕਰਜ਼ਾ ਹੈ ਉਹ ਗੁਰੂ ਲਾਹ ਦਿੰਦਾ ਹੈ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਡੰਡ ਮੰਨੇ ਹੋਏ ਨੇ। ਲੋਕ ਦੰਡ ਹੈ, ਤੇ ਭੂਪ ਦੰਡ ਹੈ, ਤੇ ਦੇਵ ਡੰਡ ਹੈ, ਤੇ ਔਰ ਪਿੱਤਰ ਦੰਡ ਹੈ। ਇਹ ਚਾਰ ਪ੍ਰਕਾਰ ਦਾ ਡੰਡ ਹੁੰਦਾ, ਚਾਰ ਪ੍ਰਕਾਰ ਦਾ ਰਿਣ ਮੰਨਿਆ ਹੋਇਆ ਹੈ। ਜਿਵੇਂ ਪਹਿਲਾਂ ਜਿਹੜਾ ਲੋਕ ਡੰਡ ਮੰਨਦੇ ਹਨ, ਜੇ ਕਿਸੇ ਦੇ ਕੋਲੋਂ ਕੋਈ ਅਵੱਗਿਆ ਹੋ ਜਾਵੇ, ਕਿਸੇ ਦੇ ਕੋਲੋਂ ਗਲਤੀ ਹੋ ਜਾਵੇ ਤੇ ਲੋਕ ਇਕੱਠੇ ਹੋ ਕੇ ਫਿਰ ਉਸ ਨੂੰ ਡੰਡ ਦਿੰਦੇ ਹਨ ਵੀ ਤੈਨੂੰ ਭਾਈ ਇਹ ਪੰਚਾਇਤ ਵੱਲੋਂ ਇਹ ਡੰਡ ਦਿੱਤਾ ਜਾਂਦਾ ਹੈ। ਨੰਬਰ ਦੋ ਤੇ ਹੁੰਦਾ ਭੂਪ ਦੰਡ, ਰਾਜਾ ਡੰਡ ਦੇਣਾ ਕਿਸੇ ਨੂੰ, ਤੇ ਜੇ ਕਿਸੇ ਦੇ ਕੋਲੋਂ ਅਵੱਗਿਆ ਹੋ ਜਾਵੇ ਤੇ ਰਾਜਾ ਉਸ ਨੂੰ ਕੈਦ ਕਰਦਾ ਹੈ ਤੇ ਉਸ ਨੂੰ ਡੰਡ ਦਿੰਦਾ ਹੈ। ਤੀਸਰਾ ਹੁੰਦਾ ਹੈ ਦੇਵ ਡੰਡ, ਦੇਵਤਿਆਂ ਦੀ ਕੋਈ ਨਾਰਾਜ਼ਗੀ ਹੋ ਜਾਣੀ ਤੇ ਫਿਰ ਜਿਹੜੇ ਹੋਰ ਜਿਵੇਂ ਸਨਾਤਨੀ ਲੋਕ ਹਨ ਜਾਂ ਹੋਰ ਧਰਮਾਂ ਦੇ ਲੋਕ ਦੇਵਤਿਆਂ ਨੂੰ ਮੰਨਦੇ ਹਨ, ਫਿਰ ਉਹਨਾਂ ਦੇਵਤਿਆਂ ਦੀ ਫਿਰ ਪੂਜਾ ਪ੍ਰਤਿਸ਼ਠਾ ਕਰਦੇ ਹਨ। ਤੇ ਚੌਥਾ ਹੁੰਦਾ ਹੈ ਪਿੱਤਰ ਦੰਡ, ਕਹਿੰਦੇ ਜੀ ਜਿਵੇਂ ਸਨਾਤਨੀ ਲੋਕ ਹਨ, ਜਿਵੇਂ ਉਹ ਆਪਣੇ ਪਿੱਤਰਾਂ ਦੀ ਨਾਰਾਜ਼ਗੀ ਤੋਂ ਬਾਅਦ ਫਿਰ ਕਿਵੇਂ ਉਹ ਸ਼ਰਾਧ ਕਰਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਫਿਰ ਜਾ ਕਰਕੇ ਉਹਨਾਂ ਨੂੰ ਹੀ ਪੂਜਾ ਪ੍ਰਤਿਸ਼ਠਾ ਜੀ ਕਰਦੇ ਰਹਿੰਦੇ ਹਨ। ਤੇ ਇਸ ਤਰ੍ਹਾਂ ਇਹ ਸ਼ਾਸਤਰਾਂ ਦੇ ਵਿੱਚ ਚਾਰ ਪ੍ਰਕਾਰ ਦੇ ਜਿਹੜੇ ਉਹ ਡੰਡ ਮੰਨੇ ਜਾਂਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਡੰਡ ਹੈ, ਕਰਜ਼ਾ ਹੈ, ਜਦੋਂ ਗੁਰੂ ਦੀ ਕਿਰਪਾ

ਮੇਰੇ ਮਨ, ਮਨ ਦੇ ਤਾਂ ਇਹ ਸੰਬੋਧਨ ਸ਼ਬਦ ਹਨ, ਹੇ ਮੇਰੇ ਮਨਾ ਭਜ ਰਾਮ ਨਾਮ, ਭਜ ਨਾਮ ਚੇਤੇ ਕਰਨਾ, ਯਾਦ ਕਰਨਾ। ਉਹ ਪਰਮੇਸ਼ਰ ਦਾ ਜਿਹੜਾ ਰਮੇ ਹੋਏ ਪਰਮਾਤਮਾ ਦਾ ਨਾਮ ਹੈ, ਉਸ ਨੂੰ ਭਜ ਚੇਤੇ ਕਰ, ਉਸ ਨੂੰ ਭਜ ਯਾਦ ਕਰ। ਤੇ ਸਭ ਅਰਥਾ, ਇਸ ਤਰ੍ਹਾਂ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਤੇ ਅਰਥਾ ਤੋਂ ਭਾਵ ਹੁੰਦਾ ਸੰਗਤ ਜੀ, ਜਦੋਂ ਪਰਮਾਤਮਾ ਦੇ ਰਾਮ ਨਾਮ ਨੂੰ ਅਸੀਂ ਭਜ ਚੇਤੇ ਕਰਾਂਗੇ ਨਾ, ਯਾਦ ਕਰਾਂਗੇ, ਤੇ ਗੁਰੂ ਸਾਨੂੰ ਫਿਰ ਅਰਥਾ ਦੇਵੇਗਾ। ਤੇ ਅਰਥਾ ਤੋਂ ਭਾਵ ਹੁੰਦਾ ਵੀ ਚਾਰ ਪਦਾਰਥ ਹੁੰਦੇ ਨੇ, ਧਰਮ ਅਰਥ ਕਾਮ ਤੇ ਮੋਕਸ਼। ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇਗੀ। ਚਾਰ ਪਦਾਰਥਾਂ ਦੀ ਪ੍ਰਾਪਤੀ ਕਿਸੇ ਵਰਲੇ ਮਹਾਂਪੁਰਖ ਨੂੰ ਹੀ ਹੁੰਦੀ ਹੈ, ਹਰੇਕ ਨੂੰ ਨਹੀਂ ਹੁੰਦੀ। ਵੀ ਮਾਇਆ ਆ ਜਾਣੀ ਇਹ ਚਾਰ ਪਦਾਰਥਾਂ ਦਾ ਇੱਕ ਹਿੱਸਾ ਹੈ, ਇਹਦੇ ਵਿੱਚ ਸਾਰੇ ਸੁੱਖ ਨਹੀਂ ਹੁੰਦੇ। ਵੀ ਮਾਇਆ ਤਾਂ ਰਾਜੇ ਮਹਾਰਾਜਿਆਂ ਦੇ ਕੋਲੇ ਬਹੁਤ ਸੀਗੀ, ਇਹਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਪ੍ਰਕਾਰ ਚਾਰ ਜਿਹੜੇ ਪਦਾਰਥ ਆ ਜਾਣੇ, ਪਹਿਲਾਂ ਤਾਂ ਬੰਦਾ ਧਰਮੀ ਬਹੁਤ ਜ਼ਿਆਦਾ ਬਣ ਜਾਣਾ, ਉਹਨੇ ਮਹਾਂਪੁਰਖ ਬਣ ਜਾਣਾ, ਉਹਨੇ ਧਰਮੀ ਹੋ ਜਾਣਾ। ਵਿਆ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਗੁੰਜਾਇਸ਼ ਨਾ ਰਹਿ ਜਾਣੀ, ਇੰਨਾ ਬੰਦਾ ਧਰਮੀ ਹੋ ਜਾਣਾ। ਵਿਆ ਤੇ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ, ਨਾਭੇ ਵਾਲਾ ਮਹਾਰਾਜਾ, 108 ਮਹਾਰਾਜਾ ਰਿਪੂ ਦਮਨ ਸਿੰਘ ਜੀ ਹੋਏ ਹਨ, ਬੜੇ ਧਰਮੀ ਮਹਾਂਪੁਰਖ ਰਾਜੇ ਹੋਏ ਸਨ। ਤੇ ਖਾਲਸਾ ਜੀ ਇਸ ਪ੍ਰਕਾਰ ਇਹ ਰਾਜਿਆਂ ਦੇ ਵਿੱਚੋਂ ਇੱਕ ਸਨ। ਤੇ ਇਹੋ ਜਿਹੇ ਧਰਮੀ ਜਿਹੜੇ ਰਾਜੇ ਸਨ, ਨਾਮ ਜਪਣ ਵਾਲੇ ਸਨ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ, ਜਿੱਥੇ ਵੀ ਸ਼ਸਤਰ ਉਹ ਕੋਈ ਆ ਕੇ ਮਹਾਰਾਜੇ ਨੂੰ ਦੱਸਦਾ ਸੀ ਨਾ ਵੀ ਮਹਾਰਾਜੇ ਵੀ ਇੱਥੇ ਸ਼ਸਤਰ ਪਏ ਹੋਏ ਨੇ, ਤੇ ਉਹ ਉਹਨਾਂ ਨੂੰ ਮੋਟੀਆਂ ਜੰਗੀਰਾਂ ਦੇ ਕੇ ਤੇ ਫਿਰ ਮਹਾਰਾਜ ਜੀ ਦੇ ਸ਼ਸਤਰ ਲੈ ਲੈਂਦਾ ਸੀਗਾ, ਫਿਰ ਉਹਨਾਂ ਨੂੰ ਬੜੇ ਅਦਬ ਦੇ ਨਾਲ ਆਪਣੇ ਮਹਿਲਾਂ ਦੇ ਵਿੱਚ ਰੱਖਦਾ ਸੀਗਾ। ਤੇ ਇਸ ਤਰ੍ਹਾਂ ਧਰਮੀ ਹੋਣਾ, ਤੇ ਇਹ ਸਭ ਤੋਂ ਵੱਡਾ ਹੈ, ਧਰਮ ਦੀ ਪ੍ਰਾਪਤੀ ਹੋ ਜਾਣੀ। ਨੰਬਰ 2 ਤੇ ਹੁੰਦਾ ਹੈ ਅਰਥ, ਅਰਥ ਤੋਂ ਭਾਵ ਹੁੰਦਾ ਮਾਇਆ। ਤੇ ਧਰਮ ਦੇ ਨਾਲ ਨਾਲ ਕਹਿੰਦੇ ਉਹਨੂੰ ਬਹੁਤ ਜ਼ਿਆਦਾ ਮਾਇਆ ਦੀ ਪ੍ਰਾਪਤੀ ਹੋ ਜਾਣੀ, ਮਾਇਆ ਬੇਤਹਾਸ਼ਾ ਦੇ ਕੋਲੇ ਰਹਿਣੀ। ਧਰਮੀ ਤਾਂ ਉਹ ਹੈ ਹੀ ਹੈ, ਉਹਦੇ ਕੋਲੇ ਮਾਇਆ ਵੀ ਬਹੁਤ ਜ਼ਿਆਦਾ ਹੈ। ਤੇ ਧਰਮ ਅਰਥ ਤੇ ਕਾਮ ਤੇ ਮੋਕਸ਼, ਕਾਮ ਤੋਂ ਭਾਵ ਹੁੰਦਾ ਕਾਮਨਾ ਉਹਦੀ ਪੂਰੀ ਹੋ ਜਾਣੀ, ਜੋ ਮਨ ਵਿੱਚ ਉਹ ਫੁਰਨਾ ਲਵੇ ਉਹ ਪੂਰਾ ਹੋ ਜਾਣਾ, ਜੋ ਸੰਕਲਪ ਕਰੇ ਉਹ ਪੂਰਾ ਹੋ ਜਾਣਾ, ਉਹਦੀ ਕਾਮਨਾ ਪੂਰੀ ਹੋ ਜਾਣੀ, ਉਹ ਜਿਹੋ ਜਿਹਾ ਵੀ ਫੁਰਨਾ ਕਰੇ ਉਹ ਪੂਰਾ ਹੋ ਜਾਣਾ। ਤੇ ਚੌਥਾ ਪਦਾਰਥ ਹੁੰਦਾ ਵੀ ਉਸਨੂੰ ਮਰਨ ਤੋਂ ਬਾਅਦ ਮੁਕਤੀ ਮਿਲ ਜਾਣੀ। ਚਾਰ ਪਦਾਰਥ ਹੁੰਦੇ ਨੇ, ਇਹਨਾਂ ਦਾ ਜ਼ਿਕਰ ਅਸੀਂ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਹਾਂ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ, ਵੀ ਜੇ ਤੂੰ ਚਾਹੁੰਦਾ ਕਿ ਮੈਨੂੰ ਇਹ ਚਾਰੇ ਪਦਾਰਥ ਪ੍ਰਾਪਤ ਹੋ ਜਾਣ, ਮੈਂ ਧਰਮੀ ਵੀ ਹੋ ਜਾਵਾਂ। ਇਸ ਤਰ੍ਹਾਂ ਜਿਨ੍ਹਾਂ ਕੋਲੇ ਬਹੁਤੀ ਜ਼ਿਆਦਾ ਮਾਇਆ ਹੁੰਦੀ ਉਹ ਧਰਮੀ ਬੰਦੇ ਨਹੀਂ ਹੁੰਦੇ ਵੇ। ਤੇ ਮਾਇਆ ਦਾ ਆ ਜਾਣਾ ਇਹ ਧਰਮ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਗਾ। ਮਾਇਆ ਤਾਂ ਬੜੇ ਅਮੀਰ ਲੋਕਾਂ ਦੇ ਕੋਲੇ ਪਈ, ਬੇਤਹਾਸ਼ਾ ਪਈ ਆ, ਉਹ ਪਾਣੀ ਦਾ ਕਿਸੇ ਨੂੰ ਗਲਾਸ ਵੀ ਨਹੀਂ ਦਿੰਦੇ। ਬਹੁਤੀ ਮਾਇਆ ਵਾਲੇ ਬੰਦੇ ਬਹੁਤੇ ਜ਼ਿਆਦਾ ਦਾਨੀ ਨਹੀਂ ਹੁੰਦੇ ਵੇ, ਸਾਨੂੰ ਇਹ ਭਰਮ ਹੈ, ਭੁਲੇਖਾ ਹੈ। ਇਸ ਪ੍ਰਕਾਰ ਜਿਹਦੇ ਕੋਲੇ ਮਾਇਆ ਨਹੀਂ ਗੀ ਉਹ ਧਰਮੀ ਹੁੰਦਾ ਹੈ। ਤੇ ਜਿਹੜਾ ਬੰਦਾ ਧਰਮੀ ਹੈ ਤੇ ਕਈ ਵਾਰ ਉਹਦੇ ਕੋਲੇ ਕੋਈ ਕਾਮਨਾ ਉਹਦੀ ਪੂਰੀ ਨਹੀਂ ਹੁੰਦੀ, ਤੇ ਕਈ ਵਾਰ ਤਿੰਨ ਪਦਾਰਥ ਮਿਲ ਜਾਂਦੇ ਹਨ, ਚੌਥਾ ਸਾਨੂੰ ਮੁਕਤੀ ਵਾਲਾ ਪਦਾਰਥ ਨਹੀਂ ਮਿਲਦਾ। ਇਸ ਕਰਕੇ ਜਿਹੜੇ ਚਾਰ ਪਦਾਰਥ ਨੇ ਨਾ, ਜਿਵੇਂ ਰਾਜਾ ਜਨਕ ਸੀਗਾ ਉਹਦੇ ਕੋਲੇ ਚਾਰ ਪਦਾਰਥ ਸਨ, ਤਾਂਹੀਓ ਭੱਟਾਂ ਦੇ ਵਿੱਚ, ਭੱਟਾਂ ਨੇ ਸਵਈਆਂ ਦੇ ਵਿੱਚ ਸਤਿਗੁਰੂ ਜੀ ਦੀ ਮਹਿਮਾ ਮੁਖਾਤਬ ਹੋ ਕੇ ਕਿਹਾ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ। ਇਸ ਤਰ੍ਹਾਂ ਜਨਕ ਰਾਜੇ ਦੀ ਮਹਿਮਾ ਕੀਤੀ ਗੁਰਬਾਣੀ ਦੇ ਅੰਦਰ। ਜਨਕ ਜਨਕ ਬੈਠੇ ਸੰਘਾਸਨ, ਜਨਕ ਰਾਜਾ ਸਿੰਘਾਸਨ ਤੇ ਬੈਠਾ, ਉਹਦੇ ਕੋਲ ਚਾਰ ਪਦਾਰਥਾਂ ਦੀ ਪ੍ਰਾਪਤੀ ਸੀਗੀ। ਧਰਮ, ਧਰਮੀ ਵੀ ਸੀਗਾ, ਅਰਥ ਉਹਦੇ ਕੋਲ, ਮਾਇਆ ਵੀ ਬਹੁਤ ਜ਼ਿਆਦਾ ਸੀ, ਤੇ ਜੋ ਮਨ ਵਿੱਚ ਸੋਚਦਾ ਸੀ ਉਹ ਪੂਰੀ ਵੀ ਹੋ ਜਾਂਦੀ ਸੀ, ਤੇ ਮਰਨ ਤੋਂ ਬਾਅਦ
ਜਨਕ ਰਾਜੇ ਨੂੰ ਮੋਕਸ਼ ਦੀ ਪ੍ਰਾਪਤੀ ਵੀ ਹੋ ਗਈ, ਮੁਕਤੀ ਦੀ ਪ੍ਰਾਪਤੀ ਵੀ ਹੋ ਗਈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਹੇ ਮੇਰੇ ਮਨ ਭਜ ਰਾਮ ਨਾਮ। ਮੇਰੇ ਮਨ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਜ, ਭਜ ਨਾਮ ਦਾ ਚੇਤੇ ਕਰ ਆਪਣੇ ਹਿਰਦੇ ਦੇ ਵਿੱਚ। ਸਭ ਅਰਥਾ, ਉਹ ਪਰਮਾਤਮਾ ਸਭ ਸਾਰੇ ਹੀ ਧਰਮ ਅਰਥ ਤੇ ਕਾਮ ਮੋਕਸ਼ ਜਿਹੜੇ ਨੇ

0: ਰਾਮਦਾਸ ਸਾਹਿਬ ਜੀ ਮਹਾਰਾਜ ਜਦੋਂ ਗੁਰੂ ਪੂਰਾ ਕਿਰਪਾ ਕਰਦਾ ਹੈ, ਗੁਰ ਪੂਰਾ ਹਰ ਨਾਮ ਦਿਰੜਾਇਆ, ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ ਤੇ ਹਰੀ ਦਾ ਨਾਮ, ਹਰੀ ਪਰਮੇਸ਼ਰ ਦਾ ਨਾਮ ਦਿਰੜਾਇਆ, ਸਾਡੇ ਹਿਰਦੇ ਵਿੱਚ ਦਿਰੜ ਹੋ ਜਾਂਦਾ ਹੈ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਕਈ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਵ ਸੰਭਾਲੇ। ਇਸ ਜੀਵਨ ਦਾ ਲਕਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ, ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਉਸ ਦਰ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ, ਤੇ ਉਦਾਸ ਕੌਣ ਹੋ ਜਾਂਦਾ ਜੋ ਨਿਰਾਸ਼ ਹੈ। ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ। ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਆਉਂਦਾ, ਉਤਨੇ ਚਿਰ ਤੱਕ ਉਸਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਹੁੰਦੀ। ਆਸਾ ਮਨਸਾ ਸਗਲ ਤੇ ਆਗੇ, ਜਗਤੇ ਰਹੇ ਨਿਰਾਸਾ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ। ਐਸਾ ਕਿਉਂ ਕਹਿ ਦਿੱਤਾ ਹੈ? ਦਰਅਸਲ ਇੱਕ ਇੱਛਾ ਪੂਰੀ ਹੋ ਜਾਏ, ਪੂਰੀ ਹੁੰਦਿਆਂ ਹੁੰਦਿਆਂ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ। ਉਹ 10 ਇੱਛਾਵਾਂ ਪੂਰੀਆਂ ਹੋਵਨ, ਘੱਟ ਤੋਂ ਘੱਟ 100 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਅਵਲ ਤੇ ਐਸਾ ਹੋਣਾ ਨਹੀਂ। ਅਗਰ ਉਹ 100 ਇੱਛਾਵਾਂ ਵੀ ਪੂਰੀਆਂ ਹੋਵਨ, ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ, ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ, ਇਤਨੀ ਜ਼ਿੰਦਗੀ ਨਹੀਂ ਹੈ, ਇਤਨਾ ਜੀਵਨ ਹੀ ਨਹੀਂ ਹੈ। ਖਾਹਿਸ਼ਾਂ ਦੇ ਬੋਝ ਤਲੇ, ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦਬ ਕੇ ਰਹਿ ਜਾਂਦੀ। ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ। ਬੋਝ ਕੀ ਹੈ? ਇੱਛਾਵਾਂ ਦਾ। ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾ ਹੋਵੇ, ਦਾਰਸ਼ਨਿਕ ਹੈ, ਫਿਲੋਸਫਰ ਹੈ, ਚਿੰਤਕ ਹੈ, ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ, ਬਣੀ ਰਹਿੰਦੀ ਹੈ। ਇੱਕ ਇੱਛਾ ਪੂਰੀ ਹੋ ਜਾਏ, 10 ਹੋਰ ਪੈਦਾ ਹੋ ਜਾਂਦੀ ਹੈ। ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ। ਧਾਰਮਿਕ ਗਿਆਨ ਇਹ ਕਹਿੰਦਾ, ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ, ਤੇ ਉਦਾਸ, ਉਦਾਸ ਦਾ ਮਤਲਬ ਉਦ ਆਸਣ, ਆਪਣੇ ਕੋਲ ਆਸਣ, ਆਪਣੇ ਨੇੜੇ ਨਹੀਂ ਆਇਆ। ਆਪਣੇ ਨੇੜੇ ਤੇ ਉਹੀ ਆਵੇਗਾ ਜੋ ਸਾਰਿਆਂ ਤੋਂ ਉਦਾਸ ਹੋ ਗਏ, ਸਭ ਕੁਝ ਤੋਂ ਉਦਾਸ ਹੋ ਗਏ। ਮਨੁੱਖ ਆਪਣੇ ਨੇੜੇ ਨਹੀਂ ਆਉਂਦਾ। ਮੈਂ ਦੁਹਰਾ ਦੇਣਾ, ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ, ਆਪਣੇ ਬਾਰੇ ਨਹੀਂ ਜਾਣਦਾ, ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਹੈ। ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ, ਉਹਦੀ ਕਮਜ਼ੋਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਜਿਤਨਾ ਜਾਣਦੀ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਕਿਉਂ? ਪਤੀ ਦੇ ਨੇੜੇ ਆਪਣੇ ਤੋਂ ਦੂਰ ਹੈ। ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਕਿਉਂਕਿ ਨੇੜੇ ਹੈ, ਪੁੱਤਰ ਦੇ ਸੁਭਾਅ ਨੂੰ ਜਾਣਦਾ ਹੈ, ਪੁੱਤਰ ਦੇ ਗੁਣਾਂ ਨੂੰ ਜਾਣਦਾ ਹੈ, ਪੁੱਤਰ ਦੇ ਔਗੁਣਾਂ ਨੂੰ ਜਾਣਦਾ ਹੈ। ਆਪਣੇ ਤੋਂ ਚੂੰਕਿ ਦੂਰ ਰਹਿੰਦਾ ਹੈ, ਆਪਣੇ ਦੀ ਕੋਈ ਸਮਝ ਨਹੀਂ। ਉਦਾਸ ਆਪਣੇ ਵਿੱਚ ਆਸਣ ਆਪਣੇ ਨੇੜੇ ਕੌਣ ਆਉਂਦਾ ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ। ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ। ਨਿਰਾਸ਼ ਮਨੁੱਖ ਕਦੋਂ ਆਉਂਦਾ? ਜਦ ਇਹ ਸਮਝ ਆ ਜਾਂਦੀ ਹੈ ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ ਸੁੱਖ ਨਹੀਂ ਮਿਲ ਸਕਦਾ। ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਮੈਨੂੰ ਆਨੰਦ ਨਹੀਂ ਮਿਲ ਸਕਦਾ। ਜੈਸੇ ਇਹ ਸਮਝ ਆਉਂਦੀ ਹੈ ਮਨੁੱਖ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ। ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ਼ ਸੁਖ ਫਲ ਪਾਇਆ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਨਿਰਾਸ਼ ਹੋਣ ਦਾ, ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ, ਵੀ ਉਜਾੜ ਦੇ ਚ ਚਲੇ ਜਾਓ, ਬਿਆਬਾਨ ਜੰਗਲ ਦੇ ਚਲੇ ਜਾਓ ਤੇ ਉੱਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ। ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਜਾੜ ਦੇ ਚ ਜਾਣ ਦੀ ਕੀ ਲੋੜ ਹੈ? ਸਦਨ ਨੂੰ ਉਜਾੜ ਸਮਝ, ਸਦਨ ਕਹਿੰਦੇ ਨੇ ਘਰ ਨੂੰ, ਬਨ ਸੇ ਸਦਨ, ਬਨ ਜੈਸਾ ਹੀ ਸਦਨ ਨੂੰ ਸਮਝ, ਘਰ ਨੂੰ ਹੀ ਉਜਾੜ ਸਮਝ ਲੈ। ਕੀ ਹੈ ਤੇਰੇ ਘਰ ਦੇ ਚ? ਸਿਰਫ ਘਰ ਨੂੰ ਹੀ ਉਜਾੜ ਨਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਦੇ ਚ ਜੋ ਕੁਛ ਵੀ ਹੈ ਸਭ ਕੁਛ ਉਜਾੜ ਸਮਝ ਲੈ। ਬੜੇ ਕਠੋਰ ਜਿਹਾ ਬਚਨ ਲੱਗਣਗੇ, ਪਰ ਮੈਂ ਅਰਜ਼ ਕਰਾਂ, ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ, ਯਕੀਨ ਜਾਣੋ ਘਰ ਉਜਾੜ ਬਣ ਜਾਏਗਾ, ਘਰ ਦੀਆਂ ਦੀਵਾਰਾਂ ਖਾਣ ਨੂੰ ਪੈਣਗੀਆਂ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਇਆ ਉਦਾਸਾ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ, ਘਰ ਦੀ ਗੱਲ ਛੱਡ, ਸਾਰਾ ਸ਼ਹਿਰ ਹੀ ਉਜਾੜ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਕਹਿੰਦੇ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ, ਮਨੁੱਖ ਤੇ ਮਨੁੱਖ ਨਾਲੋਂ ਟੁੱਟਿਆ ਹੈ, ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ, ਇਸ ਨੂੰ ਤੂੰ ਵੱਡਾ ਸ਼ਹਿਰ ਪਿਆ ਕਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ। ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ। ਹੁਣ ਮੈਂ ਅਰਜ਼ ਕਰਾਂ, 3 ਸਾਧਨ ਵਿਦਵਾਨ ਮੰਨਦੇ ਨੇ 3 ਕਾਰਨ ਟੋਟਲੀ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਪ੍ਰਥਮ, ਬਹੁਤ ਗਹਿਰਾ ਸਤਸੰਗੀ ਹੋਵੇ, ਗਹਿਰਾ ਸਰੋਤਾ ਹੋਵੇ, ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ। ਜੋ ਗਹਿਰਾ ਸੁਣਦਾ ਨਹੀਂ ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਠ ਸਕਦਾ। ਜੋ ਗਹਿਰਾ ਸਰੋਤਾ ਨਹੀਂ ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ ਹੋ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ? ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। अंतर प्यास उठी प्रभ केरी सुन गुरु वचन मन तीर लगैया मन की बिरता मन ही जाने अवर के जाने को पीर परैया। कल इस पीर दा मैं जिक्र कीता सी भगत कबीर जिस ढंग नाल इसनों बयान करदे ने ए भी सुन लो। कबीर गूंगा हुआ बावरा बहरा हुआ कान पांव ते पिंगल भया मारिया सतगुर बाण। सतगुर दी बाणी दा बाण ऐसा लगे तीर ऐसा लगे शब्द मन नू छोएगा मन नू चोट करेगा। जितने चिर तक शब्द ने मन नू चोट नहीं की थी समझ लो इसने सुनया ही नहीं है। मन स्रोता बने जबान वक्ता बने जबान आखे वाहेगुरु ए वक्ता बने मन स्रोता बने पर होंदा कि ये जबान भी वक्ता बनती है मन भी वक्ता बनता है। मन हर वक्त बोलता है नहीं चुप करता ये सुनता ही नहीं मन दी सुनन दी आदत ही नहीं कि जद सुनता ही नहीं तो शब्द मन का हिस्सा ही नहीं बनता। उखड़े उखड़े लोग अक्सर सत्संग दे च बैठे होंदे ने उखड़ उखड़ के लोकी पाठ करते हैं सुनना कठिन है। अगर कोई सुन लवे महाराज कहिंदे ने दोहरा दया नानक भगतां सदा विगास सुनिए दुख पाप का रास। कबीर कहिंदे ने गुरु दा शब्द मैं की सुनिया गूंगा हो गया मैं मिथ्या नहीं बोलदा कौड़ा नहीं बोलदा फिका नहीं बोलदा व्यर्थ नहीं बोलदा जबान तो गूंगा हो गया। जिन्नी पीड़ा हुई है तीर दे लगन नाल मैं इनो भी बयान नहीं कर सकता गूंगा हो गया। पर जितना रस आ रहा है इस रस नो भी मैं बयान नहीं कर सकता गूंगा हो गया। इको ही पीड़ा है भगत चांदे ने बनी रहे बाकी हर पीड़ तो मनुख छुटकारा चाहता है। जरूर थोड़े विचों जड़े कोई अभ्यासी होंगे ते शब्द चोट कर गया होगा उदा एक अनुभव होंदा परमात्मा तो नहीं मिलता ते ना सही अपनी प्यास बनी रहन दे अपनी तड़प बनी रहन दे उदी ए उमंग पैदा हो जाती है उदी ए तड़प आती है। इनू एक सूफी अमीर खुसरो इंज बयान करता है या रब दुआए वसल ना हर गिस कबूल हो फिर दिल में क्या रहेगा जो हसरत निकल गई। हे प्रभु हे खुदा हर वक्त मैनू तड़पण दे दुआ करण दे तेरे अगो मैं फरियाद करदा रवा नहीं मिलदा ना मिल कम से कम मैनू फरियाद करण दे। इस फरियाद दे च भी रस है इस फरियाद दे च ही आनंद है। जद कदी कोई गहराई नाल अरदास करता है प्रार्थना करता है यकीन जानो उसे च भी आनंद है उसे च भी रस है। इको एक पीड़ा है जेदे च महा रस है। कबीर कहिंदे मैं गूंगा हो गया नहीं बयान कर सकता गूंगा हुआ बावरा बावरे तो मुराद पागल इत्थे नहीं है बावरे तो मुराद भोला भोला हो गया भोला मनुख अंदरों बारों एक होंदा है। ये मैं अर्ज कर दें चलाक मनुख बारों कुछ होर होंदा है अंदरों कुछ होर होंदा है।

0: मन मेरा पिंगला हो गया, कत जाइए रे घर लागो रंग, मेरा चित न चलत मन भयो भंग, एक दिवस मन भई उमंग, गस चंदन चोआ बहुत सुगंध, पूजन चाली ब्रह्म ठाए, सो ब्रह्म बतायो गुरु मन ही माए। टिके होया मन सब कुछ समझ लेंदा है, भटकना जद मिट जाए। दो गल्लां धार्मिक जगत दे बिल्कुल गलत कहियां जांदियां ने, भई मन नूं शुद्ध करके गुरुद्वारे जाओ, गलत। इंज कहना चाहिए गुरुद्वारे जाओ ताकि मन शुद्ध होवे। पहले कित्थों शुद्ध कर लोगे, किवें कर लोगे? फिर दूजी गल करदे ने, मन नूं एकागर करके बाणी पढ़ो। यकीन जानो इन्हां नूं मन दी समझ नहीं। इंज कहना चाहिए बाणी जपो ताकि मन एकागर हो। पहले कित्थों एकागर हो जाएगा? जी मन नूं एकागर करके बाणी पढ़ो, बिल्कुल गलत। इन्हां लोकां नूं मन दी समझ ही नहीं है। बाणी जपो ताकि मन एकागर होवे, मन नूं शुद्ध करके गुरुद्वारे जाओ। हद हो गई। इंज कहना चाहिए गुरुद्वारे जाओ ताकि मन शुद्ध होवे। पहले किवें शुद्ध हो जाएगा? बिना सत्संग तो किवें जो है शुद्ध हो जाएगा? बिन भागा सत्संग न लब्भे, बिन संगत मैल भरी जे जीव। इत मैला हो जाएगा उल्टा। खैर मुख्तसर जो है मैं अर्ज करा। कबीर कहिंदे ने, पांव ते पिंगल भया मारिया सतगुर बाण, ऐसा बाणी दा बाण लगे है पैरां तो पिंगला हो गया, भटकना मिट गई। इनू एक उर्दू दे माया नाज शायर ने इंज कह लो ठीका ही कीता होवेगा। जरूर इन्हां भगतां दे ख्याल उसने सुने होने ने, या चलो उसका अपना निजी अनुभव होवे। मिर्जा गालिब कहिंदा है, मेरे टूटे हुए पाए तलब का मुझ पे ऐसा है। कहिंदा है जिहड़ा मेरा पैर टुट गया है ना, इस टुटे पैर दा मेरे ते बड़ा एहसान है, मैं इसका एहसान मन रहा जो मेरा पैर टुट गया। हद हो गई। पैर टुट गया ते टुटे पैर दा एहसान शुकराना पिया करदा। अगे दसदा है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। हुण मैं तेरे दर जोगा रह गया, किधरे जान जोगा रहा ही नहीं। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहिंदा गल खुदा तेरी समझ च आ गई है, पर की करम मैं बोल नहीं सकता, गूंगा समझा नहीं सकता। बिसम बिसम बिसमे ही भइए लाल गुलाल रंगारे, कहो नानक संतन रस आइए ज्यों चाक गूंगा मुस्कारे। समझ में आ गया है फिर भी समझाया नहीं जाता। एक होर गल भी बड़ी कीमती करता है, मोहब्बत के लिए कुछ खास दिल मखसूस होते हैं, हर दिल विच रब्बी प्यार नहीं पैदा होता। मोहब्बत के लिए कुछ खास दिल मखसूस होते हैं, ये वो नगमा है जो हर साज पे गाया नहीं जाता। ये वो गीत है, इनू हर सांस ते नहीं गाया जा सकता। ये ओ राग है, ये ओ गीत है, जिदे वास्ते विशेष वाजा चाहिदा, विशेष साज चाहिदा है। भाव हर दिल दे चे नगमा नहीं गूंजदा, पहले दिल दी बणतर बनानी पैंदी है, सत्संग कर करके कर करके कर करके। तो मैं अर्ज करा, उदास होण दे निराश होण दे तीन कारण ने। पहला, बड़ा गहरा सरोता होवे ते गुरु दा शब्द चोट कर जाए, निराश हो जाएगा, उदास हो जाएगा। दूसरा, अपनी अकल तो चोट खा लवे, बड़ा ही सियाणा होवे, हर गल नूं बड़ी गहराई नाल लैंदा होवे। बीमार असी भी देखते हैं, पर इको ही दिन महात्मा बुद्ध ने जेदा ना सिद्धार्थ सी बीमार देखिया, बस दिल चोट खा गया। ਮੁਰਦੇ ਅਸੀਂ ਵੀ ਦੇਖਦੇ ਹਾਂ, ਇੱਕੋ ਦਿਨ ਇੱਕ ਲਾਸ਼ ਦੇਖੀ, ਹਿਰਦਾ ਚੋਟ ਖਾ ਗਿਆ। ਬੁੱਢੇ ਮਨੁੱਖ ਅਸੀਂ ਵੀ ਦੇਖਦੇ ਹਾਂ, ਜ਼ਈਫ ਜ਼ਿਆਦਾ ਉਮਰ ਵਾਲੇ ਅਸੀਂ 90 ਸਾਲ ਦੇ ਅਸੀਂ ਵੀ ਦੇਖਦੇ ਹਾਂ। ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਹੈ, ਸੜਕ ਕ੍ਰੋਸ ਕਰ ਰਿਹਾ ਸੀ, ਲਾਠੀ ਦੇ ਆਸਰੇ ਤੇ ਦਿਲ ਚੋਟ ਕਰ ਗਿਆ। ਅਕਲ ਇਤਨੀ ਬਾਰੀਕ, ਇਹਨੂੰ ਕਹਿੰਦੇ ਹਿੰਦੀ ਸੰਵੇਦਨਾ। ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਹੈ, ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ। ਸੰਵੇਦਨਾ, ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ, ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ, ਖੁਦ ਵੀ ਬਿਮਾਰ ਹੁੰਦੇ ਹਾਂ। ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ, ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ। ਜਾਂ ਤਾਂ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ, ਤੋ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਤੀਸਰਾ, ਸੰਸਾਰ ਤੋਂ ਕੋਈ ਚੋਟ ਲੱਗ ਜਾਏ। ਬਹੁਤ ਵੱਡਾ ਧਨਾੜ ਸੀ, ਦਿਵਾਲੀਆ ਹੋ ਗਿਆ, ਬੜੀ ਇੱਜ਼ਤ ਮਾਣ ਮਰਿਆਦਾ ਸੀ, ਸਰੇਆਮ ਬੇਇੱਜ਼ਤੀ ਹੋ ਗਈ ਹੈ। ਬੜੀ ਪਦ ਪ੍ਰਤਿਸ਼ਠਾ ਸੀ, ਸ਼ਕਤੀ ਸੀ, ਕੁਛ ਵੀ ਨਹੀਂ ਰਿਹਾ। ਐਸੀ ਹਾਲਤ ਵਿੱਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ। ਉਦਾਸ ਹੋਣ ਦੇ, ਨਿਰਾਸ਼ ਹੋਣ ਦੇ 3 ਕਾਰਨ ਨੇ। ਪ੍ਰਥਮ, ਗੁਰੂ ਦਾ ਸ਼ਬਦ ਚੋਟ ਕਰ ਜਾਏ, ਸਤਸੰਗੀ ਹੋਵੇ, ਸਰੋਤਾ ਹੋਵੇ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪ ਵਿੱਚ ਚੋਟ ਕਰ ਜਾਏ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜੋ ਅਜੇ ਤੱਕ ਪੂਰਨ ਤੌਰ 'ਤੇ ਨਿਰਾਸ਼ ਨਹੀਂ, ਉਦਾਸ ਨਹੀਂ, ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਚੋਟ ਕੀਤੀ ਹੋਵੇ। ਦੂਸਰਾ, ਇਹ ਕੋਈ ਇਤਨਾ ਅਕਲਮੰਦ ਵੀ ਨਹੀਂ, ਗੁਸਤਾਖੀ ਮਾਫ, ਕਿ ਇਹਨੂੰ ਆਪਣੀ ਅਕਲ ਹੀ ਚੋਟ ਕਰ ਜਾਏ। ਤੀਸਰਾ, ਅਜੇ ਸੰਸਾਰ ਤੋਂ ਵੀ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ, ਨਹੀਂ ਤੇ ਮਨੁੱਖ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਪ੍ਰਥਮ, ਸਤਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਚੋਟ ਕਰ ਗਿਆ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਤੋਂ ਚੋਟ ਖਾ ਕੇ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਇਤਨੀ ਮਹਾਨ, ਸੰਸਾਰ ਛੋਟਾ ਹੋ ਗਿਆ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਚਲੋ, ਇਹਦੇ ਸੰਬੰਧ ਵਿੱਚ ਮੈਂ ਕੁਛ ਬੋਲ ਤੁਹਾਡੇ ਸਾਹਮਣੇ ਰੱਖਾਂ। ਜੈਸੇ ਮਹਾਰਾਜ ਕਹਿੰਦੇ ਨੇ, ਆਮਨ ਜਾਨ ਇੱਕ ਖੇਲ ਬਣਾਇਆ, ਅਗਿਆਕਾਰੀ ਕੀ ਨਹੀਂ ਮਾਇਆ। ਬਹੁਤ ਮਹਾਨ ਬਾਰੀਕ ਬੀਨ ਮਨੁੱਖ ਨੂੰ ਸਭ ਤਮਾਸ਼ਾ ਪ੍ਰਤੀਤ ਆਉਂਦਾ, ਖੇਲ ਕੁਛ ਵੀ ਨਹੀਂ। ਕਿਤੇ ਲਹਿਰਾਂ ਬਣ ਰਹੀਆਂ ਨੇ, ਮਿਟ ਰਹੀਆਂ ਨੇ, ਬਣ ਰਹੀਆਂ ਨੇ, ਮਿਟ ਰਹੀਆਂ ਨੇ, ਸੰਸਾਰ ਬਣ ਰਿਹਾ ਹੈ, ਮਿਟ ਰਿਹਾ ਹੈ, ਮਨੁੱਖ ਜੰਮ ਰਹੇ ਨੇ, ਮਰ ਰਹੇ ਨੇ, ਜੀਵ ਜੰਮ ਰਹੇ ਨੇ, ਮਰ ਰਹੇ ਨੇ, ਤਮਾਸ਼ਾ ਖੇਲ। ਅਕਲ ਮਹਾਨ ਹੋਵੇ ਮਨੁੱਖ ਛੇਤੀ ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ, ਅਕਲ ਤੋਂ ਚੋਟ ਖਾ ਕੇ। ਇਸ ਸੰਬੰਧ ਵਿੱਚ ਵੀ ਮੈਂ ਗਾਲਿਬ ਦੀ ਇੱਕ ਨਜ਼ਮ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦਾ, ਬਾਜ਼ੀਚਾ ਇਤਫਾਲ ਹੈ ਦੁਨੀਆ ਮੇਰੇ ਆ ਗਏ, ਸਾਰੀ ਦੁਨੀਆ ਕੀ ਹੈ, ਬੱਚਿਆਂ ਦਾ ਤਮਾਸ਼ਾ, ਬੱਚਿਆਂ ਦੇ ਖਿਡੌਣੇ, ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤਿਫਲ ਬੱਚੇ ਨੂੰ ਕਹਿੰਦੇ ਨੇ, ਇਤਫਾਲ ਬੱਚਿਆਂ ਦੀ ਜਮ੍ਹਾਂ ਬਹੁ ਵਚਨ। ਬਾਜ਼ੀਚਾ ਇਤਫਾਲ ਹੈ ਦੁਨੀਆ ਮੇਰੇ ਆ ਗਏ, ਸਾਰੀ ਦੁਨੀਆ ਕੀ ਹੈ, ਛੋਟੇ ਬੱਚਿਆਂ ਦਾ ਤਮਾਸ਼ਾ, ਖਿਡੌਣਿਆਂ ਦੀ ਖੇਡ। ਬਾਜ਼ੀਚਾ ਇਤਫਾਲ ਹੈ ਦੁਨੀਆ ਮੇਰੇ ਆ ਗਏ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆ ਗਏ। ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ, ਸਵੇਰੇ ਖਾ ਲਿਆ, ਸ਼ਾਮੀ ਖਾ ਲਿਆ, ਫਿਰ ਸੌਂ ਗਿਆ, ਫਿਰ ਦੂਜੇ ਦਿਨ ਫਿਰ ਉਹੀ ਕੁਛ ਕੀਤਾ ਜੋ ਕੁਝ ਰੋਜ਼ ਕਰਦੇ ਆ। ਸਭ ਕੁਝ ਰਿਪੀਟ ਹੋ ਰਿਹਾ, ਰਿਪੀਟੇਸ਼ਨ ਚੱਲ ਰਹੀ ਹੈ, ਪੁਨਰੁਕਤੀ ਚੱਲ ਰਹੀ ਹੈ। ਇੱਕ ਖੇਲ ਹੈ ਔਰੰਗੇ ਸੁਲੇਮਾਂ ਮੇਰੇ ਨਜ਼ਦੀਕ, ਤਖਤੇ ਸੁਲੇਮਾਂ ਨਹੀਂ ਸਿੰਘਾਸਣ, ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ। ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ, ਕੋਈ MLA ਬਣਨਾ ਚਾਹੁੰਦਾ, ਕੋਈ MP ਬਣਨਾ ਚਾਹੁੰਦਾ, ਕੋਈ ਮਿਨਿਸਟਰ ਬਣਨਾ. ਕਿਤਨੇ ਪਾਪੜ ਲੋਕੀ ਬੋਲਦੇ. ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਛ ਵੀ ਨਹੀਂ, ਕੁਛ ਵੀ ਨਹੀਂ. ਇੱਕ ਖੇਲ ਹੈ ਔਰੰਗ, ਔਰੰਗ ਤਖਤ ਨੂੰ ਕਹਿੰਦੇ ਨੇ. ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ, ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ. ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ, ਮੰਜੀਆਂ ਬਖਸ਼ਿਸ਼ ਕੀਤੀਆਂ ਸਨ. ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਹਾਂ. ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ. ਇਹ ਮਸਨਦ ਹੈ ਜਿਸ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ. ਇਹਨੂੰ ਫਾਰਸੀ ਦੇ ਵਿੱਚ ਔਰੰਗ ਕਹਿੰਦੇ ਨੇ. ਵੱਡਾ ਤਖ਼ਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ, ਛੋਟਾ ਤਖ਼ਤ ਜਿਸ ਤੇ ਅਹਿਲਕਾਰ ਬੈਠਣ ਮਸਨਦ. ਸ਼ਾਹਜਹਾਂ ਦਾ ਲੜਕਾ ਮਯੋਦੀਨ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਅਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ. ਨਾਮ ਵੈਸੇ ਉਸਦਾ ਮਯੋਦੀਨ ਸੀ. ਸ਼ਾਇਦ ਆਪ ਨੂੰ ਪਤਾ ਹੋਵੇ, ਆਦਿ ਕਾਲ ਤੋਂ ਕਵੀ ਲੋਕ, ਗੁਣੀ ਲੋਕ, ਦਾਰਸ਼ਨਿਕ, ਫਿਲੋਸਫਰ, ਰਾਜੇ, ਮਹਾਰਾਜੇ, ਬਾਦਸ਼ਾਹ ਆਪਣਾ ਤਖੱਲੁਸ ਰੱਖਦੇ ਰਹੇ. ਤਖੱਲੁਸ ਦਾ ਮਤਲਬ ਹੈ ਖਾਸ ਨਾਮ. ਹਿੰਦੀ 'ਚ ਕਹਿੰਦੇ ਨੇ ਉਪਨਾਮ. ਕੋਈ ਉਪਮਾ ਹੈ, ਗੁਣਾਤਮਕ ਨਾਮ, ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ, ਤਖੱਲੁਸ ਰੱਖਿਆ. ਜੈਸੇ ਹੁਮਾਇਓਂ ਦਾ ਲੜਕਾ ਜਲਾਲੁਦੀਨ ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ. ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ. ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹ ਹੀ ਸਭ ਤੋਂ ਵੱਡਾ ਹੈ. ਪਰ ਜਲਾਲੁਦੀਨ ਨੇ ਆਪਣਾ ਲਕਬ ਰੱਖਿਆ ਜਲਾਲੁਦੀਨ ਅਕਬਰ, ਜਲਾਲੁਦੀਨ ਹੀ ਸਭ ਤੋਂ ਵੱਡਾ ਹੈ. ਇਹ ਅਕਬਰ ਉਸਦਾ ਤਖੱਲੁਸ ਹੈ. ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਜੋ ਜੋਧਾਂ ਬਾਈ ਦੀ ਕੁੱਖ ਤੋਂ ਪੈਦਾ ਹੋਈ ਸੀ, ਅਤੇ ਜੋਧਾਂ ਬਾਈ ਰਾਜਾ ਮਾਨ ਸਿੰਘ ਵਾਲੀਏ ਜੈਪੁਰ ਦੀ ਭੈਣ ਸੀ. ਇਹ ਰਾਜਪੂਤ ਆਪਣੇ ਧੀ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸਨ, ਜਿਹਦੀ ਅਗਾਂਹ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਖਾਲਫਤ ਕੀਤੀ. ਰਾਜਾ ਮਾਨ ਸਿੰਘ ਦੀ ਭੈਣ ਜੋਧਾ ਬਾਈ ਇਹ ਬੇਗਮ ਸੀ ਅਕਬਰ ਦੇ. ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ. ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਵਿੱਚ, ਮੇਰੀ ਮੁੱਠੀ 'ਚ. ਜਹਾਂਗੀਰ ਇਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ. ਕੱਲ੍ਹ ਗੁਰਪੁਰਬ ਤੁਸੀਂ ਮਨਾਉਣਾ. ਇਸਨੇ ਹੀ ਤਰ੍ਹਾਂ ਤਰ੍ਹਾਂ ਦੇ ਤਸੀਏ ਤਾਏ, ਇਸਨੇ ਹੀ ਬਹੁਤ ਵੱਡਾ ਜ਼ੁਲਮ ਕੀਤਾ. ਦੋਗਲਾ ਸੀ, ਜੋਧਾਂ ਬਾਈ ਦਾ ਲੜਕਾ ਸੀ, ਅਕਬਰ ਦਾ ਲੜਕਾ ਸੀ. ਤਖੱਲੁਸ ਰੱਖਿਆ ਜਹਾਂਗੀਰ, ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਵਕਤ ਪਾ ਕੇ ਜਦ ਸਿੰਘਾਸਣ 'ਤੇ ਬੈਠਾ, ਤਖ਼ਤ 'ਤੇ ਬੈਠਾ, ਫਿਰ ਇਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ. ਸ਼ਾਹਜਹਾਂ ਸਾਰੀ ਦੁਨੀਆਂ ਦਾ ਬਾਦਸ਼ਾਹ, ਨਿਰਾ ਹਿੰਦੁਸਤਾਨ ਦਾ ਨਹੀਂ. ਅਤੇ ਸ਼ਾਹਜਹਾਂ ਦਾ ਲੜਕਾ ਮਯੂਦੀਨ ਜਿਸ ਦਿਨ ਸਿੰਘਾਸਣ 'ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ. ਔਰੰਗ ਕਹਿੰਦੇ ਨੇ ਤਖ਼ਤ ਨੂੰ, ਵੱਡਾ ਤਖ਼ਤ. ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ. ਔਰੰਗਜ਼ੇਬ ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ, ਇਹ ਉਸਨੇ ਆਪਣਾ ਤਖੱਲੁਸ ਰੱਖਿਆ. ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਤ ਜ਼ਫਰਨਾਮੇ ਦੇ ਰਾਹੀਂ ਲਿਖਦੇ ਨੇ ਔਰੰਗਜ਼ੇਬ ਨੂੰ. ਨਾ ਜ਼ੇਬਨ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਯਦ ਫਰੇਬ, ਐ ਮਯੂਦੀਨ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ, ਤੂੰ ਔਰੰਗਜ਼ੇਬ ਨਹੀਂ ਹੈ. ਤੇਰੇ ਜੈਸਾ ਬੰਦਾ ਜਦ ਤਖ਼ਤ 'ਤੇ ਬੈਠਦਾ, ਤਖ਼ਤ ਬਦਨਾਮ ਹੋ ਜਾਂਦਾ, ਤਖ਼ਤ ਭ੍ਰਸ਼ਟ ਹੋ ਜਾਂਦਾ, ਤਖ਼ਤ ਮਹਿਲਾ ਹੋ ਜਾਂਦਾ, ਤੂੰ ਔਰੰਗਜ਼ੇਬ ਨਹੀਂ ਹੈ. ਜੁਰਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰ. ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬ ਸਿਦਕੋ ਸਫਾ, ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਯਦ ਫਰੇਬ. ਮਹਾਂ ਫਰੇਬੀ ਹੈ, ਤੋ ਝੂਠਾ ਹੈ, ਚਲਾਕ ਹੈ. ਹਮੋ ਮਰਦ ਬਾਯਦ ਸ਼ਬਦ ਸੁਖਨਵਰ, ਨਾ ਸਿਖਮੇ ਦਿਗਰ ਦਰ ਦਹਾਨੇ ਦਿਗਰ, तेरी जबान ते कुछ हो रहा है, तेरे दिल दे कुछ हो रहा है। तू ते मनुख ही नहीं है, तू ते इंसान ही नहीं है। धन गुरु गोबिंद सिंह जी महाराज दी ये जुर्रत, उसनु जो है ऐसा है औरंग वड्डा तख्त छोटा उन्हों मसनद कहते हैं, पंजाबी शब्द बन गया मसंद। जिन्होंने गुरु अमरदास जी महाराज ने मसनद बख्शी सी, मंजी बख्शी सी, तख्त बख्शिया सी, इन्हों की पूजा प्रतिष्ठा इतनी होई, संगत ने मान सम्मान इतना दिता, इन्हों को हजम ना होया। इन्होंने खुद गुरु होने का नारा लाया और भ्रष्ट हो गए। गुरु गोबिंद सिंह जी महाराज ने अगां चल के ये मसंद प्रथा खत्म करनी पई। हुण मसंद का तो मतलब है जिन्हों तख्त मिले है, लेकिन सिख जगत देश आज गाल बन गई, किसी नूं गाल कढ़नी होवे ते कह दिता जांदा है मसंद है, मेरा ही मसंद है। लेकिन मसंद का मतलब है छोटा तख्त जिससे बैठे हैं, ये छोटा तख्त गुरु अमरदास जी महाराज ने तख्त प्रचारकों के लिए बनवाए सन, वे संगत उच्ची थां ते बैठ के गुरबाणी की व्याख्या करन, गुरबाणी सुनान, ताकि संगतां नूं दिखाई देन ते संग नूं ए देख सकन, संबोधन कर सकन, ते विचार दा ज्ञान दा गुरबाणी दा सन्मान होवे, सत्कार होवे। ये गुरु अमरदास जी महाराज ने प्रथा जो है चलाई सी। खैर मुख्तसर जो है मैं अर्ज करा, गालिब कहिंदा एक खेल है औरंगे सुलेमान मेरे नजदीक। ये औरंग ये बादशाह दा तख्त बच्चियां दा तमाशा है, कुछ भी नहीं, कुछ भी नहीं। एक खेल है औरंगे सुलेमान मेरे नजदीक, एक बात है अजाज मसीहा मेरे आगे, हजरत ईसा दे मौजजे। कथावां ने कि हजरत ईसा जिस बीमार दे सिर ते हथ रख देंदे सन वो तंदुरुस्त हो जांदा सी। इतिहास है अंधे दे सिर ते हथ रखिया उन्हूं अखां मिल गईयां, और ये भी इतिहास है मुर्दे दे सिर ते हथ रखिया वह जिंदा हो गया। गालिब चोट करदा है, मुर्दे दे सिर ते हथ रखिया जिंदा हो गया, तो क्या वह फिर नहीं मरिया? जे फिर मर गया तो हजरत ईसा भी बच्चों के तमाशे करता रहिंदा। मैं इहदे नाल भी सहमत नहीं, कुछ भी नहीं, इहदियां सिद्धियां भी कुछ नहीं। सिद्ध होवां सिद्ध लाई, रिद आखां आओ, गुपत प्रगट होए बैसा लोक राखे पाओ, मत देख भूला विसरे तेरा चित ना आवे ना। इतनी वड्डी अकल है कि रिद्धि सिद्धि तो भी प्रभावित ने। रिद्धियां सिद्धियां जिन्हां कोल कुछ भी नहीं, ना पीर साई कोल, ना सैयद कोल, ना पंडित महाराज कोल, सिख धक्के पै खांदे उन्हां कोल। ये पंडित महाराज ये पीर साई ये सैयद साहब दो दिन ही साढ़े मसले हल कर देंगे। उंज गुरुद्वारे आणगे, कथा कीर्तन सुनणगे, मथा टेकणगे गुरु ग्रंथ साहब जी नूं, उंज धागे तवीजां दे चक्करां च पए ने। तमाम पंजाबी दे अखबार भरे पए ने सारे, ये इंग्लिश दे अखबारां च भी नहीं है, ये उर्दू दे अखबारां च भी नहीं है। तीन अखबार उर्दू दे इंग्लैंड दे च निकलदे ने, जंग निकलदा है, नेशन निकलदा है, और सियासत निकलदा है। मैं तिन्नां च नहीं देखिया, ना ये पीर साई देखिया, ना ये सैयद साहब देखिया, ना ये पंडित महाराज देखिया, सब पंजाबी दे अखबारां ते छाए हुए ने। क्यों? सब सिख जांदे ने, सब सिख जांदे। गुरु ग्रंथ साहब नूं मत्था टेकणा ते पखंड है, जांदे उहनां कोल। मैं गुरु नानक देव जी दे दो बोल थोड़े सामने रखदे हां ते फिर अगे चलां ते समाप्ति करां, समा हो गया। धन गुरु नानक देव जी महाराज दे बोल हमेशा चेते रखना, भाई रे मत कोई जानो अवर किसी के किच हाथ है। ऐ मेरे भरा भाई करके संबोधन कर, मता किधर तुसी समझो किसी होर दे हाथ च भी कोई शक्ति है। भाई रे मत कोई जानो अवर किसी के किच हाथ है, सब करे कराया जरा मरा ताप सिरत साप, सब हर के वस है लाग सके ना बिन हर के लाया। कुछ भी हरी तो बिना प्राप्त नहीं होंदा, ना वर ना सराप, ना सुख ना दुख, जो कुछ भी आंदा है कर्मा अनुसार सब परमात्मा तो आंदा है, किसे तो कुछ नहीं आंदा। सब झूठ है, सब पखंड है। पर मैं एक दफा अर्ज कर दिया, एक तंदुरुस्त बंदे नु भी पांच चार डॉक्टर कह देन तेनू ये रोग है, तेनू एक रोग है, उदा मन ते पकड़ लेगा। ਇਹ ਧਾਗੇ ਤਵੀਜ਼ ਜਾਦੂ ਟੋਣੇ ਕਰਨ ਵਾਲੇ ਪਹਿਲੇ ਕਹਿੰਦੇ ਨੇ ਤੈਨੂੰ ਕੁਝ ਹੈ, ਇਹ ਗੱਲ ਹੈ ਤੇਰੇ ਨਾਲ, ਇਹ ਘਟਨਾ ਘਟਣੀ ਹੈ, ਫਿਰ ਕਹਿਣਗੇ ਆਪਾਂ ਦੂਰ ਕਰਾਂਗੇ। ਧੰਦਾ ਹੈ ਔਰ ਜਿੰਨੇ ਚਿਰ ਤੱਕ ਮਨੁੱਖ ਵਹਿਮ ਪਵਾਦ ਦੇ ਚੱਕਰ ਚ ਪਿਆ ਹੋਇਆ ਹੈ, ਸਮਝ ਜ਼ਿਆਦਾ ਨਹੀਂ ਹੈ, ਉਹ ਇਹਨਾਂ ਚੱਕਰਾਂ ਚ ਪਏਗਾ। ਗਾਲਬ ਕਹਿੰਦਾ ਹੈ ਐ ਈਸਾ, ਇਹ ਜੋ ਤੂੰ ਅੰਧੇ ਨੂੰ ਅੱਖਾਂ ਦੇ ਦਿੱਤੀਆਂ, ਬਿਮਾਰ ਨੂੰ ਤੰਦਰੁਸਤ ਕਰ ਦਿੱਤਾ, ਮੁਰਦੇ ਨੂੰ ਜ਼ਿੰਦਾ ਕਰ ਦਿੱਤਾ, ਮੈਂ ਤੇਰੀ ਇਸ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਇਹ ਵੀ ਬੱਚਿਆਂ ਦਾ ਤਮਾਸ਼ਾ, ਕੁਛ ਵੀ ਨਹੀਂ ਹੈ। ਜਿਸ ਨੂੰ ਤੂੰ ਜ਼ਿੰਦਾ ਕੀਤਾ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰ ਗਿਆ ਤੇ ਬੱਚਿਆਂ ਦੇ ਤਮਾਸ਼ੇ ਤੂੰ ਵੀ ਕਰਦਾ ਰਿਹਾ, ਐਵੇਂ ਖੇਡਾਂ ਖੇਡਦਾ ਰਿਹਾ ਬੱਚਿਆਂ ਦੇ ਖਿਡੌਣਿਆਂ ਦੇ ਨਾਲ, ਸਿੱਧੀ ਸਿੱਧੀ ਖਿਡੌਣਾ। ਅਕਲ ਮਹਾਨ ਹੋਵੇ, ਮਨੁੱਖ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ, ਅਕਲ ਚੋਟ ਕਰ ਜਾਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਜਾਂ ਫਿਰ ਸੰਸਾਰ ਚੋਟ ਕਰ ਜਾਏ, ਬਹੁਤ ਵੱਡੀ ਚੋਟ ਕਰ ਜਾਏ। ਬੜਾ ਧਨਾੜ ਸੀ, ਦਿਵਾਲੀਆ ਹੋ ਗਿਆ, ਬੜਾ ਸਮਰੱਥ ਸੀ, ਬੜਾ ਕਮਜ਼ੋਰ ਹੋ ਗਿਆ, ਬੜੀ ਮਾਨ ਪ੍ਰਤਿਸ਼ਠਾ ਸੀ, ਬੜੀ ਬੇਇੱਜ਼ਤੀ ਹੋ ਗਈ, ਸਰੇਆਮ ਪਗ ਲੈ ਗਈ। ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਸਕਦਾ ਹੈ, ਉਦਾਸ ਹੋ ਸਕਦਾ ਹੈ। ਹੁਣ ਧਿਆਨ ਨਾਲ ਸੁਣਨਾ, ਸਮਾਪਤੀ ਕਰਾਂ। ਨਿਰਾਸ਼ ਮਨੁੱਖ, ਉਦਾਸ ਮਨੁੱਖ ਤਿੰਨ ਤਰ੍ਹਾਂ ਦਾ ਫੈਸਲਾ ਕਰ ਸਕਦਾ ਹੈ। ਉਦਾਸ ਤੇ ਨਿਰਾਸ਼ ਵੀ ਤਿੰਨ ਕਾਰਨਾਂ ਕਰਕੇ ਹੋਵੇਗਾ, ਸ਼ਬਦ ਚੋਟ ਕਰ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਸੰਸਾਰ ਤੋਂ ਕੋਈ ਚੋਟ ਖਾ ਜਾਏ। ਚੋਟ ਖਾਦਾ ਹੋਇਆ ਮਨੁੱਖ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਨਿਰਾਸ਼ ਤੇ ਉਦਾਸ ਫਿਰ ਤਿੰਨ ਤਰ੍ਹਾਂ ਦਾ ਫੈਸਲਾ ਕਰੇਗਾ। ਇਹਨੂੰ ਅਧਿਆਤਮੀ ਪੁਰਸ਼ ਇੰਝ ਕਹਿੰਦੇ ਨੇ, ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮਿਰਤੀ। ਖੁਦ ਨੂੰ ਬਦਲਣਾ, ਖੁਦ ਨੂੰ ਖਤਮ ਕਰਨਾ, ਖੁਦ ਨੂੰ ਭੁਲਾਉਣਾ, ਇਹਨਾਂ ਤਿੰਨਾਂ 'ਚ ਇੱਕ ਕੰਮ ਜ਼ਰੂਰ ਕਰੇਗਾ। ਆਤਮ ਕ੍ਰਾਂਤੀ, ਸ਼ਬਦ ਤੋਂ ਜਿਸਨੇ ਚੋਟ ਖਾਧੀ ਹੈ, ਆਤਮ ਕ੍ਰਾਂਤੀ, ਖੁਦ ਨੂੰ ਬਦਲੇਗਾ, ਕਹੇਗਾ ਐ ਗੁਰੂ, ਅੱਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਹਾ, ਹੁਣ ਤੇਰੇ ਢੰਗ ਨਾਲ ਜੀਵਾਂਗਾ। ਅੱਜ ਤੱਕ ਮੈਂ ਆਪਣੇ ਢੰਗ ਨਾਲ ਖਾਂਦਾ ਪੀਂਦਾ ਰਿਹਾ, ਹੁਣ ਜੋ ਕੁਝ ਤੂੰ ਕਹਿੰਦਾ ਮੈਂ ਉਸ ਤਰੀਕੇ ਨਾਲ ਚਲਾ। ਹੁਣ ਮੈਂ ਆਪਣਾ ਰਹਿਣ ਸਹਿਣ, ਆਪਣੀ ਤਰਜ਼ੇ ਜ਼ਿੰਦਗੀ ਐ ਗੁਰੂ ਤੇਰੇ ਮੁਤਾਬਕ ਕਰਾਂਗਾ, ਜੋ ਤੂੰ ਕਹਿੰਦਾ ਹੈ। ਇਹਨੂੰ ਕਹਿੰਦੇ ਨੇ ਆਤਮ ਕ੍ਰਾਂਤੀ, ਖੁਦ ਨੂੰ ਬਦਲਣਾ। ਆਤਮ ਹੱਤਿਆ, ਸੁਸਾਈਡ ਕਰਨਾ, ਖੁਦ ਨੂੰ ਖਤਮ ਕਰਨਾ। ਨਿਰਾਸ਼ ਹੋ ਗਿਆ, ਬਿਲਕੁਲ ਉਦਾਸ ਹੋ ਗਿਆ, ਹੋ ਸਕਦਾ ਸੁਸਾਈਡ ਕਰ ਲਵੇ। ਸਾਰੀ ਦੁਨੀਆਂ 'ਚ ਖੁਦਕਸ਼ੀ ਮੌਜੂਦ ਹੈ, ਇਸ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਆਂਕੜੇ ਜਿਹੜੇ ਮੈਂ ਪੜ੍ਹੇ ਨੇ, ਦਿਨਵਾਨ ਇੱਕ ਮੈਗਜ਼ੀਨ ਹੈ ਭਾਰਤ ਵਿੱਚ ਨਿਕਲਦੀ ਮੰਥਲੀ, ਉਹਦੇ 'ਚ ਆਂਕੜੇ ਪੜ੍ਹ ਕੇ ਮੈਂ ਦੰਗ ਰਹਿ ਗਿਆ। ਸਭ ਤੋਂ ਸ਼ਕਤੀ ਸੰਪੰਨ ਦੇਸ਼ ਅਮੈਰੀਕਾ, ਪਰ ਬਾਕੀ ਮੁਲਕਾਂ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਸੁਸਾਈਡ ਕਰਨ ਵਾਲੇ ਲੋਕ ਇੱਥੇ ਨੇ, ਖੁਦਕਸ਼ੀ ਇੱਥੇ ਕਰਦੇ ਨੇ, ਔਰ ਸਭ ਤੋਂ ਜ਼ਿਆਦਾ ਪਾਗਲ ਵੀ ਇੱਥੇ। ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ। ਆਤਮ ਕ੍ਰਾਂਤੀ ਕਰੇਗਾ, ਜਾਂ ਆਤਮ ਹੱਤਿਆ ਕਰੇਗਾ, ਜਾਂ ਆਤਮ ਵਿਸਮਿਰਤੀ ਕਰੇਗਾ, ਖੁਦ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇਗਾ, ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹੇਗਾ, ਡਰੱਗਸ ਖਾਏਗਾ, ਆਪਣੇ ਆਪ ਨੂੰ ਭੁਲਾਏਗਾ, ਚੇਤੇ ਕੁਛ ਵੀ ਨਾ ਹੋਵੇ। ਕਿਉਂ ਚੇਤੇ ਆਏਗਾ? ਤੂੰ ਨਿਰਾਸ਼ ਹੈ, ਉਦਾਸ ਹੈ, ਉਦਾਸੀ 'ਚ ਕਿਸ ਤਰ੍ਹਾਂ ਰਵੇ? ਸਭ ਕੁਝ ਤੋਂ ਨਿਰਾਸ਼ ਹੈ, ਕਿਸ ਤਰ੍ਹਾਂ ਰਵੇ? ਨਿਰਾਸ਼ ਹੋਇਆ ਮਨੁੱਖ, ਉਦਾਸ ਹੋਇਆ ਮਨੁੱਖ, ਜਾਂ ਤੇ ਆਤਮ ਕ੍ਰਾਂਤੀ ਕਰੇਗਾ, ਖੁਦ ਨੂੰ ਬਦਲੇਗਾ, ਜਾਂ ਆਤਮ ਹੱਤਿਆ ਕਰੇਗਾ, ਖੁਦ ਨੂੰ ਖਤਮ ਕਰੇਗਾ, ਜਾਂ ਆਤਮ ਵਿਸਮਿਰਤੀ ਕਰੇਗਾ, ਖੁਦ ਨੂੰ ਭੁਲਾਏਗਾ। ਸ਼ਬਦ ਤੋਂ ਜਿਸ ਨੂੰ ਚੋਟ ਲੱਗੀ ਹੈ ਸਤਸੰਗ ਦੇ 'ਚ, ਇਹ ਆਤਮ ਹੱਤਿਆ ਨਹੀਂ ਕਰੇਗਾ, ਇਹ ਆਤਮ ਵਿਸਮਿਰਤੀ ਵੀ ਨਹੀਂ ਕਰੇਗਾ, ਇਹ ਆਤਮ ਕ੍ਰਾਂਤੀ ਕਰੇਗਾ। ਐ ਗੁਰੂ, ਅੱਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਹਾ, ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ। ਅੱਜ ਤੱਕ ਜਿਸਨੇ ਇਸ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ, ਸ਼ਬਦ ਨੇ ਅਜੇ ਚੋਟ ਨਹੀਂ ਕੀਤੀ ਉਸਨੂੰ। ਇਹ ਵੀ ਮੈਂ ਅਰਜ਼ ਕਰਦਾ, ਉਦਾਸ ਤੇ ਨਿਰਾਸ਼ ਆਪਣੀ ਅਕਲ ਤੋਂ ਹੋਇਆ ਜਾਂ ਸੰਸਾਰ ਤੋਂ ਚੋਟ ਖਾ ਕੇ ਹੋਇਆ ਹੈ, ਤੂੰ ਸਹੀ ਫੈਸਲਾ ਕਰਨ ਦੀ ਥਾਂ ਤੇ ਗਲਤ ਫੈਸਲਾ ਵੀ ਕਰ ਸਕਦਾ। ਕਿਸੇ ਕਿਸੇ ਨੇ ਸਹੀ ਫੈਸਲਾ ਵੀ ਕੀਤਾ ਹੈ, ਆਤਮ ਕ੍ਰਾਂਤੀ ਮੈਂ ਕੱਲ ਜ਼ਿਕਰ ਕਰਾਂਗਾ, ਉਹਨੇ ਖੁਦ ਨੂੰ ਬਦਲਿਆ। ਲੇਕਿਨ ਐਸਾ ਵੀ ਆਉਂਦਾ ਹੈ, ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇਗਾ, ਦਿਨ ਰਾਤ ਨਸ਼ੇ 'ਚ ਹੋਣ, ਜਾਂ ਸੁਸਾਈਡ ਕਰੇਗਾ, ਆਤਮ ਹੱਤਿਆ ਕਰੇਗਾ, खुदकशी करेगा। जिन्हें आत्म क्रांति दी नहीं सोची, जिन्हें आत्म हत्या दी नहीं सोची, जिन्हें आत्म विस्मृति दी नहीं सोची, अजे इसनू चोट नहीं लगी, अजे ना निराश होया ना उदास होया। बाकी का खुलासा मैं थोड़े सामने कल करांगा, समय की उलंघना ना करा। दरबार साहब दे आए हुए महान कीर्तनी बहुत सुंदर कीर्तन करते हैं, रब्बी रस बनता है, आप समय सिर आया करो।
1: You're listening to KRPI 1550 Radio, Ferndale, Washington.
2: Radio station 1550 AM Gurbani segment tuhade tak. Swargwasi Sardar Ajit Singh di baad Swargwasi Mata Surinder Kaur baad di yaad de vich 1550 AM to Gurbani prachar kita janda hai. 1550 radio de utte Gurbani de kise bhi program nu sponsor karn vaste 604-964-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਜੁਲਾਈ ਤੋਂ 29 ਜੁਲਾਈ ਤੱਕ ਲਾਲ ਗੰਡੇ 25 ਪਾਉਂਡ ਦਾ ਬੈਗ 22.99 ਦਾ, 4 ਕਿਲੋ ਟੈਲਫੋ ਮੈਂਗੋਜ 15.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 3.49 ਦਾ ਬੈਗ।
4: Family Care Pharmacy
5: पूरे BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।
7: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਜੁਲਾਈ ਤੋਂ 29 ਜੁਲਾਈ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ ਬਿਨਾਂ ਬੀਜ ਵਾਲਾ ਹਦਵਾਣਾ 68 ਸੈਂਸ ਨੂੰ ਪਾਉਂਡ।

0: ਗੋਪੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਜੁਲਾਈ ਤੋਂ 29 ਜੁਲਾਈ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 22.99 ਦਾ, ਬੀਸੀ ਹੌਟ ਹਾਊਸ ਟੋਮੈਟੋ 98 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
1: ਤੁਹਾਡਾ ਘਰ, ਤੁਹਾਡਾ

0: ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
1: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
0: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
1: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
0: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।

ਗੁਰੂ ਰੂਪ ਸਾਧ ਸਿੰਘ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਲੜੀਵਾਰ ਵਿਚਾਰ ਅੰਦਾਜ਼ਨ ਕਈ ਦਿਨਾਂ ਤੋਂ ਦਾਸ ਸਾਹਿਬ ਜੀ ਦੇ ਸਾਹਮਣੇ ਰੱਖ ਰਿਹਾ ਹੈ। ਇਹਨਾਂ ਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਰਾਮ ਕੱਲੀ ਮੱਲਾ ਪਹਿਲਾ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਹਰ ਦਰ ਤੋਂ ਹਰ ਘਰ ਤੋਂ ਉਦਾਸ ਹੋ ਕੇ ਨਿਰਾਸ਼ ਹੋ ਕੇ ਜਿਸ ਘਰ ਦੀ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਤੇ ਦੱਸੇ। ਸਤਿਗੁਰੂ ਕਹਿੰਦੇ ਨੇ ਕੋਈ ਤੇ ਦੱਸੇ। ਉਹ ਦਰ ਕੈਸਾ ਹੈ, ਉਹ ਦਰ ਕਿੱਥੇ ਹੈ? ਦਰ ਘਰ ਦੀ ਵਿਆਖਿਆ ਤੋਂ ਪਹਿਲੇ ਦਾਸ ਨੇ ਇਸ ਨੁਕਤੇ ਨੂੰ ਲਿਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਇਸ ਤੋਂ ਬਾਅਦ ਦਰ ਘਰ ਦੀ ਗੱਲ। ਉਦਾਸ ਕਹਿੰਦੇ ਨੇ ਉਦ ਆਸਣ, ਆਪਣੇ ਕੋਲ ਬੈਠਣਾ। ਤੇ ਆਪਣੇ ਕੋਲ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼ ਹੈ? ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਿਰਾਸਾ। ਜਿਤਨੇ ਚਿਰ ਤੱਕ ਮਨੁੱਖ ਸੁੱਖਾਂ ਦੀ ਡੋਰੀ ਦੂਜੇ ਨਾਲ ਜੋੜੀ ਰੱਖਦਾ, ਦੂਜੇ ਤੋਂ ਨਿਰਾਸ਼ ਨਹੀਂ ਆਉਂਦਾ, ਉਹ ਫਿਰ ਆਪਣੇ ਨੇੜੇ ਆਉਂਦਾ ਵੀ ਨਹੀਂ, ਉਹ ਉਦਾਸ ਨਹੀਂ ਆਉਂਦਾ। ਆਪਣੀ ਆਤਮਾ ਦੇ ਨੇੜੇ ਆਉਣ ਤੋਂ ਪਹਿਲੇ ਆਪਣੇ ਮਨ ਦੇ ਨੇੜੇ ਆਉਣਾ ਹੁੰਦਾ, ਔਰ ਆਪਣੇ ਮਨ ਦੇ ਨੇੜੇ ਆਉਣ ਤੋਂ ਪਹਿਲੇ ਆਪਣੇ ਤਨ ਦੇ ਨੇੜੇ ਆਉਂਦਾ। ਮਨੁੱਖ ਦੂਜਿਆਂ ਦੇ ਨੇੜੇ ਹੈ, ਆਪਣੇ ਤੋਂ ਦੂਰ ਹੈ। ਜਿਸ ਦਰ ਕਾਰਨ ਫਿਰਾਂ ਉਦਾਸੀ, ਨਿਰਾਸ਼ ਕੌਣ ਆਉਂਦਾ? ਦਾਸ ਨੇ ਪਰਸੋਂ ਅਰਜ਼ ਕੀਤੀ ਸੀ, ਪ੍ਰਥਮ ਸਤਸੰਗੀ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ, ਜਪ ਰਿਹਾ ਹੋਵੇ ਬਾਣੀ, ਬਾਣੀ ਚੋਟ ਕਰ ਜਾਏ। ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੋਵੇ, ਵਾਹਿਗੁਰੂ ਤੀਰ ਦੀ ਤਰ੍ਹਾਂ ਲੱਗੇ, ਇਹ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਦੂਸਰਾ, ਆਪਣੀ ਅਕਲ ਤੋਂ ਚੋਟ ਖਾਵੇ। ਅਕਲ ਇਤਨੀ ਮਹਾਨ ਕਿ ਦੁਨੀਆ ਛੋਟੀ ਹੋ ਗਈ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਆਪਣੀ ਅਕਲ ਤੋਂ ਚੋਟ ਖਾ ਕੇ ਵੀ ਦੁਨੀਆ ਵਿੱਚ ਕੁਝ ਸਿਆਣੇ ਪੁਰਸ਼ ਨਿਰਾਸ਼ ਹੋਏ ਨੇ, ਉਦਾਸ ਹੋਏ ਨੇ। ਤੀਸਰਾ, ਸੰਸਾਰ ਤੋਂ ਹੀ ਕੋਈ ਵੱਡੀ ਚੋਟ ਲੱਗ ਗਈ ਹੈ, ਕੋਈ ਹਾਦਸਾ ਹੋ ਗਿਆ। ਛੋਟੀ ਦਾ ਧਨਹੜ ਸੀ, ਦੀਵਾਲੀਆ ਹੋ ਗਿਆ। ਬੜੀ ਪ੍ਰਤਿਸ਼ਠਾ ਸੀ, ਬੇਇੱਜ਼ਤੀ ਹੋ ਗਈ ਹੈ। ਬੜੀ ਸਮਰੱਥਾ ਤੇ ਸ਼ਕਤੀ ਸੀ, ਸਭ ਜਾਂਦੀ ਰਹੀ। ਇਹ ਜਗਤ ਤੋਂ ਚੋਟ ਖਾ ਕੇ ਵੀ ਮਨੁੱਖ ਪੂਰਨ ਤੌਰ ਤੇ ਨਿਰਾਸ਼ ਹੋ ਸਕਦਾ ਹੈ ਜਗਤ ਤੋਂ, ਔਰ ਉਦਾਸ ਹੋ ਸਕਦਾ। ਹੁਣ ਮੈਂ ਅਰਜ਼ ਕਰਾਂ, ਜਿਹੜਾ ਅਜੇ ਤੱਕ ਟੋਟਲੀ ਨਿਰਾਸ਼ ਨਹੀਂ, ਉਦਾਸ ਨਹੀਂ, ਪਹਿਲਾਂ ਤਾਂ ਉਹ ਕੋਈ ਗਹਿਰਾ ਸਤਸੰਗੀ ਨਹੀਂ ਹੈ, ਕੋਈ ਗਹਿਰਾਈ ਨਾਲ ਸੁਣਦਾ ਹੀ ਨਹੀਂ ਹੈ। ਜੈਸੇ ਮੈਂ ਸਵੇਰੇ ਅਰਜ਼ ਕੀਤੀ ਸੀ, ਮਨੁੱਖ ਬਹੁਤ ਸਾਰੇ ਧਰਮ ਗ੍ਰੰਥ ਤੇ ਕਿਤਾਬਾਂ ਪੜ੍ਹ ਲੈਂਦਾ, ਬੜੀਆਂ ਬੜੀਆਂ ਡਿਗਰੀਆਂ ਹਾਸਲ ਕਰ ਲੈਂਦਾ ਹੈ, ਪਰ ਮਹਾਰਾਜ ਕਹਿੰਦੇ ਨੇ ਉਤਨੇ ਚਿਰ ਤੱਕ ਉਹ ਮੂਰਖ ਹੈ ਜਿਤਨੇ ਚਿਰ ਤੱਕ ਸਿਰ ਦੇ ਲੇਖ ਨਹੀਂ ਪੜ੍ਹਦਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਆਣਾ। ਪਰ ਉਹ ਕਈ ਇਹ ਪੁੱਛਣ ਲੱਗ ਪਏ, ਉਹ ਸਿਰ ਦੇ ਲੇਖ ਕਿਵੇਂ ਪੜ੍ਹੀਏ? ਮੈਂ ਸਵੇਰੇ ਖੁਲਾਸਾ ਕੀਤਾ ਸੀ, ਸਿਰ ਦੇ ਚੱਲਦੇ ਨੇ ਵਿਚਾਰ, ਉਹਨਾਂ ਨੂੰ ਵੇਖਣਾ ਹੀ ਪੜਨਾ ਹੈ। ਸਿਰ ਦੇ ਚੱਲਦੀ ਹੈ ਸੋਚਣੀ,
ਉਹਨੂੰ ਵੇਖਣਾ ਹੀ ਪੜਨਾ ਹੈ। ਸਿਰ ਦੇ ਚ ਚੱਲਦੀਆਂ ਨੇ ਯਾਦਾਂ, ਉਹਨੂੰ ਵੇਖਣਾ ਹੀ ਪੜਨਾ ਹੈ। ਕੋਈ ਨਹੀਂ ਵੇਖਦਾ, ਅੰਦਰ ਵਿਚਾਰ ਚੱਲਦੇ ਰਹਿੰਦੇ ਨੇ, ਕੌਣ ਵੇਖਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਤੇ ਸ਼ੀਸ਼ਾ ਹੈ, ਇਸ ਸ਼ੀਸ਼ੇ ਦੇ ਚੋਂ ਆਪਣੇ ਵਿਚਾਰਾਂ ਨੂੰ ਕੋਈ ਗੁਰਮੁਖ ਹੀ ਦੇਖਦਾ, ਹਰ ਬੰਦਾ ਨਹੀਂ ਦੇਖਦਾ। ਹਰ ਬੰਦਾ ਦੂਜਿਆਂ ਨੂੰ ਦੇਖਦਾ ਰਹਿੰਦਾ, ਦੂਜੇ ਦ੍ਰਿਸ਼ ਦੂਜਿਆਂ ਨੂੰ, ਕੌਣ ਆਪਣੇ ਆਪ ਨੂੰ ਦੇਖਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਦਰਪਣ ਹੈ, ਸ਼ੀਸ਼ਾ ਹੈ, ਕੋਈ ਵਿਰਲਾ ਹੀ ਮਨੁੱਖ ਦੇਖਦਾ ਹੈ। ਹੁਣ ਮੈਂ ਅਰਜ਼ ਕਰਾਂ, ਇਹ ਦੇਖਣਾ ਹੀ ਪੜਨਾ ਹੈ, ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ, ਦੇਖਦੇ ਹੀ ਪਤਾ ਚੱਲ ਜਾਏਗਾ ਕੀ ਚੱਲ ਰਿਹਾ, ਕੀ ਸੋਚਣੀ ਚੱਲਦੀ ਰਹਿੰਦੀ ਹੈ ਦਿਨ ਭਰ, ਦੇਖਦਿਆਂ ਹੀ ਪਤਾ ਚੱਲੇਗਾ। ਕੀ ਯਾਦਾਂ ਚੱਲਦੀਆਂ ਰਹਿੰਦੀਆਂ ਨੇ ਸਿਰ ਦੇ ਚ, ਦੇਖਦਿਆਂ ਹੀ ਪਤਾ ਚੱਲੇਗਾ। ਇਹ ਦੇਖਣਾ ਹੀ ਪੜਨਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ, ਉਤਨੇ ਚਿਰ ਤੱਕ ਇਹ ਇਆਣਾ ਹੈ, ਨਾਦਾਨ ਹੈ, ਭਾਵੇਂ ਕਿਤਨਾ ਪੜ੍ਹਾ ਲਿਖਾ ਹੈ, ਪਰ ਜੇ ਇਹਨੂੰ ਸਿਰ ਦੇ ਲੇਖ ਪੜਨ ਦੀ ਜਾਂਚ ਨਹੀਂ ਆਈ, ਇਆਣਾ ਹੈ, ਸਿਆਣਾ ਨਹੀਂ ਹੈ। ਮੈਂ ਫਿਰ ਦੁਹਰਾਵਾਂ, ਸਿਰ ਦੇ ਲੇਖ ਕੀ ਹੈ, ਜੋ ਸਿਰ ਦੇ ਚ ਸੋਚਣੀ ਚੱਲਦੀ ਰਹਿੰਦੀ ਹੈ, ਉਹਨੂੰ ਦੇਖਣਾ ਹੀ ਪੜਨਾ ਹੈ। ਜੋ ਸਿਰ ਦੇ ਚ ਯਾਦਾਂ ਚੱਲਦੀਆਂ ਰਹਿੰਦੀਆਂ ਨੇ, ਉਹਨੂੰ ਦੇਖਣਾ ਹੀ ਪੜਨਾ ਹੈ। ਜੋ ਸਿਰ ਦੇ ਚ ਵਿਚਾਰ ਚੱਲਦੇ ਰਹਿੰਦੇ ਨੇ, ਇਹਨੂੰ ਦੇਖਣਾ ਹੀ ਪੜਨਾ ਹੈ। ਪਰ ਮਹਾਰਾਜ ਕਹਿੰਦੇ, ਮਨੁੱਖ ਬੜਾ ਇਆਣਾ, ਬੜੇ ਕੁਛ ਕਿਤਾਬਾਂ ਪੜ੍ਹ ਲੈਂਦਾ ਹੈ, ਸਿਰ ਦੇ ਲੇਖ ਨਹੀਂ ਪੜ੍ਹਦਾ। ਜਦ ਸਿਰ ਦੇ ਲੇਖ ਨਹੀਂ ਪੜਦਾ, ਤੂੰ ਆਪਣੇ ਸਿਰ ਦਾ ਪਤਾ ਵੀ ਨਹੀਂ ਚੱਲਦਾ, ਮੇਰਾ ਸਿਰ ਕੀ ਹੈ, ਕੁਛ ਵੀ ਨਹੀਂ ਪਤਾ ਚੱਲਦਾ, ਮੈਂ ਕੀ ਹਾਂ, ਕੁਛ ਵੀ ਨਹੀਂ ਪਤਾ ਚੱਲਦਾ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ, ਇਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਮਨੁੱਖ ਉਹ ਹੈ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ, ਮਨੁੱਖ ਇਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੀਆਂ ਯਾਦਾਂ ਚੱਲਦੀਆਂ ਨੇ, ਮਨੁੱਖ ਉਹ ਹੈ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਇਹ ਨਹੀਂ ਹੈ। ਮਨੁੱਖ ਦੇ ਅੰਦਰ ਜੋ ਸੋਚਣੀ ਚੱਲਦੀ ਰਹਿੰਦੀ ਹੈ, ਮਨੁੱਖ ਉਹ ਹੈ। ਪਰ ਮਹਾਰਾਜ ਕਹਿੰਦੇ ਨੇ, ਇਹ ਤੇ ਕੋਈ ਪੜਦਾ ਹੀ ਨਹੀਂ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ, ਕੌਣ ਸਿਰ ਦੇ ਲੇਖ ਪੜਦਾ। ਤੋ ਮਹਿਰਜ ਕਰੇ, ਜਿਹੜੀ ਵਿਚਾਰ ਦਾਸ ਨੇ ਆਰੰਭ ਕੀਤੀ ਹੋਈ ਹੈ, ਕੋਈ ਥੋੜੇ ਜਿਹੜੇ ਅਭਿਆਸੀ ਸੱਜਣ ਹੋਣਗੇ, ਆਪਣੇ ਨੇੜੇ ਆਉਂਦੇ ਨੇ। ਉਦਾਸ ਦਾ ਮਤਲਬ ਕੀ ਹੈ? ਉਦਾਸਣ, ਆਪਣੇ ਵਿੱਚ ਬੈਠਣਾ, ਆਪਣੇ ਕੋਲ ਬੈਠਣਾ, ਆਪਣੇ ਨਾਲ ਬੈਠਣਾ, ਆਪਣੇ ਨਾਲ ਬੈਠਣਾ ਧਰਮ ਦੀ ਸਾਧਨਾ ਦਾ ਪਹਿਲਾ ਕਦਮ ਹੈ। ਪਰ ਮਨੁੱਖ ਨੂੰ ਦੂਜਾ ਚਾਹੀਦਾ, ਤੀਜਾ ਚਾਹੀਦਾ, ਚੌਥਾ ਚਾਹੀਦਾ, ਕੌਣ ਆਪਣੇ ਨਾਲ ਬੈਠਦਾ? ਹੁਣ ਕੌਣ ਆਪਣੇ ਨਾਲ ਬੈਠੇਗਾ? ਪ੍ਰਥਮ, ਬੜਾ ਗਹਿਰਾ ਸਤਸੰਗੀ ਹੋਵੇ, ਸਰੋਤਾ ਬੜਾ ਗਹਿਰਾ ਹੋਵੇ, ਸ਼ਬਦ ਸੁਣੇ ਤੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ, ਇੰਨਾ ਗਹਿਰਾ ਸਰੋਤਾ ਹੋਵੇ। ਇਤਨੀ ਗਹਿਰਾਈ ਨਾਲ ਥੋੜੇ ਹੀ ਲੋਕ ਸੁਣਦੇ ਨੇ, ਇਹ ਵੀ ਮੈਂ ਅਰਜ਼ ਕਰਾਂ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੁਰਤ ਦੇ ਅਰਥ ਤਿੰਨ ਨੇ ਸ਼ਬਦ ਦੀ ਚਾਲ ਦੇ ਮੁਤਾਬਕ। ਸੁਰਤ ਸ਼ਬਦ ਵੈਸੇ ਬਣਿਆ ਸਰਵਨ ਤੋਂ, ਸਰੋਤੇ ਤੋਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸੁਰਤ ਦੇ ਚ ਸੁਣਦਾ ਪਿਆ, ਪਰ ਇਹਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ ਜੇ ਸੁਣਦਾ ਪਿਆ। ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ, ਹੁਣ ਸੁਰਤ ਦੇ ਅਰਥ ਧਿਆਨ ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹਨਾਂ ਅਰਥ ਨੇ। ਤੋ ਪਹਿਲਾ ਤੇ ਸੁਰਤ ਹੈ, ਇਹਨੂੰ ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ, ਸੁਰਤਵਾ ਧਰਮੰਗ ਵਿਜਾਨਾਥੀ। ਧਰਮ ਦਾ ਪਹਿਲਾ ਕਦਮ, ਧਰਮ ਦੀ ਪ੍ਰਾਪਤੀ ਸੁਣਨ ਨਾਲ ਆਉਂਦੀ ਹੈ, ਵੇਖਣ ਨਾਲ ਨਹੀਂ। ਸੁਣੀਏ ਦੇ ਉੱਤੇ ਚਾਰ ਪੌੜੀਆਂ ਨੇ ਗੁਰੂ ਨਾਨਕ ਦੇਵ ਜੀ।
नानक भगता सदा विगास, सुनिए दुख पाप का नास। कीर्तन सुनन जा रहे हैं जी, मैं पाठ सुनन जा रहे हैं, गल्ला ही नहीं। कौन सुन दे? अंतर प्यास उठी प्रभ केरी, सुन गुरु बचन मन तीर लगैया। ऐ सुनना हुंदा है। तो हुण मैं अर्ज करा, बड़ा गहरा सरोता होवे ते गुरु दा शब्द चोट कर जाए, उदास हो जाएगा, निराश हो जाएगा, या फिर इनू अपनी अकल तो चोट लग जाए। इतनी अकल महान होवे कि संसार दा सब कुछ छोटा हो जाए। जैसे कल मैं अर्ज की थी सी, गालिब कहिंदा कुछ भी नहीं है, कुछ भी नहीं, सब बच्चियां दा खेल है, मेरा दिल नहीं लग रहा, मेरे सामने सब कुछ कुछ नहीं। ये सब कुछ है, जिवें पंजाबी च कहिंदे ने ए जग मिठा अगला कहन डिठा, ये बड़ी मोटी अकल दी पहचान है। चलो मैं दो नुक्ते थोड़े सामने रखा। पहला, मुगल सम्राट जिसने भारत देश मुगलिया सल्तनत दी बुनियाद रखी, बाबर। बड़ा जाबर सी, जालम सी। गुरु नानक ने ते उसके मुंह देते कह दिता सी, तू बाबर नहीं है, जाबर है। पाप की जंजले काबलों धाया, जोरी मंगे दान वेला। हिम्मत है धन गुरु नानक देव जी महाराज की। बाबर कहिंदा है, रोजो नो बहारो मैं व दिल रूबा खुशस्त, बाबर ब ऐश कोश के आलम दोबारा नेस्त। कहिंदा है, खा ले पी ले रंग मान ले, जगत दिच नित नवा रस नित नवा रंग जद मौजूद है, तो निराश होण दी की लोड़ है, उदास होण दी की लोड़ क्यों होई है। बाबर ये मोटी अकल दी पहचान है। जिन्हां जिन्हां कोल मोटी

ਉਹਦੀ ਸੋਚਣੀ ਹੈ। ਇਹਨੇ ਮੁਗਲੀਆ ਸਲਤਨਤ ਦੀ ਬੁਨਿਆਦ ਭਾਰਤ ਵਿੱਚ ਰੱਖੀ, ਜਿਸ ਦੇ ਨਾਲ ਮੁਗਲੀਆ ਸਲਤਨਤ ਖਤਮ ਹੋਈ। ਜਿਸ ਬਾਦਸ਼ਾਹ ਦੇ ਹੱਥੋਂ ਉਹ ਆਖਰੀ ਮੁਗਲ ਸਮਰਾਟ ਸੀ, ਬਹਾਦਰ ਸ਼ਾਹ ਜ਼ਫਰ। ਅੰਗਰੇਜ਼ਾਂ ਨੇ ਇਹਦੇ ਕੋਲੋਂ ਦਿੱਲੀ ਦਾ ਤਖ਼ਤ ਖੋਇਆ ਔਰ ਇਹਨੂੰ ਪਕੜ ਕੇ ਰੰਗੂਨ ਦੀ ਜੇਲ੍ਹ ਵਿੱਚ ਬੰਦ ਕੀਤਾ। ਇਹ ਮਰਿਆ ਵੀ ਰੰਗੂਨ ਦੇ 'ਚ, ਇਹਦੀ ਕਬਰ ਵੀ ਰੰਗੂਨ ਦੇ 'ਚ। ਇਹ ਫਕੀਰ ਤਬੀਅਤ ਬੰਦਾ ਸੀ। ਇਹਦੀ ਸਭਾ ਵਿੱਚ ਅਮੀਰ ਮਿਨਾਈ, ਉਸਤਾਦ ਜ਼ੌਕ, ਮਿਰਜ਼ਾ ਗਾਲਬ, ਮੁੱਲਾ ਨਾਰਾਇਣ, ਇਸ ਤਰ੍ਹਾਂ ਦੇ ਬੁਲੰਦ ਪਾਇਆ ਮਨੁੱਖ ਜੋ ਬੜੀ ਗਹਿਰੀ ਸੋਚਦੇ ਸਨ, ਬੁਲੰਦੀਆਂ ਦੀ ਸੋਚਦੇ ਸਨ, ਉਹ ਇਹਦੇ ਸੰਗੀ ਸਾਥੀ ਸਨ। ਬੜੇ ਸਿਆਣੇ ਮਨੁੱਖ, ਬੜੇ ਆਲਮ ਫਾਜ਼ਲ, ਬੜੀ ਦੂਰ ਦੀ ਸੋਚਣ ਵਾਲੇ। ਇਹ ਮਨੁੱਖ ਹਰ ਵਕਤ ਆਪਣੇ ਨਾਲ ਰੱਖਦਾ ਸੀ ਗਾਲਬ ਨੂੰ, ਜ਼ੌਕ ਨੂੰ, ਇਮਾਮ ਅਮੀਰ ਮਿਨਾਈ ਨੂੰ ਔਰ ਹਕੀਮ ਮੋਮਨ ਖਾਨ ਮੋਮਨ। ਜਿਨ੍ਹਾਂ ਜਿਨ੍ਹਾਂ ਵੀ ਸੱਜਣਾਂ ਨੇ ਇਹਨਾਂ ਜੋ ਹੈ ਸਿਆਣਿਆਂ ਨੂੰ ਪੜ੍ਹਿਆ, ਪਤਾ ਚੱਲਦਾ ਕਿ ਮਨੁੱਖ ਕਿਤਨਾ ਉੱਚਾ ਸੋਚ ਸਕਦਾ, ਮਨੁੱਖ ਕਿਤਨਾ ਗਹਿਰਾ ਸੋਚ ਸਕਦਾ। ਗਾਲਬ ਤੇ ਇੱਥੇ ਤੱਕ ਕਹਿੰਦਾ, ਹਰ ਚੇ ਬਰ ਇਫਲਾਕ ਰਫਤਾ ਰਸ਼ ਬਵਦ, ਬਰ ਜ਼ਮੀ ਰਫਤਨ ਚੇ ਦੁਸ਼ਵਾ ਰਸ਼ ਬਵਦ। ਜਿਸ ਮਨੁੱਖ ਨੂੰ ਆਸਮਾਨ ਦੇ ਉੱਤੇ ਚੱਲਣ ਦੀ ਜਾਚ ਆ ਗਈ ਹੈ, ਕਿਹੜਾ ਮਾਈ ਦਾ ਲਾਲ ਹੈ ਕਿ ਜ਼ਮੀਨ ਦੇ ਉੱਤੇ ਉਹਦੇ ਕਦਮਾਂ ਨੂੰ ਰੋਕੇ? ਕੌਣ ਰੋਕੇਗਾ? ਹਰ ਚੇ ਬਰ ਇਫਲਾਕ ਰਫਤਾ ਰਸ਼ ਬਵਦ, ਬਰ ਜ਼ਮੀ ਰਫਤਨ ਚੇ ਦੁਸ਼ਵਾ ਰਸ਼ ਬਵਦ। ਜਿਹਦੀ ਸੋਚਣੀ ਇਤਨੀ ਉੱਚੀ ਹੋ ਗਈ ਹੈ, ਆਸਮਾਨੋਂ ਨੂੰ ਛੂੰਦੀ ਹੈ, ਜ਼ਮੀਨ ਦੀਆਂ ਸਮੱਸਿਆਵਾਂ ਉਹਦੇ ਪੈਰ ਨਹੀਂ ਰੋਕ ਸਕਦੀਆਂ, ਸੰਸਾਰ ਦੀਆਂ ਉਲਝਣਾਂ ਉਸਨੂੰ ਨਹੀਂ ਰੋਕ ਸਕਦੀਆਂ। ਇਤਨੀ ਵੱਡੀ ਗੱਲ ਉਹ ਕਰਦਾ ਹੈ। ਔਰ ਐਸੇ ਵਿਦਵਾਨ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਸੀ ਬਹਾਦਰ ਸ਼ਾਹ ਜ਼ਫਰ। ਇਬਾਦਤ ਕਰਦਾ ਸੀ, ਨਾਮ ਜਪਦਾ ਸੀ, ਤਸਵੀਰ ਫੇਰਦਾ ਸੀ। ਤੇ ਜਿਹੜਾ ਬੰਦਾ ਇਤਨਾ ਕੁਛ ਕਰੇ ਤੇ ਸਮਝਦਾਰ ਵੀ ਹੋਵੇ, ਤੇ ਕੁਦਰਤੀ ਗੱਲ ਆਪਣੇ ਨੇੜੇ ਆਏਗਾ। ਔਰ ਆਪਣੇ ਨੇੜੇ ਕੌਣ ਆਉਂਦਾ ਹੈ? ਜੋ ਸਭ ਤੋਂ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ। ਬਹਾਦਰ ਸ਼ਾਹ ਦੀ ਇੱਕ ਨਜ਼ਮ ਜੋ ਜਗਤ ਪ੍ਰਸਿੱਧ ਹੋਈ ਵਿਦਵਾਨਾਂ ਦੀ ਦੁਨੀਆਂ 'ਚ, ਸ਼ਾਇਰਾਂ ਦੀ ਸੰਗਤ ਕਰਦਿਆਂ ਕਰਦਿਆਂ, ਵਿਦਵਾਨਾਂ ਦੀ ਸੰਗਤ ਕਰਦਿਆਂ ਕਰਦਿਆਂ ਖੁਦ ਵਿਦਵਾਨ ਹੋ ਗਿਆ ਸੀ ਔਰ ਖੁਦ ਬੁਲੰਦ ਪਾਇਆ ਸ਼ਾਇਰ ਹੋ ਗਿਆ। ਕਹਿੰਦਾ, ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ, ਮੇਰਾ ਦਿਲ ਨਹੀਂ ਲੱਗਦਾ, ਇਹ ਸੰਸਾਰ ਇੱਕ ਉਜਾੜ ਹੈ ਔਰ ਕੁਛ ਵੀ ਨਹੀਂ। ਮੈਂ ਉਹ ਦਿਨ ਅਰਜ਼ ਕੀਤੀ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਮਹਾਭਯਾਨ ਉਦਿਆਨ ਨਗਰ ਕਰਮਾਨਿਆ। ਕਹਿੰਦਾ ਬਹੁਤ ਵੱਡਾ ਸ਼ਹਿਰ ਹੈ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ ਹੈ, ਕੁਛ ਵੀ ਨਹੀਂ ਹੈ। ਮਨੁੱਖ ਮਨੁੱਖ ਨਾਲ ਟੁੱਟਿਆ ਹੋਇਆ ਹੈ, ਮਨੁੱਖ ਦਾ ਮਨੁੱਖ ਨਾਲ ਸੰਬੰਧ ਨਹੀਂ, ਭਰਾ ਦਾ ਭਰਾ ਨਾਲ ਸੰਬੰਧ ਨਹੀਂ, ਪਤੀ ਪਤਨੀ ਦੇ ਵਿੱਚ ਦਰਾੜਾਂ ਪਈਆਂ ਹੋਈਆਂ ਨੇ, ਬੱਚਿਆਂ ਤੇ ਮਾਂ ਬਾਪ ਦੇ ਦਰਾੜਾਂ ਪਈਆਂ ਹੋਈਆਂ ਨੇ, ਪੜੋਸੀ ਦਾ ਪੜੋਸੀ ਨਾਲ ਕੋਈ ਮਿਲਣਾ ਨਹੀਂ, ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੋਇਆ, ਕਿਹੜੀ ਗੱਲ ਦਾ ਸ਼ਹਿਰ ਹੈ? ਉਜਾੜ ਹੈ, ਬਿਲਕੁਲ ਉਜਾੜ ਹੈ। ਮਹਾਭਯਾਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ। ਜ਼ਫਰ ਕਹਿੰਦਾ ਹੈ, ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ, ਇਸ ਉਜਾੜ ਵਿੱਚ ਮੇਰਾ ਦਿਲ ਨਹੀਂ ਲੱਗਦਾ। ਉਜਾੜ ਕਿਸ ਨੂੰ ਕਹਿ ਰਿਹਾ? ਸਾਰੇ ਸੰਸਾਰ ਨੂੰ। ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏਦਾਰ ਮੈਂ, ਇਸ ਕੱਚੀ ਜ਼ਮੀਨ ਦੇ 'ਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ ਹੈ? ਇਸ ਨਾਸਵੰਤ ਸੰਸਾਰ ਦੇ 'ਚ ਸਦੀਵੀ ਸੁੱਖ ਕਦੀਮੀ ਸੁੱਖ ਕਿਸ ਨੂੰ ਮਿਲਿਆ? ਕਾਇਮ ਦਾਇਮ ਕਿਸ ਦੀ ਦੁਨੀਆ ਹੋਈ ਹੈ?

0: किसकी बनी है आल में ना पाए दार में। अगा चल के कहिंदा है उमरे दराज मांग कर लाए थे चार दिन। कहिंदा है खुदा तो मैं बड़ी लंबी उम्र लेके आया। किन्नी? चार दिन। उमरे दराज मांग कर लाए थे चार दिन, दो आरजू में कट गई दो इंतजार में। कहिंदे दो दिन लंघ गए इच्छावां कर दे कामनावां कर दे, ते दो दिन लंघ गए उड़ीक कर दे इच्छा अज पूरी होवेगी कल पूरी होवेगी अज पूरी होवेगी कल पूरी होवेगी, की पूरी होनी सी असी खत्म हो गए। ध्यान नाल सुनना, सारियां इच्छावां किसे दियां नहीं पूरियां होंदियां, इस चक्कर च ना पैना। इसे वास्ते कह दिता आसा मनसा सगल ते आगे। एक इच्छा पूरी हो जाए, मैं दोहरा दें, कम से कम दस इच्छावां नूं जन्म दे जांदी है। वो दस इच्छावां पूरियां होवन सौ इच्छावां नूं जन्म दे जांदी है, वो सौ इच्छावां पूरियां होवन हजार इच्छावां नूं जन्म दे जांदियां ने। ओ हजार इच्छावां पूरियां होवन इन्नी जिंदगी नहीं है, मनुख ख्वाहिशां दे बोझ दे थले ही मरदा है। उमरे दराज मांग कर लाए थे चार दिन, दो आरज़ू में कट गई दो इंतजार में। इन हसरतों से कह दो कहीं और जा बसें। नाम अव्यासी दे सामने सब तो जड़ी अड़चन आंदी है इच्छावां। मनुख कहिंदा है ए निकलन निकलन। मैं वैराग शतक राजयोगी भरतरी दा पढ़ रहा सी। भरतरी कहिंदा है मौत अज मात रमा अब तू भज आन किसे, हे कामना मैं तेनू मां कहना मैनू तू छोड़, मैनू ना तंग कर मेरे हिरदे चो निकल। मौत जमात रमा अब तू भज आन किसे, तू हुण होर किसे नू पकड़ छड़ मेरा हिरदा। जो तोय भोगन हेत भजे तुम सेव तिसे, जो संसार दे भोगां दियां कामनावां करदे ने ते जिन्हां नू संसार दे भोग चाहीदे ने तू उन्हां दे पिछे जा, मैनू छोड़ मैं ते सब कुछ छड्डी बैठा तू मैनू छोड़। भरतरी कहिंदा राज पाठ महल माड़ियां मैं छोड़ियां ने, कामनावां नहीं छुटदियां नहीं छुटदियां। दुखत होके कह रहे अभ्यासी मनुख लई जिहड़ी सब तो वड्डी समस्या पैदा होंदी है जद अपने नेड़े आंदा है। इन हसरतों से कह दो कहीं और जा बसें, इतनी जगह कहां है दिले दागदार में। बहुत स्याणा मनुख होवे अपनी स्याणप तो चोट खा के उदास हो जाएगा निराश हो जाएगा। तीसरा, या संसार तो कोई बहुत वड्डा हादसा हो गया चोट खा गया निराश हो जाएगा उदास हो जाएगा। हुण मैनू कहण देना कोई पूर्ण तौर पे अजे भी निराश नहीं होया उदास नहीं होया तो कहना पैगा कोई गहरा सरोता नहीं है सत्संगी नहीं है। दूसरा, ये कोई बहुता अकलमंद भी नहीं है, कोई बहुत वड्डी अकल दा मालक नहीं है समझ दा मालक नहीं है। तीसरा, अजे संसार तो कोई इसनू बहुत वड्डी चोट नहीं लगे। इन्हां तिन्हां विचों कोई एक घटना भी घटे मनुख निराश हो जाता है उदास हो जाता है। हुण मैं अर्ज करा शब्द की चोट खा के जो निराश होया है उदास होया है ये आत्म क्रांति करेगा खुद नू बदलेगा, कहेगा ऐ गुरु अज तक मैं अपने ढंग नाल जीवदा रहा हुण तेरे ढंग नाल जीवां, अपने ढंग नाल मैं जी के देख लिया कुछ भी नहीं तेरे ढंग नाल जीवां। दूसरा, अपनी अकल तो चोट खा दी है या संसार तो चोट खा दी है, खतरा है। खुद नू बदलन दी तांते किधरे खुद नू खत्म ना कर बैठे, खुद नू बदलन दी तांते किधरे खुद नू भुलाण दी कोशिश ना करे। हर वक्त नशे दी जी गलतान रहन लग पड़े। संसार तो चोट खा के भी कुछ लोग टोटली निराश उदास होके आत्म क्रांति करते रहने, खुद नू बदलते रहने, जैसे महात्मा बुद्ध अपनी अकल तो चोट खा गए। सत्संगी नहीं सी, कोई सत्संग नहीं किया उस, कोई दुख भी नहीं सी, संसार तो भी चोट नहीं लगी। राजे का लड़का और एको एक लड़का, सारे सुख साधन मौजूद, अकल तो चोट खा गए। कहिंदा कुछ भी नहीं जगत, कुछ भी नहीं। अकल तो चोट खा के भी कई लोगों ने आत्म क्रांति की थी है। संसार तो चोट खा के भी कुछ एक लोगों ने आत्म क्रांति की थी है, अपने आप नो बदलने का यत्न किया है। जैसे राज योगी भरतरी, ये सत्संगी नहीं सी, ये भी मैं अर्ज करा, और इन्हें अपनी अकल तो भी चोट नहीं खाधी। फिर ये योगी क्यों बने हैं, गोरख दा चेला क्यों बने हैं? आप सुन के हैरान होवोगे, प्राणायाम दी साधना करके इन्हें अपनी उम्र इतनी लंबी कर ली सी। ये गुरु नानक दे वक्त मौजूद सी, साड़ी जन्म साखी ये कहंदी। धन गुरु नानक देव जी महाराज ने भरतरी दे प्रति तीन शब्द उच्चारण किए ने आसा राग दे, सिफती रत्ता सदबे रागी, जुए जन्म ना हारे, कहे नानक सुन भरतर जोगी, खेवा अमृत धारे। तीन शब्द ने इसकी व्याख्या की थी, तो जड़ा मजमून में छेड़िया रह जाएगा। तिने शब्दों दिया दो दो पंक्तियां थानू सुनावा। जलते उपजे जलते दूर, ए दूजा, जलते उपजे जलते दूर, जल में जोत रहा भरपूर, सुन भरतर नानक कहे विचार, निर्मल नाम मेरा आधार। इतनी उच्ची परवाज, उचियां गल्लां सुन के भरतरी दंग रहा है, क्योंकि भरतरी सतगुरु दे चरने पै गया सी। निर्माणता इहदे अंदर कुछ जानन दी बख सी। पुछ बैठा, महाराज थोड़ा पंथ की है? क्योंकि वो ते जोगी से, वो ते गोरख पंथी से, गोरख दे मार्ग दे चलदा से, गोरख दा चेला से, थोड़ा पंथ की है? उन्हें तीजा शब्द। सगली जोत हमारी, समया नाना वरन अनेकं, कहे नानक सुन भरतर जोगी, पार ब्रह्म लिव एकं। ऐ भरतरी, साडा पंथ पुछ दे, सारे जगत दे भेख वरन मजहब जात पात, सारिया दे नाल चलना ते सारिया नू अपने नाल चलाना, बस नानक दा पंथ यही है, और कोई पंथ नहीं, और कोई पंथ नहीं। पंक्तियां फिर सुन लेना। सगली जोत हमारी, समया नाना वरन अनेकं, कहे नानक सुन भरतर जोगी, पार ब्रह्म लिव एकं। भरतरी सारे जोगियां दे चां बहुत गुरु नानक दे श्रद्धा रखदा सी, श्रद्धालु सी, झुकया सी। हुण मैं अर्ज करा, भरतरी कोई सत्संगी नहीं सी कि सत्संग तो चोट खा के जोगी बने आवे। भरतरी ने कोई अपनी अकल तो भी चोट नहीं खा दी, ये भी मैं अर्ज करा। भरतरी नू संसार तो चोट लग गई। तुसी आखोगे राजा से बड़े बड़े महल धन संपदा, केड़ी गल दी कमी सी? ये अपनी पत्नी तो चोट खा गए। इदी पत्नी दा नाम सी पिंगला। वैराग शतक दा जिड़ा पहला छंद है उहदे च दसदा मैं जोगी क्यों बनया, इत्थों ही आरंभ करदा है। इहदे तीन ग्रंथ ने, वैराग शतक, नीति शतक, श्रृंगार शतक। धार्मिक जगत दे च वैराग शतक प्रचलित है, ਪੁਰਾਣੀਆਂ ਗੁਰਮਤੀਆਂ ਟਕਸਾਲਾਂ ਦੇ ਜਿੱਥੇ ਵਿਚਾਰ ਮਾਲਾ ਵਿਚਾਰ ਸਾਗਰ ਪੜਾਇਆ ਜਾਂਦਾ ਸੀ ਬਿਰਤੀ ਪ੍ਰਭਾਕਰ, ਉੱਥੇ ਵੈਰਾਗ ਸ਼ਤਕ ਵੀ ਪੜਾਇਆ ਜਾਂਦੇ ਸੀ। ਅੱਜ ਤੇ ਹੁਣ ਕੋਈ ਗੱਲ ਹੀ ਨਹੀਂ, ਕੋਈ ਟੇਪਾਂ ਸੁਣ ਲੈਂਦਾ, ਕੋਈ ਚਾਰ ਅੱਖਰ ਪੜ੍ਹ ਲੈਂਦਾ, ਬਸ ਠੀਕ ਹੈ, ਕਥਾ ਚੱਲ ਪਈ। ਟਕਸਾਲਾਂ ਨਹੀਂ ਰਹੀਆਂ, ਹੁਣ ਇਸ ਤਰ੍ਹਾਂ ਦਾ ਅਭਿਆਸ ਵੀ ਨਹੀਂ ਰਿਹਾ। ਉਹਨਾਂ ਗ੍ਰੰਥਾਂ ਦੇ ਨਾਮ ਵੀ ਖੁੰਦੇ ਜਾ ਰਹੇ ਨੇ ਜਿਹੜੇ ਨਿਰਮਲਿਆਂ ਉਦਾਸੀਆਂ ਦੀ ਟਕਸਾਲਾਂ 'ਚ ਪਹਿਲੇ ਪੜ੍ਹਾਏ ਜਾਂਦੇ ਸੀ ਸਾਰੇ। ਵੈਰਾਗ ਸ਼ਤਕ ਭਾਵੇਂ ਮਿਲਦਾ ਹੈ, ਅੰਮ੍ਰਿਤਸਰ ਵਿੱਚ ਹਰ ਦੁਕਾਨ 'ਤੇ ਪਿਆ ਹੁੰਦਾ, ਕੌਣ ਲੈਂਦਾ, ਕੌਣ ਪੜ੍ਹਦਾ। ਵੈਰਾਗ ਸ਼ਤਕ ਦੇ 'ਚ ਭਰਤਰੀ ਦੱਸਦਾ, ਮੈਂ ਜੋਗੀ ਕਿਉਂ ਬਣਿਆ, ਅਕਲ ਤੋਂ ਚੋਟ ਖਾ ਕੇ ਨਹੀਂ ਬਣਿਆ ਮੈਂ, ਮੈਂ ਕੋਈ ਸਤਸੰਗੀ ਵੀ ਨਹੀਂ ਗਹਿਰਾ ਕਿ ਗੁਰੂ ਦਾ ਸ਼ਬਦ ਪ੍ਰਭੂ ਦੇ ਬੋਲ ਚੋਟ ਕਰ ਗਏ ਹੁਣ ਤੇ ਮੈਂ ਜੋਗੀ ਬਣ ਗਿਆ। ਕਹਿੰਦਾ ਨਹੀਂ, ਫਿਰ ਕਿਉਂ ਬਣਿਆ? ਤਾਂ ਉਸੇ ਦੇ ਹੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਏ ਰਤੀ ਨਾ, ਉਹ ਆਨ ਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀ ਨਾ, ਦ੍ਰਿਗ ਹੈ ਅਬਲਾ ਬ੍ਰਿਧ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ, ਇਸ ਰੀਤ ਸਮੂਖੀ ਪ੍ਰੀਤ ਤਜੀ ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੀਨਾ। ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਏ ਰਤੀਨਾ, ਜੋ ਮੇਰੇ ਚਿਤ ਦੇ ਚ ਹਰ ਵਕਤ ਰਹਿੰਦੀ ਸੀ ਪਿੰਗਲਾ, ਮੇਰਾ ਹਿਰਦਾ ਹਰ ਵਕਤ ਉਸਨੂੰ ਯਾਦ ਕਰਦਾ ਸੀ, ਉਹਦੀ ਯਾਦ ਤੋਂ ਮੇਰਾ ਹਿਰਦਾ ਕਦੀ ਖਾਲੀ ਨਹੀਂ ਹੋਇਆ। ਬਰਤਰੀ ਇੰਜ ਕਹਿੰਦੇ ਨੇ, ਪਰ ਕਹਿੰਦਾ ਕਰਾਂ ਕਿ ਮੇਰੇ ਚਿੱਤ ਦੇ 'ਚ ਹਰ ਵਕਤ ਉਹ ਵਸੀ ਹੋਈ, ਉਹਦੇ ਚਿੱਤ ਦੇ 'ਚ ਮੈਂ ਨਹੀਂ ਸੀ। ਇੱਥੋਂ ਚੋਟ ਖਾ ਗਏ, ਧਿਆਨ ਨਾਲ ਸੁਣਨਾ। ਜਿਨ ਕੋ ਚਿੱਤ ਮੈਂ ਨਿਤ ਮੈਂ ਚਿੱਤ ਮੋ ਤਿਨ ਕੀ ਤਨ ਮੋ ਤਨ ਮਾਏ ਰਤੀਨਾ, ਵੋ ਆਨ ਪੁਮਾਨ ਕੇ ਸੰਗ ਰਤੀ ਪੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ, ਗਨ ਕਾ ਵੇਸਵਾ ਨੂੰ ਕਹਿੰਦੇ ਨੇ, ਉਹਦੇ ਚਿੱਤ ਦੇ 'ਚ ਕੁਝ ਹੋਰ ਹੈਗੀ ਤੇ ਰਾਣੀ ਸੀ ਗਨਕਾ ਬਣੀ ਹੋਈ। ਉਹਨੇ ਗੱਲ ਛੁਪਾਈ ਨਹੀਂ, ਮੈਂ ਜੋਗੀ ਕਿਉਂ ਬਣਿਆ। ਮਹਾਨ ਪੁਰਸ਼ ਦੀ ਜਦ ਹਿਰਦਾ ਨਿਰਮਲ ਹੋ ਜਾਂਦਾ ਹੈ, ਉਹਨੂੰ ਆਪਣੀਆਂ ਕਮਜ਼ੋਰੀਆਂ ਕਬੂਲ ਕਰਨ ਦੇ 'ਚ ਕੋਈ ਸੰਕੋਚ ਨਹੀਂ ਆਉਂਦਾ, ਉਹ ਪੜਦੇ ਵੀ ਨਹੀਂ ਪਾਉਂਦਾ, ਉਹ ਛੁਪਾਉਂਦਾ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦਾ, ਇਹ ਹਕੀਕਤ ਹੈ, ਨਾ ਪਰਮਾਤਮਾ ਦੇ ਕੋਲੋਂ ਛੁਪਾਉਂਦਾ, ਨਾ ਜਗਤ ਕੋਲੋਂ ਛੁਪਾਉਂਦਾ। ਇਸ ਸੰਬੰਧ 'ਚ ਵੀ ਮੈਂ ਤੁਹਾਡੇ ਸਾਹਮਣੇ ਕਿਸੇ ਵਕਤ ਖੋਲਾਂਗਾ ਗੱਲ ਕਿ ਕਰੀਬਨ ਕਰੀਬਨ ਭਗਤ ਜਦ ਆਪਣੇ ਆਪ ਨੂੰ ਪੇਸ਼ ਕਰਦੇ ਨੇ, ਆਪਣੀਆਂ ਬੜੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਨੇ। ਇਹ ਖੋਲਾਂਗਾ ਕਿਸੇ ਵਕਤ। ਕਾਲੇ ਮੇਡੇ ਕੱਪੜੇ ਕਾਲਾ ਮੇਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ, ਭਾਵੇਂ ਫਕੀਰਾਨਾ ਮੇਰੇ ਕੱਪੜੇ ਨੇ ਕਾਲੇ ਕੱਪੜੇ ਨੇ, ਸੂਫੀ ਪਹਿਨਦੇ ਨੇ, ਪਰ ਮੈਂ ਤੇ ਗੁਨਾਹਾਂ ਨਾਲ ਭਰਿਆ ਹੋਇਆ ਉੱਪਰੋਂ ਫਕੀਰ ਦਿਸਦਾ ਪਿਆ। ਬਾਬਾ ਫਰੀਦ, ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਏ ਰਤੀ ਨਾ, ਵੋ ਆਨ ਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀ ਨਾ, ਦ੍ਰਿਗ ਹੈ ਅਬਲਾ ਬ੍ਰਿਧ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ। ਕਹਿੰਦਾ ਲਾਨਤ ਹੈ ਐਸੀ ਔਰਤ ਤੇ ਜਿਸਦਾ ਪਤੀ ਸਮਰਾਟ ਹੈ, ਰਾਜਾ ਹੈ, ਛਤਰਪਤੀ, ਤੇ ਉਹ ਹਿਰਦੇ ਦੇ 'ਚ ਇੱਕ ਕੋਚਵਾਨ ਨੂੰ, ਜੋ ਉਹਨਾਂ ਦਾ ਰੱਥ ਚਲਾਉਂਦਾ ਸੀ, ਰੱਥ ਡਰਾਈਵਰ, ਕੋਚਵਾਨ ਨੂੰ ਹਿਰਦੇ 'ਚ ਰੱਖਦੀ ਹੈ। ਲਾਨਤ ਹੈ। ਫਿਰ ਕਹਿੰਦਾ ਉਸ ਕੋਚਵਾਨ ਤੇ ਵੀ ਲਾਨਤ ਹੈ, ਨਮਕ ਹਰਾਮ ਹੈ, ਮਾਲਕਨ ਤੇ ਮਾਲਕ ਦੇ ਘਰ ਉਸਨੇ ਡਾਕਾ ਡਾਲਿਆ। ਫਿਰ ਕਹਿੰਦਾ ਨਹੀਂ, ਮੇਰੇ ਤੇ ਵੀ ਲਾਨਤ ਹੈ। ਇਹ ਹਿਰਦਾ ਬਣਿਆ ਸੀ ਪਰਮਾਤਮਾ ਦੀ ਯਾਦ ਵਾਸਤੇ, ਮੈਂ ਉਹਨੂੰ ਇੱਕ ਪਾਸੇ ਕਰਕੇ ਉਹਨੂੰ ਹਿਰਦੇ 'ਚ ਰੱਖਿਆ। ਕਹਿੰਦਾ ਮੇਰੇ ਤੇ ਵੀ ਲਾਨਤ, ਉਹ ਮੋਏ ਧਿਕਾਰ ਜੋ ਮਾਰ ਅਧੀਨਾ, ਮੇਰੇ ਤੇ ਵੀ ਲਾਨਤ। ਬਹੁਤ ਵੱਡੀ ਗੱਲ ਹੈ। ਧ੍ਰਿਗ ਹੈ ਅਬਲਾ ਬ੍ਰਿਧ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ। ਅਖੀਰ ਵਿੱਚ ਕਹਿੰਦਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੀਨਾ, ਇਹ ਰੀਤ ਮੈਂ ਛੱਡ ਦਿੱਤੀ। ਕਿਉਂ? ये प्रीत झूठी है, जगत में झूठी देखी प्रीत, ये कुछ भी नहीं है, ये रीत में छड़ देती है। निरप होए जोगीश्वर ईश्वर चीना, कहिंदा हैगा ते मैं निरप राजा जोगी हो गया। हुण ईश्वर दा चिंतन करना, हुण हिरदे दे विच मैं रब नूं वसाण दा यतन करदा, उहनूं याद करदा, हिरदे चो कढ़िया राणी नूं, हिरदे ते जो वसाण दा यतन कर रहे हैं रब नूं परमात्मा नूं। इस रीत समूह की प्रीत तजे निरप हो जोगेश्वर ईश्वर चीना, इस संसार तो चोट खा के परमात्मा की तलाश से चले, महात्मा बुद्ध अकल तो चोट खा के प्रभु की तलाश से चले। लेकिन आम हालत विच ऐसा होंदा है, महानता शब्द की चोट लग गई है, सत्संगी है ते निराश होके उदास हो गए। अंतर प्यास उठी प्रभ के री, सुन गुर बचन मन तीर लगैया, मन की बिरथा मन ही जाने, अवर के जाने को पीर परैया। इहदे च खतरा नहीं, क्योंकि शब्द की चोट जिसनों लगी है वो आत्म क्रांति करेगा, अपने आप नूं बदलेगा। और अकल तो चोट जिसने खादी है, संसार तो चोट खादी है, दो खतरे ने। हो सकता है अंतम क्रांति ना करे, आत्महत्या कर बैठे, सुसाइड कर बैठे, हो सकता है अपने आप नूं बदले ना, बल्कि खत्म करे अपने आप नूं, या अपने आप नूं भुलाने की कोशिश करे। गालिब जैसा सियाणा मनुख जो कहिंदा है, दुनिया एक बच्चियां दा खिडौना प्रतीत आउंदी है, दिन रात शराब दे डुब के रह गया, दिन रात बड़े कीमती बोलने होंदे, और मुतस्बी भी नहीं सी मुसलमान होंदा होया। कहिंदा है असल धर्म की है वफादारी, बशर्ते अस्तवारी, असल ईमान है, असल ईमान की है भरोसा, विश्वास। भरोसा नहीं है तो कितना धर्म दा कर्म कांड करे धार्मिक नहीं है, बड़ी कीमती गल करदा है। जाके हृदय विश्वास प्रभ आया, तत् ज्ञान तिस मन प्रगट आया। गालिब कहिंदा है वफादारी बशर्ते अस्तवारी, अस्तवारी कहिंदे ने पुख्ता पक्की, वफादारी बशर्ते अस्तवारी, असल ईमान है। मरे बुतखाना में ब्राह्मण जागाड़ो काबा में, मूर्तियां देच भी भरोसा पूरा सी ते पूजा करदा रहे, और पूजा करदा मर गया, कहिंदा इहदी कबर मक्के विच बनाओ, मुहम्मद साहब दे कोल बनाओ, और उत्थे उसनूं पूजो, क्योंकि असल ईमान यही है कि इहदा फेथ डोलिया नहीं, इहदा भरोसा डोलिया नहीं। इन्नी कीमती गल करदा है, इतनी बारीक गल करदा है, इतनी बारीक इहदी सोचणी, और दिन रात नशे विच डुब गया। समाप्त मैं करां, इहदी बेगम एक दिन कहन लगी, मिर्जा किसे वक्त ते होश च आया करो, तुसी सभा दे शिंगार बहादुर शाह दे निकट, दुनिया थानू आलम फाजल कहंदी है, दुनिया थानू रोशन दिमाग कहंदी है, तुसी दिन रात नशा करके अंधेरे च रहंदे हो, तुसी रोशन दिमाग जगत नूं चानना देण वाले, नशा करके दिन रात अंधेरे च रहिंदे। पता है गालिब ने की आखिया, जद चानना हुंदा ना ते तू भी मिट्टी दा खिडौना प्रतीत आउंदी है, तू बेगम मैनू दिखाई देनी है अंधेरे च, अज्ञानत च, जद मेरी अकल कम नहीं करदी, तू मैनू बेगम दिखाई देनी है, चंगी लगदी है, जद मेरी अकल कम कर दिए, चानना हुंदा है तो मिट्टी दा बुत दिखाई देने, मिट्टी दा खिडौना। हुण तू आप दस, बेगम बन के रहना ही कि मिट्टी दा खिडौना बन के रहना है? गालिब, और गालिब जारो जार रोण लग पिया, कहन लगा मिट्टी दे खिडौने नाल मैं खेड नहीं सकदा, ਇਸ ਤੋਂ ਉੱਚੀ ਦੁਨੀਆ ਦੀ ਮੈਨੂੰ ਪ੍ਰਾਪਤੀ ਨਹੀਂ ਤਾਂ ਮੈਂ ਕੀ ਕਰਾਂ ਕੀ ਕਰਾਂ। ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਮੈਂ ਤਾਂ ਇਤਨਾ ਬੇਚੈਨ, ਕੁਛ ਵੀ ਨਹੀਂ ਜਗਤ ਵਿੱਚ ਜਿਹਦੇ ਆਸਰੇ ਤੇ ਮੈਂ ਜੀਵਾਂ। ਐਸਾ ਪਰੇਸ਼ਾਨ ਬੇਚੈਨ ਮਨੁੱਖ ਸਿਆਣਪ ਦੀ ਇੰਤਹਾ ਨੂੰ ਛੋਇਆ ਹੈ। ਲੇਕਿਨ ਇੱਕ ਖਤਰਾ ਹੈ, ਐਸਾ ਮਨੁੱਖ ਆਪਣੇ ਆਪ ਨੂੰ ਭੁਲਾਉਣ ਦਾ ਯਤਨ ਕਰ ਸਕਦਾ ਹੈ। 99% ਉਰਦੂ ਦੇ ਸ਼ਾਇਰ, ਹਿੰਦੀ ਦੇ ਕਵੀ, ਪੰਜਾਬੀ ਦੇ ਕਵੀ ਗੁਸਾਖੀ ਮਾਫ ਸ਼ਰਾਬੀ ਨੇ। ਕੋਈ ਕਵੀ ਬੈਠਾ ਹੋਵੇ ਮਾਫ਼ੀ ਮੈਂ ਪਹਿਲੇ ਮੰਗ ਲੈਣਾ, 1% ਉਹ ਆਪਣੇ ਆਪ ਨੂੰ ਸਮਝ ਲਵੇ ਸ਼ਰਾਬੀ ਨੇ। ਸਿਆਣਾ ਮਨੁੱਖ, ਬਹੁਤ ਸਿਆਣਾ ਮਨੁੱਖ ਜਾਂ ਆਪਣੇ ਆਪ ਨੂੰ ਭੁਲਾਏਗਾ ਜਾਂ ਆਪਣੇ ਆਪ ਨੂੰ ਖਤਮ ਕਰੇਗਾ। ਹਕੀਮ ਮੋਮਨ ਖਾਨ ਮੋਮਨ ਹਿੰਦੂ ਕਹਿੰਦੇ ਨੇ, ਇਹਦੇ ਬੋਲ ਉਪਨਿਸ਼ਦਾਂ ਵਰਗੇ ਨੇ। ਹਕੀਮ ਮੋਮਨ ਖਾਨ ਮੋਮਨ ਪਤਾ ਕੀ ਕਹਿੰਦਾ, ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਗੇ, ਮਰ ਜਾਈਏ, ਕੁਛ ਵੀ ਨਹੀਂ, ਕੁਛ ਵੀ ਨਹੀਂ ਹੈ ਜਦ ਕੀ ਮਿੱਟੀ ਦੇ ਖਿਡੌਣਿਆਂ ਨਾਲ ਖੇਡਣਾ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ। ਕਹਿੰਦੇ ਨੇ ਇੱਕ ਖਿਆਲ ਮੈਨੂੰ ਮਰਨ ਨਹੀਂ ਦੇ ਰਿਹਾ, ਖੁਦਕਸ਼ੀ ਨਹੀਂ ਕਰਨ ਦੇ ਰਿਹਾ, ਮਰ ਕੇ ਵੀ ਮੈਨੂੰ ਚੈਨ ਨਾ ਮਿਲਿਆ, ਫਿਰ ਮੈਂ ਕੀ ਕਰਾਂਗਾ। ਲੇਕਿਨ ਮਰਨ ਦੀ ਤੇ ਸੋਚੀ ਹੈ ਉਸਨੇ, ਇਤਨੇ ਸਿਆਣੇ ਮਨੁੱਖ ਨੇ। ਬਹਾਦਰ ਸ਼ਾਹ ਜਿਸ ਨੂੰ ਸਲਾਮ ਕਰਦਾ ਹੈ, ਸਜਦਾ ਕਰਦਾ ਹੈ, ਉਹ ਕਹਿੰਦਾ ਹੈ ਮੈਂ ਖੁਦਕਸ਼ੀ ਕਰਨ ਦੀ ਸੋਚ। ਉਦਾਸ ਤੇ ਨਿਰਾਸ਼ ਮਨੁੱਖ ਜਾਂ ਤੇ ਆਪਣੇ ਆਪ ਨੂੰ ਬਦਲੇਗਾ ਜਾਂ ਆਪਣੇ ਆਪ ਨੂੰ ਖਤਮ ਕਰੇਗਾ ਜਾਂ ਆਪਣੇ ਆਪ ਨੂੰ ਭੁਲਾਵੇਗਾ। ਪਰ ਸ਼ਬਦ ਦੀ ਚੋਟ ਜਿਸ ਨੇ ਖਾਧੀ ਹੈ, ਉਹ ਆਪਣੇ ਆਪ ਨੂੰ ਖਤਮ ਨਹੀਂ ਕਰੇਗਾ, ਆਪਣੇ ਆਪ ਨੂੰ ਭੁਲਾਵੇਗਾ ਵੀ ਨਹੀਂ, ਬਦਲੇਗਾ। ਐ ਗੁਰੂ, ਹੁਣ ਮੈਂ ਤੇਰੇ ਢੰਗ ਨਾਲ ਜੀਵਣਾ। ਤੂੰ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦਾ, ਮੈਂ ਅੰਮ੍ਰਿਤ ਵੇਲੇ ਉੱਠਾਂਗਾ। ਤੂੰ ਮੰਤਰ ਦਾ ਜਪ ਕਹਿੰਦਾ, ਮੈਂ ਮੰਤਰ ਦਾ ਜਪ ਕਰਾਂਗਾ। ਤੂੰ ਸਵਾਸ ਸਵਾਸ ਜਪਣ ਨੂੰ ਕਹਿੰਦਾ, ਮੈਂ ਦਿਨ ਰਾਤ ਜਪਦਾ ਰਹਾਂਗਾ। ਤੂੰ ਪਰਹੇਜ਼ਗਾਰੀ ਦੱਸਦਾ, ਮੈਂ ਪਰਹੇਜ਼ਗਾਰ ਹੋ ਜਾਵਾਂਗਾ। ਜੋ ਕੁਛ ਤੂੰ ਕਹਿੰਦਾ ਮੈਨੂੰ ਕਬੂਲ, ਮੈਂ ਹੁਣ ਤੇਰੇ ਢੰਗ ਨਾਲ ਜੀਵਾਂਗਾ, ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਲਿਆ। ਐ ਗੁਰੂ, ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ। ਐ ਧੰਨ ਗੁਰੂ ਨਾਨਕ, ਐ ਕਲਗੀਧਰ ਪਾਤਸ਼ਾਹ, ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ। ਜੋ ਤੁਸੀਂ ਕਹਿੰਦੇ ਹੋ, ਹੁਣ ਮੈਂ ਤੁਹਾਡੇ ਢੰਗ ਨਾਲ ਜੀਵਾਂਗਾ। ਇਸ ਤਰ੍ਹਾਂ ਦਾ ਜਿਸ ਨੇ ਫੈਸਲਾ ਕਰ ਲਿਆ ਤੇ ਉਹਦੀ ਜ਼ਿੰਦਗੀ ਵਿੱਚ ਕੀ ਘਟਨਾਵਾਂ ਘਟਦੀਆਂ ਨੇ, ਇਹ ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਕੱਲ੍ਹ ਰੱਖਾਂਗਾ। ਮਹਾਨ ਕੀਰਤਨੀ ਦਰਬਾਰ ਸਾਹਿਬ ਦੇ ਬੜਾ ਸੁੰਦਰ ਕੀਰਤਨ ਕਰਦੇ ਨੇ, ਇਹਨਾਂ ਦੇ ਸਮੇਂ ਦੀ ਮੈਂ ਉਲੰਘਣਾ ਨਾ ਕਰਾਂ। ਇਹਨਾਂ ਕੋਲੋਂ ਆਪ ਹਰੀ ਜਸ ਕੀਰਤਨ ਦੇ ਰਾਹੀਂ ਸਰਵਨ ਕਰੋ। ਇਹ ਕੜੀ, ਇਹ ਲੜੀ ਫਿਰ ਕੱਲ੍ਹ ਅੱਗੇ ਜੋ ਹੈ ਤੋਰਾਂਗੇ। ਇੱਥੇ ਹੀ ਸਮਾਪਤੀ। ਸਾਰਿਆਂ ਦਾ ਧੰਨਵਾਦ। ਬੁੱਲ ਸੁੱਖ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ। ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ। 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-6790.

0: You're listening to KRPI 1550 Radio, Ferndale, Washington.
1: ਚਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਜੁਲਾਈ ਤੋਂ 29 ਜੁਲਾਈ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 22.99 ਦਾ, 4 ਕਿਲੋ ਟੈਲਫੋ ਮੈਂਗੋਜ 15.99 ਦਾ ਬਾਕਸ, ਅਤੇ 10 ਪਾਉਂਡ ਸਨੋ ਬੋਏ ਰਸਿਤ ਪਟੇਰੋਸ 3.49 ਦਾ ਬੈਗ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
3: 1746 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 'ਚ ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਜੁਲਾਈ ਤੋਂ 29 ਜੁਲਾਈ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 22.99 ਦਾ, BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ, ਅਤੇ ਪਲਕ ਲਵੋ 98 ਸੈਂਟਸ ਦੀ ਗੁੱਛੀ।

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਵ ਸਮਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਗਿਆਨੀ ਭੁਪਿੰਦਰ ਸਿੰਘ ਜੀ, ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਵਿੱਚੋਂ ਬੜੇ ਖੁਸ਼ ਅਸਲੂਬੇ ਨਾਲ ਸਰਵਣ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦਿ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਝੂਠ ਤੇ ਹੈ, ਫਰੇਬ ਤੇ ਖੜੀ ਹੈ, ਧੋਖੇ ਤੇ ਖੜੀ ਹੈ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਜਿਹੜਾ ਹੈ ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਹੈ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ੍ਹ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ, ਹਰਨਾਕਸ਼ ਝੂਠ ਤੇ ਖੜਾ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ, ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇਖਣਾ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਰਿਹਾ, ਜਲਾਦ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਟੂਕ ਦੁਹਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆਂ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ 'ਚ ਔਰੰਗਾਬਾਦ ਆਉਂਦਾ ਅਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਵਿੱਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ, ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤਾਂ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰ੍ਹਾਂ ਦੀ ਪਾਬੰਦੀ ਨਿਭਾਉਂਦੇ ਹੋਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਅਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ 'ਤੇ ਉਹੀ ਖਰਚ ਕਰਨਾ, ਮੇਰੀ ਮਈਅਤ 'ਤੇ ਉਹੀ ਖਰਚ ਕਰਨਾ, ਬਾਕੀ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਅਤੇ 8-10 ਦਰਮ ਕਰਕੇ ਲਿਖਿਆ ਹੋਇਆ, ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ। ਕਿਉਂਕਿ ਇੱਧਰ ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ 'ਚ ਤਾਂ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਯੂਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ 'ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੀ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ 'ਚ ਪਤਾ ਚੱਲਿਆ ਖਵਾਜਾ ਮਯੂਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ 'ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ 'ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ 'ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਬਾਹੂ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਅਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ, ਕਿਤੇ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ 'ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ 'ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ
ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚੱਲਦੇ ਨੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਿਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਹੈ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸਮਾਰ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ ਹੈ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ, ਅਲੱਗ ਨਹੀਂ ਹੈ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਦ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਵੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬਿਬਹੁਤੇ ਪਰਮਾਤਮਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ, ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ।

ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ, ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ। ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਅੰਕਾਰ ਸੀ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਅੰਕਾਰ। ਕਬੀਰ ਵੀ ਐਸਾ ਕਹਿੰਦੇ ਨੇ ਬਾਵਨ ਅਖਰੀ ਦੇ ਚ, ਓਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਓਅੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨੇ ਓਅੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ, ਮਾਂ ਬਾਪ ਤੋਂ ਸਰੀਰ ਆਇਆ ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ, ਸ਼ਬਦ ਤੋਂ ਸੰਸਾਰ ਆਇਆ ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ, ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਿਹਾ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ, ਪਰਮਾਤਮਾ ਤੋਂ ਆਇਆ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ, ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ, ਸੁਣਾਈ ਪਹਿਲੇ ਦਿੰਦਾ। ਇਹ ਵੀ ਮੈਂ ਅਰਜ਼ ਕਰਦਾ, ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾ ਸੀ। ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਇੰਝ ਕਹਿੰਦੇ ਨੇ, ਸੁਰਤਵਾ ਧਰਮੰਗ ਵਿਜਾਨਾ ਸੀ। ਚਾਰ ਪੌੜੀਆਂ ਨੇ ਸੁਣੀਆਂ ਦੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾ ਸੁਣਗੇ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਦੋਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਸ

0: ਹੈ ਉਹਨੂੰ ਕਬੀਰ ਕਹਿੰਦੇ ਨੇ, ਓਅੰਕਾਰ ਹੈ। ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਅੰਕਾਰ ਹੈ। ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਅੰਕਾਰ ਹੈ, ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ। ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਹੈ, ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108। ਪੂਰਾ ਕੋਰਸ ਆਉਂਦਾ ਹੈ, ਉਹਦੇ ਨਾਲ 3 ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ 3 ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ਦ ਤੇ 3 ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜ੍ਹਾ ਚਿਰ ਰਿਹਾ, 35 ਸਾਲ ਲੱਗਦੇ ਨੇ। 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ, ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ 'ਚ ਡਿਗਰੀ ਮਿਲਦੀ ਹੈ। ਮੈਂ ਤਾਂ ਹੈਰਾਨ ਹੁੰਦਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ, ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ, ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗੇ ਆਉਂਦਾ। ਖੈਰ, ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ, ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼। ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ। ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ, ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ, 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ, ਉਸ ਮੰਦਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ। ਜਨਮ ਸਾਖੀ ਤੇ ਇੰਝ ਮਿਲਦਾ ਹੈ ਜਾਂਦਿਆਂ ਹੀ ਰੁਕੇ ਨੇ, ਪਰ ਪਿਛਲੇ ਸਾਲ ਮੱਧ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਤੇ ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ 'ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ ਹੈ, 4 ਕਰੋੜ ਦੇ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾ ਕੋਈ ਕਹੇ ਹੋਰ ਸ਼ਬਦ ਹੈ ਹੋਰ ਸ਼ਬਦ ਹੈ, ਤੋ ਸਤਿਗੁਰ ਨੇ ਏਕਾ ਲਾਇਆ, ਨਹੀਂ ਹੈ ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ ਦੋ ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁੰਨ, ਤੋ ਮੁਸਲਮਾਨਾਂ ਦੇ ਕੁੰਨ ਮੰਨਦੇ ਨੇ, ਈਸਾਈ ਜਗਤ ਵਿੱਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ। ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂੰ, ਕਹਿੰਦੇ ਨੇ ਓਅੰਕਾਰ। ਸੁਣਾਈ ਦਿੱਤਾ ਹੈ ਮਹਾਵੀਰ ਨੂੰ, ਕਹਿੰਦੇ ਨੇ ਓਅੰਕਾਰ ਹੈ। ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ, ਕਹਿੰਦੇ ਨੇ ਓਅੰਕਾਰ ਹੈ। ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿੰਦੇ ਨੇ ਓਅੰਕਾਰ ਹੈ। ਉਹਨਾਂ ਦੇ ਬੋਲ ਓਅੰਕਾਰ ਆਦ ਕਥਨੀ ਅਨਾਦ, ਜਾਪ ਸਾਹਿਬ ਓਅੰਕਾਰ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ। ਓਅੰਕਾਰ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਪਹਿਲਾ ਸ਼ਬਦ ਹੈ। ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ, ਕੀਤਾ ਪਸਾਓ ਏਕੋ ਕਵਾ, ਇੱਕ ਕਵਾਓ ਹੋਇਆ ਓਅੰਕਾਰ, ਉਸ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ। ਕਿਸ ਤਰ੍ਹਾਂ ਹੋਇਆ? ਕਿਸਤੇ ਹੋਏ ਲੱਖ ਦਰਿਆ, ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ, ਬਹੁ ਅਨੰਤ ਸੂਰਜ ਪੈਦਾ ਹੋ ਗਏ, ਜੋ ਲਖੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ, ਕਈ ਕੋਟ ਸਸੀਅਰ ਸੂਰ ਨਿਖਤਰ, ਕਈ ਕਰੋੜਾਂ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਆਏ, ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ। ਧੁੰਦ ਪਾਣੀ ਬਣ ਗਈ ਔਰ ਉਹ ਟੁਕੜਾ ਜੋ ਵਾਸਵਕ ਅੱਗ ਦਾ ਗੋਲਾ ਸੀ, ਅੱਗ ਦਾ ਗੋਲਾ ਹੀ ਸੀ, ਸਹਿਜੇ ਸਹਿਜੇ ਠੰਡਾ ਹੋਣ ਲੱਗ ਪਿਆ। ਧੁੰਦ ਪਾਣੀ ਬਣੀ, ਇਸ ਅੱਗ ਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ। ਇਹ ਜਿਸ ਰੂਪ ਦੇ ਵਿੱਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ। ਪਾਹਨ ਪਾਣੀ ਤੋਂ ਪ੍ਰਗਟ ਹੋਇਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਪਵਨ ਸ਼ਬਦ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੜ ਘੜ ਜੋਤ ਸਮੋਏ। ਪੰਜ ਤੱਤਾਂ ਦੀ ਇਹ ਪੁਤਲਾ, ਸਾਡਾ ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਜਿਹੜਾ ਬੋਲਣਾ ਹੈ ਨਾ, ਇਹ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਹੁਣ ਇਹ ਕਿਵੇਂ ਬੋਲਦਾ ਹੈ, ਲੰਬਾ ਚੌੜਾ ਪ੍ਰਕਰਨ, ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ ਪਿਆ। ਇਸ ਵਾਸਤੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ, ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ ਹੈ। ਪਵਨ ਗੁਰੂ ਕਿਉਂ? ਬੋਲਣਾ ਪਵਨ ਕਰਕੇ, ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਸੰਬੰਧ ਟੁੱਟਦੇ ਨੇ ਬੋਲ ਚਾਲ ਨਾਲ। ਟੁੱਟ ਗਈ ਪ੍ਰੀਤ ਬੁਰ ਬੋਲ, ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਏ। ਗੰਢ ਪ੍ਰੀਤੀ ਮਿੱਠੇ ਬੋਲ, ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ, ਮਿੱਤਰ ਬਣ ਗਿਆ। ਸੰਬੰਧ ਜੁੜਦੇ ਨੇ ਬੋਲ ਚਾਲ ਨਾਲ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਦੋ ਬਿਰਾਵਾਂ ਦੇ ਸੰਬੰਧ ਠੀਕ ਨਹੀਂ ਨੇ, ਕਿਉਂ? ਬੋਲਦੇ ਹੀ ਨੇ, ਬੋਲਦੇ ਹੀ ਨੇ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ, ਕਿਉਂ? ਬੋਲਦੇ ਹੀ ਨੇ, ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ ਨੇ, ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ, ਫੌਰਨ ਅੰਦਾਜ਼ਾ ਲੱਗ ਜਾਂਦਾ ਹੈ। ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ, ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ। ਮੋਹ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਸ। ਬੋਲ ਕੇ ਹੀ ਸੰਬੰਧ ਜੋੜਨਗੇ। ਪਰ ਇੱਕ ਫਰਕ ਹੈ, ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਆ ਮਨੁੱਖ ਨੂੰ, ਬੋਲਦੇ ਬਾਅਦ ਚ। ਨਿਰੰਕਾਰ ਦੀ ਦੁਨੀਆਂ ਚ ਇਹ ਨਹੀਂ, ਬੋਲਣਾ ਪਹਿਲੇ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਉਮੀਦ ਇਹ ਗੱਲ ਪਕੜਦੇ ਚਾਹੀਏ, ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ, ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ, ਦਿਖਾਈ ਬਾਅਦ ਵਿੱਚ ਦੇਗਾ। ਕਿਉਂ? ਜੈਸੇ ਕਈ ਪਸ਼ੂ ਪੰਛੀ ਜੰਮਦੇ ਆ, ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ, ਸਹਿਜੇ ਸਹਿਜੇ ਬਾਅਦ ਵਿੱਚ ਖੁੱਲਦੀਆਂ ਨੇ। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਆਉਂਦੀਆਂ ਨੇ, ਮਨ ਦੀ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਆਉਂਦੀਆਂ। ਇਹ ਵੀ ਮਹਿਸੂਸ ਕਰਦੇ ਆ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜ੍ਹੀ ਜਿਹੀ ਅੱਖ ਖੁੱਲੀ ਹੈ ਤਾਂ ਥੋੜ੍ਹੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜ੍ਹੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗ੍ਰਿਤ ਰਹਿ, ਸਾਬਤ ਵਸਤ ਉਹ ਆਪਣੀ ਰਹਿ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ। ਉਹ ਐਲਾਨੀਆਂ ਕਹਿ ਦਿੰਦਾ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਲਾਈ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਜੋ ਅੱਖਾਂ ਨਾਲ ਵੇਖ, ਜ਼ਬਾਨ ਨਾਲ ਕਹਿ ਦਿੱਤਾ, ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ। ਜ਼ਮੀਨ ਆਸਮਾਨ ਦਾ ਅੰਤਰ ਹੈ, ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ ਹੋਵੇ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੇ ਅਸੀਂ ਕਿਵੇਂ ਭਰੋਸਾ ਕਰੀਏ, ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ ਹੈ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ, ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ, ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ, ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ 'ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਵਿੱਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਵਿੱਚ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਵਿੱਚ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਵਿੱਚ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ ਅੱਖਾਂ ਵਿੱਚ ਨਿਰੰਕਾਰ ਦੀ ਝਲਕ ਟਪਕਦੀ ਹੈ। ਨੈਣ ਰਹੇ ਰੰਗ ਲਾਏ, ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਨੇ, ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ ਨੇ। ਰਸਤੇ 'ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ ਹੈ, ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ। ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀ ਹੈ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ, ਅੱਖਾਂ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਲੋਚਨ, ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ, ਮਾਫ ਲੋਚਾ। ਲੋਚਨ ਲੋਚਾ ਲੋਚਾ ਗਾਲ ਹੈ, ਇਹ ਤੇ ਲੋਚਾ, ਕਿਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਪਿਆ, ਕਿਤੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹ ਤੇ ਲੁੱਚਾ ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ ਨੇ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ। ਹੱਥਕੜੀਆਂ ਨੇ, ਜੇਲ੍ਹਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏਗਾ, ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ, ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ ਲੋਚਾ ਲੋਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫ਼ੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ, ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ ਨੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਬੜਾ ਭਾਰੀ ਭੁਲੇਖਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ, ਇਹ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓਮ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ, ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚ ਆਇਆ, ਉਹਨਾਂ ਦੀ ਪਕੜਦੇ ਚ ਆਇਆ ਓਮ। ਕਿਸੇ ਦੀ ਪਕੜ ਦੇ ਚ ਆਇਆ ਓਹੰਕਾਰ। ਜੈਨ ਧਰਮ ਭਾਵੇਂ ਗਿਣਤੀ ਦੇ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਰਜ ਕਰਦੇ ਹਾਂ, ਇਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ। ਉਹ ਕਹਿੰਦੇ ਜਗਤ ਬਣਿਆ ਓਹੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਹੰਕਾਰ ਆਦ ਕਥਨੀ ਅਨਾਦ। ਕਬੀਰ ਵੀ ਕਹਿੰਦੇ ਨੇ ਓਹੰਕਾਰ ਆਦ ਮੈਂ ਜਾਨਾ ਲਿਖਿਆ ਰਮੇਟੇ ਤਾਂ ਇਹ ਨਮਾਨਾ। ਤਾਂ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਕਿਉਂਕਿ ਸ਼ਬਦ ਤੋਂ ਸੰਸਾਰ ਆਇਆ ਹੈ, ਤਾਂ ਸਰੀਰ ਦੇ ਚ ਮਾਂ ਬਾਪ ਦੀ ਅੰਸ਼ ਮੌਜੂਦ ਹੈ, ਸੰਸਾਰ ਦੇ ਚ ਸ਼ਬਦ ਮੌਜੂਦ ਹੈ। ਔਰ ਸ਼ਬਦ ਵਿਆਪਕ ਹੈ, ਘੱਟ ਘੱਟ ਵਾਜੇ ਨਾਦ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਹੈ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਝ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆਂ 'ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆਂ ਰਚ ਕੇ ਵੀ ਬੋਲਦਾ, ਚੁੱਪ ਤੇ ਉੱਕੀ ਨਹੀਂ ਕਰਦਾ, ਉੱਕੀ ਨਹੀਂ ਕਰਦਾ। ਧਰਮ ਦੀ ਸਾਧਨਾ ਹੈ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ, ਕੇਤੇ ਰਾਗ ਪਰੀਸਿਓ ਕਹੀਐਨ, ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀਓ। ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ, ਫਿਰ ਇਤਨਾ ਤੁਸੀਂ ਆਖੇ ਕਿ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਦੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। 2 ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ, ਪਾਲਿਆ ਚਾਚੇ ਨੇ ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ ਚ, ਬਸਰਾ ਦੇ ਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ, ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੇ ਸਨ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਵਿੱਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ, ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। پھر زبان چوں ترنم دیس یہ آیتاں نکلیاں قرآن دیاں دنگ رہ گئی خدیجہ کہنے لگی حضرت اے بول تھوڑے نہیں نے تھوڑے نہیں نے تسی تیان پڑھو چونکہ او جڑے بول سن او کافیہ تے ردیف بالکل کاوے شیلی دے اور تننم دے دنگ رہ گئے اے بول تھوڑے نہیں نے محمد صاحب کہندے نے ہاں خدیجہ تو ٹھیک پکڑے ہے اس واسطے اسلامی جگت وچ کہندے نے پہلی مسلمان خدیجہ ہوئی ہے سکھ جگت دے پرنسپل گنگا سنگھ جی کہندے سن سکھی بے بے نانکی تو شروع ہوئی ہے سارے دے بھروسے ٹوٹ گئے سن بے بے نانکی دا نہیں ٹوٹیا اتھوں شروع ہوئی ہے کچھ تے کہندے نے عقیدت تے بھاگوت دا سندیش یہ دروپتی تو شروع ہویا کچھ تے اتھے تک کہندے نے مختصر میں عرض کراں یہ مسئلہ کسے وقت پھر رکھاں گے تہاڈے سامنے پہلی مسلمان خدیجہ نوں مندے نے اے بول فوڑے نہیں نے تے محمد صاحب کہندے تو ٹھیک پکڑے ہے میں تے چپ کر گیا محمد تے چپ کر گیا پتہ نہیں خدا کی بولی جا رہی ہے میری سمجھ وچ بھی نہیں میری سمجھ وچ بھی نہیں میں ایک دن رابندر ناتھ ٹیگور دی جیون کتھا پڑھ رہا سی انہاں دا شانتی نکیتن میں دیکھن واسطے گیا سی آسن سول تو پاویں اتھے میں بلیک بورڈ تے لکھیا شبد دیکھیا سی گرو گوبند سنگھ جی دا پربجو تو کے علاج ہماری نیل کنٹھ نر ہر نارائن نیل بسن منواری میں اتھے کہہ بیٹھا میں کہ یہ شبد تے دسویں پادشاہ دا ہے جڑا بلیک بورڈ تے لکھیا ہے اس تو تسی کی سکھاندے ہو کہندے ایک کاوی شیلی نو گرو گوبند سنگھ نے جنم دیتا ہے اس شبد دے رائیں اسی یہ ودیارتھیاں نو سکھاندے ہاں میں کہے دے کی ہے مینو دسو ذرا مینو بھی پکڑچ نہیں ہے میری مینو دسو کہنے کہ گرو نانک دیو جی جس اکھر نو پہلے ورت دے نے اس ساری پنکتی دے او اکھر پہلے ہی رہن دے جی میں پہلی پنکتی دے استھائیے پربھ جو توکے علاج ہماری ہوں ننے نو لین دے نے نیل کنٹھ ایک شبد ہے نیل کنٹھ نر ہر نارائن نیل بسن بنواری ایک شبد ننا چلتا ہے پھر پپا چلے گا پرم پورکھ پرمیسر سوامی پاون پون آہاری پھر ممبا چلے گا مادھو مہاجوت مہاجوت ایک کوئی شبد ہے مادھو مہاجوت مد مردن مان مکند مراری میں نو کہنے لگے اسی ایک کاوی شیلی اس تو سکھ دیں میں کہ دھانو تسی گرو گوبند سنگھ دے شبد نو اس طرح پکڑیا تے ہے ساڈی تے کاکے سمجھ وچ نہیں آیا ساڈے وچ تے کئی دسم گرنتھ دی نندا کرن تے تل پئے نے سمجھ ککھ نہیں آیا کچھ بھی پتا نہیں کہنے لو دے تریا چرتر ہے ایک منٹ ذرا خاموشی نال سننا تریا چتر دے کام دیاں باریکیاں نو اتار چڑھاؤ نو گرو گوبند سنگھ جی نے ورنن کیتا ہے کیوں کیتا ہے رشی واد سائن نے پورا ایک گرنتھ لکھیا انہوں کام سوتر کہندے نے لکھیا اس نے سارا گرنتھ رام تے نہیں لکھیا پربو دے نام تے نہیں لکھیا کام تے لکھیا سارا ہندو سماج اس نے رشی کہندا ہے رشی واد سائن لکھیا اس نے کام تے ہے کہ انہیں بڑی پربل دلیل دیتی ہے ہنکار تے بولیا جا سکتا ہے لکھیا بھی جا سکتا ہے اشلیل نہیں ہے لوب تے بولیا بھی جا سکتا ہے لکھیا بھی جا سکتا ہے اشلیل نہیں ہے کرودھ تے لکھیا بھی جا سکتا ہے بولیا بھی جا سکتا ہے اشلیل نہیں ہے صرف کام تے بولنا تے لکھنا یہ اشلیل ہو گیا جڑا ساری دنیا نو برشت کر دیندا ہے استری نو استری نہیں رہن دیندا گنکا بنا دیندا ہے پرش نو پرش نہیں رہن دیندا برادکاری بنا دیندا ہے اس دے اتے بولنا تے لکھنا اشلیل کس طرح ہویا رشی واد سان دی اس دلیل دے سمے اس سمے دا سماج چپ کر گیا سی اور وہ رشی جان کے پوجے آ گئے اور رشی جان کے صدقہ رہ گئے سو اپنی کرم ہے ساڑے وچ جنا کھڑا کھڑا ہو جاندہ ہے نہیں جی اے گرو گوبند سنگھ دی رچنا نہیں رچنا نہیں رچنا نہیں میں عرض کراں گرو گوبند سنگھ دی رچنا تو چنگے چنگے سیانے پریرنا لیندے پینے کچھ سکھ دے پینے کچھ سکھن دی کوشش کرو انہاں دی رچنا تو ٹھیک ہے پرانا اتہاس سدگرو نے لکھا ہے اس واسطے گرو گرنتھ صاحب درج نہیں کیتا 24 اوتاراں دی کتھا ہے और सदगुरु साफ लिख दे पहने दसम कथा भागवत के पाखा करी बनाए अवर बासना नाए प्रभ धरन जुद के चाहे मैं ए सिर्फ टीका कीता है मेरे अपने विचार नहीं है गुरु गोबिंद सिंह मैं भाषा की थी तो गल खत्म हो गई इल्जाम ते गुरु गोबिंद सिंह ते मुझे नहीं आऊंगा पर कीता की जाए अकल नू ताले ला दो ते गुरु गोबिंद सिंह दी हर दिन नू खंडन करी जाओ धुआंदार बोली जाओ जिन्हां नू कख नहीं पता सारी जिंदगी किसी होर पासे रोल रहे ने बुढ़ेपे जो है कौम नू भ्रष्ट करन वास्ते गलत बोलनिया बोलन शुरू कर देंदे ने ते लिखना शुरू कर देंदे ने जिहदे नाल आम समाज गलत फहमी च पै जांदा खैर मुख्तसर जो मैं अर्ज करा शांति निकेतन दे च उस शब्द तो कविता बनाने की शैली नवी शैली कहने जी इस नू जन्म गुरु गोबिंद सिंह ने दिता असी सीखते हैं असी सीखण की जो है कोशिश पै करते हैं असी जानन की जो है कोशिश पै करते हैं खैर लमकावा ना धन गुरु गोबिंद सिंह जी महाराज कहते ना शब्द ओंकार जैसे ओंकार की धुन हुई अनंत सूरज प्रगट होए एक एक सूरज दे कई कई टुकड़े और ओ धुंध पानी बन गए सहजे सहजे ए अग दा गोला ठंडा होया इदा जेड़ा जेड़ा भाग ठंडा होके प्रगट होया ओ पत्थर दे रूप दे प्रगट होया आकार रूप दे पहला सी पत्थर और सारी दुनिया च जितना पत्थर पूजिया जाता इतना परमात्मा नहीं पूजिया जाता पता है क्यों जैन पत्थर पूजते हैं बौद्ध पत्थर पूजते हैं सनातन पत्थर पूजता ईसाई पत्थर पूजते हैं भावें मुसलमान आखन असी पत्थर दे पुजारी नहीं संगे अस्वत जो थे पिया खाना खुदा दे जद्दा दे कहते ने इब्राहिम तो आया सीधा जन्नत तो आया इब्राहिम नो प्राप्त होया सीधा खुदा तो आया ए पत्थर हुण इन्हां कोल कोई पुछे खुदा तो बिना भी किसी होर पासे भी कोई चीज आउंदी है सब कुछ खुदा तो आया पत्थर भी खुदा तो आया जद ईसाई कहते ने ए हजरत ईसा खुदा दा इकलौता बेटा है तो बाकी शैतान दी औलाद ने जो खुदा दा बेटा है उन्हां नू इंज कहना चाहिए हजरत ईसा खुदा दा लायक बेटा है शरीफ बेटा है नेक बेटा है कोई हर्ज नहीं इस नू मनण दे नेक पुत्र है चंगा पुत्र है नहीं जी एक लौता पुत्र है बाकी कितों आए ने फिर सारे उसे तो आए ने सब उसे तो आए कहण दा ढंग ईसाइयां नू जो है नहीं आया गुस्ताखी जो है माफ जितना पत्थर पूजिया जा रहा है क्यों आकार रूप दे परमात्मा जब प्रगट होया है संसार दे पहले पत्थर दे रूप हुण पत्थर ते परमात्मा दा सुभाव इक्को ही है परमात्मा नू भुख प्यास नहीं लगती पत्थर नू भी नहीं लगती परमात्मा नू दुख सुख नहीं व्यापदा पत्थर नू भी नहीं व्यापदा परमात्मा नू हजारां गालां कड्डो क्रोधी नहीं आउंदा ते सारा दिन सजदा करी जाओ उपमा करो करी जाओ कोई फुल नहीं जांदा जे सब मिलके आखण पाए वड़ा न होवे घाट न जाए सारा दिन पत्थर देगो मत्था रगड़ो वो कोई फुल नहीं जांदा ते सारा दिन उस गालां कड्डो वो कोई ढेरी ढा नहीं बैठदा पत्थर दा स्वभाव परमात्मा वास्ते परमात्मा वर्गा है फर्क सिर्फ इतना है पत्थर टोटली सुत्ता होया है परमात्मा पूरा जा गया है पूरन तौर ते चेतन है हुण पत्थर जिस दिन पूरा जाग जाएगा ये परमात्मा हो जाएगा सहजे सहजे प्रकृति प्रकृति दे भी अर्थ किधरे नेचर न समझ लेना कुदरत आम कुदरत करते ने संस्कृत दा शब्द है प्रकृत प्रकृति कृत तो पहले परमात्मा इथे प्रकृति दे अर्थ परमात्मा बनता है नेचर नहीं बनता कुदरत नहीं बनता कुदरत ते कृत है कादर दी कृत है पर प्राकृत कृत तो पहले वो ते परमात्मा है वो ते करता है प्रकृति उसका नियम सहजे सहजे पत्थर नो मिट्टी बना जिस शकल दे प्रगट कीता बनस्पति ए दूजा पड़ाव से पत्थर ही बनस्पति बने बनस्पति नु थोड़ी जिया प्यास लगती है पानी चाहिए क्यों जागी है पत्थर ते टोटली सुत्ता होया सी जागे दियां लोड़ां आउंदियां सुत्ते दियां लोड़ां नहीं आउंदियां बनस्पति दी लोड़ पानी चाहिए प्यास पैदा हो गई है। हजारां लखां साल दी लंबी यात्रा तो बाद बनस्पति जिस शकल विच प्रगट होई वो है पशु ते पक्षी। हुण निरे प्यास नहीं भुख भी लगती है, निरे पानी नाल शेर नूं नहीं जवाया जा सकता मांस भी चाहिदा है, निरा पानी नाल गऊ नूं नहीं जवाया जा सकता घास भी चाहिदी है। प्यास भी लगती है भुख भी, आवाज भी आ गई पशुओं कोल आवाज भी आ गई। लखां साल दी लंबी यात्रा तो बाद मैं जल्दी जल्दी बयान कर रहा हैं, एक पशु जिस शकल विच प्रगट होए ने इनू कहिंदे ने मनुख। इहदा मन पशु नालों ज्यादा विकसित हो गया है, बनस्पति नालों ज्यादा जागया है, इहदियां लोड़ां भी ज्यादा ने, जागया जो ज्यादा है। पशु नालों इहदियां लोड़ां ज्यादा ने, पशु दी समाजिक जिंदगी नहीं है, पशु दी राजनीतिक जिंदगी नहीं है, पशु दी धार्मिक जिंदगी नहीं है, मनुख दी है, ज्यादा जागया है, ज्यादा जागया है, इहदियां समस्यावां भी ज्यादा ने। और इंज कह दईए सारे पशु सुखी ने, दुख दे केवल मनुख जी रहे क्योंकि ज्यादा जा गया, इनू असलियत का थोड़ा बहुत ज्यादा पता चल गया। पर जिमें बनस्पति ते पत्थर रस्ते दे चने, पशु भी रस्ते दे चने, मनुख भी अजे रस्ते दे चे, मनुख दा परमात्मा होना बाकी है। भई प्रापत मनुख दे हुरिया, गोबिंद मिलन की ए तेरी वरिया। असी सारे दे सारे पड़ाव दे चां जितने चिर तक गोबिंद नहीं हो गए रस्ते च ही हैं। गोबिंद किवें होईए, प्रभु किवें होईए। मैं अपने वक्ताओं नूं इत्थे समाप्त करना क्योंकि मैं 10 मिनट ज्यादा लै गया ते होर समय दी मैं उलंघना नहीं करनी। थोड़े नेड़े दूजे गुरुद्वारा साहब दे 118 मैं 2 दिन हाजरी भरनी है, 29 नूं 30 नूं उदों मैं खोलण की कोशिश करांगा। प्रकृति ने पत्थर नूं बनस्पति बनाया, प्रकृति ने बनस्पति नूं पशु पक्षी बनाया, प्रकृति ने पशु पक्षी नूं मनुख बनाया। हुण प्रकृति मनुख नूं परमात्मा नहीं बनाएगी, मनुख स्वयं कोशिश करे। अपना हथी अपना आपे ही काज सवारी है, मनुख नूं स्वतंत्र छोड़ देता है। प्रकृति ने मनुख नूं स्वतंत्र कर देता है, कर्म लई स्वतंत्र। तुसीं आखो नहीं यह भी बजे होया फिर सत्संग करन दी लोड़ ही नहीं, कथा कीर्तन दी लोड़ ही नहीं, स्वतंत्र है। भुखा मर जाएगा शेर, कास नहीं खाएगा। भुखी मर जाएगी गऊ, मांस नहीं खाएगी। उदा ते खाना पीना भी बजे होया है, मनुख दा खाना पीना बजे होया ने। हजारां तरह दे पकवानां दा जन्मदाता है, सिर्फ भारत विच हजारां तरह दे खाने ने। बंगालियां दा खाना होर, गुजरातियां दा होर, तमिलनाडु महाराष्ट्र लोगों का खाना होर, पंजाबियों का होर, कश्मीरियों का होर, चाइनीज फूड अलग है, यूरोपियन अलग है। दुनिया विच हजारां तरह के खाने, क्यों? मनुख स्वतंत्र है, हजारां तरह पीण दे साधन, पहनण दे साधन। पशु स्वतंत्र नहीं है। हजारां साल पहले भी घोंसले चलेंदे सन, पंछी अज भी उत्थे। हजारां साल पहले भी घुरनियां चलेंदे सन, शेर अज भी उत्थे। हजारां साल पहले भी शिकार करके कच्चा मांस खांदे सन, अज भी उत्थे। हजारां साल पहले भी घास खांदी सी गऊ, अज भी उत्थे। कोई उन्नति नहीं हुई, रुकिया होया जीवन। उहनूं कहिंदे ने बनस्पति पशु, विकासशील जिंदगी उहनूं कहिंदे ने मनुख। ये विकास करके परमात्मा किवें बने, ये बाकी 2 दिनों च मैं यतन करांगा, मेरे कोल गल पूरी हो जाए। इन्हां 11 दिनों च नहीं हुई, मैनूं खुद अफसोस हो जांदा, गल विचे रह जांदी है, विचे रह जांदी है। बाकी उन्हां 2 दिनों च मैं थोड़े सामने पूरी करांगा, समय दी उलंघना नहीं करनी क्योंकि प्रबंधक साहिबान ने सारा प्रॉम चार्ट बनाया हुंदा है। दूजा इत्थे आण लगे आ, प्रबंधक साहिबान ने मैनूं इंडिया विच फोन किया सी, मैं कहा मैनूं खुशी होवेगी। उस भाई मक्खण शाह लबाणा, गुरु हमेशा भोरे च ही आउंदा, कोई गुरु का सिख ही प्रगट करदा है गुरु नूं। हुण भी गुरु ग्रंथ साहिब दे भोरे च वह प्रकाश है, कोई विरला ही जप के प्रगट करदा है। वह चानणा भोरे च सी, उस चानण नूं जिसने प्रगट किया कोठे ते चढ़ के, उसे दा नां सी भाई मक्खण शाह लवाणा। उस महान पुरख दे नां दे उत्ते अस्थान बणिया ते मैं आखा जाणा जाके जो है हाजरी भरनी है। मैं धनवादी हाँ समूह प्रबंधक साहिबान का, इस निवाणे नूं इत्थे सेवा करन दा अवसर प्रदान किया। इत्थों के सारे गुरद्वारा स्टाफ, ਯਾਨੀ ਭੁਪਿੰਦਰ ਸਿੰਘ ਹੋਰ ਇਹਨਾਂ ਦੇ ਸਾਰੇ ਸਾਥੀ ਜਿਹਨਾਂ ਨੇ ਹਰ ਤਰ੍ਹਾਂ ਦੀ ਸਹੂਲੀਅਤ ਦਾ ਪੂਰਾ ਜੋ ਹੈ ਯਤਨ ਜੁਟਾਇਆ ਹੈ, ਮੈਨੂੰ ਉਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਤੋ ਸਾਰੇ ਪ੍ਰਬੰਧਕ ਸਾਹਿਬਾਨ ਦਾ, ਸਾਰਾ ਗੁਰਦੁਆਰਾ ਸਟਾਫ ਦਾ ਦਾਸ ਹਾਰਦਿਕ ਤੌਰ ਤੇ ਧੰਨਵਾਦੀ ਹੈ। ਬਾਕੀ ਦੋ ਦਿਨ 29 ਤੇ 30 ਉੱਥੇ ਹਾਜ਼ਰੀ ਭਰਾਂਗੇ। ਇੱਕ ਹਫ਼ਤਾ ਦਾਸ ਨੇ ਲੌਂਗ ਹੋਏ ਆਈਲੈਂਡ ਪਲੇਨ ਵੇਵ ਗੁਰਦੁਆਰੇ ਵਿੱਚ ਹਾਜ਼ਰੀ ਭਰਨੀ ਹੈ। ਕਿਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਸ਼ਮਾ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਜੁਲਾਈ ਤੋਂ 29 ਜੁਲਾਈ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 22.99 ਦਾ, BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਫਰਵਰੀ ਦੇ ਮਹੀਨੇ ਦੀ ਗੱਲ ਹੈ। ਅੰਮ੍ਰਿਤ ਵੇਲੇ ਮੈਨੂੰ ਕਿਸੇ ਨੇ ਫੋਨ ਕੀਤਾ ਕਾਨਪੁਰ ਦਿੱਲੀ ਤੋਂ। ਮੈਂ ਵੀ ਬੜਾ ਹੈਰਾਨ ਹੈ, 5:30 ਦੇ ਕਰੀਬ ਕੌਣ ਫੋਨ ਕਰਦਾ ਪਿਆ ਮੈਨੂੰ। ਦਿੱਲੀ ਤੋਂ ਸੀ ਕੋਈ ਨੌਜਵਾਨ, ਕਹਿੰਦਾ ਗਿਆਨੀ ਜੀ, ਮੈਂ ਸੁਣਿਆ ਤੁਸੀਂ ਕੁਝ ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਹੈਰਾਨ ਹੋਇਆ, ਸੁਣਿਆ ਤੁਸੀਂ ਜੋਤਸ਼ੀ ਹੋ, ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਕਹਾ ਜਾਣਦਾ, ਮੈਂ ਵੀ ਕਹਿ ਦਿੱਤਾ ਜਾਣਦਾ। 21-22 ਫਰਵਰੀ ਨੂੰ ਸੰਤ ਅਤਰ ਸਿੰਘ ਜੀ ਦੀ ਬਰਸੀ ਦਿੱਲੀ ਮਨਾਈ ਜਾਣੀ ਸੀ, ਮੈਂ ਉਸ ਤੇ ਪਹੁੰਚਣਾ ਸੀ। ਪੋਸਟਰ ਲੱਗੇ ਹੋਏ ਸਨ, ਕਹਿਣ ਲੱਗੇ ਸਾਨੂੰ ਪਤਾ ਤੁਸੀਂ 21-22 ਨੂੰ ਆ ਰਹੇ ਹੋ, ਫਿਰ ਅਸੀਂ ਆ ਜਾਂਦੇ ਹਾਂ ਤੁਹਾਡੇ ਕੋਲ, ਅਸੀਂ ਭਵਿਸ਼ ਆਪਣਾ ਜਾਣਾਂਗੇ। ਮੈਂ ਕਿਹਾ 21-22 ਅਜੇ ਦੂਰ ਹੈ, ਮੈਂ ਤੈਨੂੰ ਹੁਣੇ ਹੀ ਭਵਿਸ਼ ਦੱਸ ਦੇਣਾ। ਕਹਿਣ ਲੱਗੇ ਹੁਣੇ ਫੋਨ ਤੇ ਦੱਸ ਦੋਗੇ? ਮੈਂ ਕਿਹਾ ਫੋਨ ਤੇ ਦੱਸ ਦੇਣਾ। ਕੀ ਹੈ ਸਾਡਾ ਭਵਿਸ਼? ਮੈਂ ਕਿ ਸਾਰੇ ਜੀਵਾਂ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਇਸ ਤੋਂ ਪਹਿਲੇ ਜੋ ਕੁਛ ਵੀ ਹੈ ਰਸਤੇ 'ਚ ਹੀ ਹੈ, ਕੁਛ ਵੀ ਨਹੀਂ ਹੈ, ਭਟਕਣਾ ਹੀ ਹੈ। ਹਰ ਜੀਵ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਪਰਮਾਤਮਾ ਹੋਣਾ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਉਹਨੇ ਇੱਕ ਦਿਨ ਜੋ ਹੈ ਫੋਨ ਰੱਖ ਦਿੱਤੀ, ਮੈਂ ਇਹ ਜਵਾਬ ਨੂੰ ਤਸੱਲੀ ਬਖਸ਼ ਨਹੀਂ ਲੱਗਿਆ। ਸ਼ੇਖ ਸਾਦੀ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਨਜੂਮੀ ਤੇ ਨਹੀਂ ਹਾਂ, ਜੋਤਸ਼ੀ ਤੇ ਨਹੀਂ ਹਾਂ, ਪਰ ਮੈਂ ਦੱਸ ਸਕਦਾ ਬਦਕਿਸਮਤ ਬੰਦਾ ਕੌਣ ਹੈ, ਬਦਬਖਤ ਕੌਣ ਹੈ, ਮੈਂ ਦੱਸ ਸਕਦਾ। ਤਾਂ ਚਲੋ ਦੱਸੋ ਬਦਬਖਤ ਕੌਣ ਹੈ? ਗੁਲਿਸਤਾਨ ਵਿੱਚ ਦੱਸਦਾ ਹੁਣ ਤੇ ਖੁਸ਼ਕਿਸਮਤੀ ਗੁਲਿਸਤਾਨ ਬੋਸਤਾਂ ਪੰਜਾਬੀ ਭਾਸ਼ਾ ਵਿਭਾਗ ਨੇ, ਪੰਜਾਬ ਗੌਰਮੈਂਟ ਨੇ ਛਾਪ ਦਿੱਤੀਆਂ ਨੇ, ਪੰਜਾਬੀ ਦੇ ਛਾਪ ਦਿੱਤੀਆਂ। ਕਹਿੰਦਾ ਮੈਂ ਦੱਸ ਸਕਦਾ ਬਦਬਖਤ ਕੌਣ ਹੈ, ਬਦਕਿਸਮਤ ਕੌਣ ਹੈ? ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕੇ ਦਰ ਰਾਹ ਤਸ਼ ਰੰਜ ਦੀ ਗਰ ਕਸ ਅਸਤ। ਕਹਿੰਦੇ ਜਿਸ ਬੰਦੇ ਦੀ ਰਾਹਤ ਦੂਜੇ ਦੇ ਰੰਜ ਤੇ ਖੜੀ ਹੈ, ਜੋ ਦੂਜਿਆਂ ਦੇ ਰੋਣੇ ਦੇ ਚੋਂ ਹਾਸੇ ਲੱਭਦਾ ਬਦਬਖਤ ਹੈ, ਜੋ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਇੱਜ਼ਤ ਲੱਗਦਾ ਬਦਕਿਸਮਤ ਹੈ, ਜੋ ਦੂਜਿਆਂ ਨੂੰ ਰੋਂਦਾ ਹੋਇਆ ਵੇਖ ਕੇ ਹੱਸਦਾ ਬਦਬਖਤ ਹੈ, ਜੋ ਦੂਜਿਆਂ ਦੇ ਦੁੱਖ ਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਬਦਕਿਸਮਤ ਹੈ। ਇਹ ਬਿਹੜਾ ਮਨੁੱਖ ਹੈ, ਇਹ ਬਹੁਤ ਦੁੱਖ ਭੋਗੇਗਾ। ਇਹ ਫਕੀਰ ਇੰਜ ਕਹਿੰਦਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰੀ ਦਾ ਭਗਤ ਅਭਿਆਸੀ ਨਾਮ ਅਭਿਆਸੀ ਐਸਾ ਚਾਹੀਦਾ ਜੈਸਾ ਹਰੀ ਹੈ, ਜੈਸਾ ਹਰੀ ਸੁਭਾਅ ਕਰਕੇ, ਹਰੀ ਨਿਰਵੈਰ ਹੈ, ਨਿਰਭੈ ਹੈ, ਸਮਦ੍ਰਿਸ਼ਟ ਹੈ, ਦਿਆਲੂ ਹੈ, ਕਿਰਪਾਲੂ ਹੈ, ਗਿਆਨ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ। ਜਦ ਇਹ ਸਾਰੇ ਗੁਣ ਮਨੁੱਖ ਦੇ ਚ ਆ ਜਾਂਦੇ ਨੇ, ਮਨੁੱਖ ਈਸ਼ਵਰ ਵਰਗਾ ਹੋ ਜਾਂਦਾ। ਕਬੀਰ ਨੇ ਤੇ ਸਵੈਮ ਦਾਅਵਾ ਕਰ ਦਿੱਤਾ ਹੈ, ਬਿਗਰਿਓ ਕਬੀਰਾ ਰਾਮ ਦੁਆਈ, ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ, ਗੱਲ ਖਤਮ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਬੀਰ ਕਹਿੰਦੇ ਨਾ ਆਪਾਂ ਸੱਚ ਹੋ ਗਏ, ਸੱਚ ਹੋ ਗਏ। ਸੱਚ ਹੋਣਾ ਹੀ ਮਨੁੱਖ ਦਾ ਭਵਿਸ਼ ਹੈ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਇਸ ਤੋਂ ਪਹਿਲੇ ਸੰਤੁਸ਼ਟੀ ਨਹੀਂ ਹੋਵੇਗੀ, ਮਨ ਕਿਧਰੇ ਵੀ ਨਹੀਂ ਟਿਕੇਗਾ, ਪਤਾ ਹੀ ਨਹੀਂ ਟਿਕੇਗਾ, ਕਿਉਂਕਿ ਮਨ ਦਾ ਉਹ ਸਿੰਘਾਸਣ ਹੀ ਨਹੀਂ ਹੈ, ਮਨ ਦਾ ਉਹ ਘਰ ਹੀ ਨਹੀਂ। ਮੈਂ ਕੱਲ ਅਰਜ਼ ਕੀਤੀ ਸੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਮਨ ਦਾ ਘਰ ਪਰਮਾਤਮਾ ਹੈ, ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਚਲਿਆ ਜਾਏ, ਕੁਛ ਵੀ ਪ੍ਰਾਪਤ ਹੋ ਜਾਏ, ਮਨ ਦੀ ਉਹ ਖੁਸ਼ੀ 4 ਦਿਨ ਦੀ ਹੋਵੇਗੀ, ਫਿਰ ਦੁੱਖ ਬਣਿਆ ਰਹੇਗਾ, ਫਿਰ ਕਲੇਸ਼ ਬਣਿਆ ਰਹੇਗਾ, ਫਿਰ ਬੇਚੈਨੀ ਬਣੀ ਰਹੇਗੀ। ਇਹ ਸਮਝ ਜਿਸ ਨੂੰ ਆ ਜਾਏ, ਸਮਝ ਲਓ ਮਨ ਜ਼ਿਆਦਾ ਜਾ ਗਿਆ। ਮੈਂ ਅਰਜ਼ ਕਰਾਂ ਹੁਣ ਮਨੁੱਖ ਦੇ ਅੰਦਰ, ਕਿਸੇ ਦੇ ਅੰਦਰ ਪਸ਼ੂ ਦੇ ਸੰਸਕਾਰ ਬੜੇ ਪ੍ਰਬਲ ਹੋਣਗੇ, ਕਿਸੇ ਦੇ ਅੰਦਰ ਬਨਸਪਤੀ ਦੇ, ਕਿਸੇ ਦੇ ਅੰਦਰ ਪੱਥਰ ਦੇ। ਅਸੀਂ ਕਹਿ ਦਿੰਦੇ ਹੁੰਦੇ ਹਾਂ ਇਹ ਤੇ ਪੱਥਰ ਦਿਲ ਹੈ, ਇਹਦਾ ਤੇ ਦਿਮਾਗ ਪੱਥਰ ਹੈ। ਹਿਟਲਰ ਮੋਸੋਲੈਨੀ

ਔਰੰਗਜ਼ੇਬ ਚੰਗੇਜ਼ ਖਾਨ ਹਲਾਕੇ ਨੂੰ ਅਸੀਂ ਕਹਿ ਸਕਦੇ ਹਾਂ ਦਿਲ ਨਹੀਂ ਸੀ ਪੱਥਰ ਸੀ ਦਿਮਾਗ ਨਹੀਂ ਸੀ ਪੱਥਰ ਸੀ ਇੰਨਾ ਕਠੋਰ ਮਨੁੱਖ ਇਤਨਾ ਸਖਤ ਮਨੁੱਖ ਬਸਤੀਆਂ ਉਜਾੜ ਕੇ ਲੰਘਦਾ ਸੀ ਚੰਗੇਜ਼ ਖਾਨ ਲਾਸ਼ਾਂ ਨੂੰ ਤੜਪਦਿਆਂ ਹੋਇਆਂ ਦੇਖ ਕੇ ਹਲਾਕੂ ਹੱਸਦਾ ਹੁੰਦਾ ਸੀ ਤਿੰਨਾਂ ਭਰਾਵਾਂ ਨੂੰ ਕਤਲ ਕਰਕੇ ਔਰੰਗਜ਼ੇਬ ਨੇ ਜਸ਼ਨ ਮਨਾਇਆ ਸੀ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਇਹ ਕੋਈ ਪੱਥਰ ਦਿਲ ਕਰ ਸਕਦਾ ਪੱਥਰ ਦਿਮਾਗ ਕਰ ਸਕਦਾ ਆਕਾਰ ਰੂਪ ਦੇ ਪਹਿਲੇ ਪੱਥਰ ਪ੍ਰਗਟ ਹੋਇਆ ਉਹ ਜੋ ਅੱਗ ਦਾ ਗੋਲਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ ਆਕਾਰ ਪਹਿਲੇ ਪੱਥਰ ਹੈ ਮਨੁੱਖ ਕਰੀਬਨ ਕਰੀਬਨ ਆਪਣੇ ਪਿਛੋਕੜ ਨੂੰ ਪੂਜਦਾ ਰਿਹਾ ਇਹ ਵੀ ਮੈਂ ਅਰਜ਼ ਕਰਾਂ ਸਾਰੀ ਦੁਨੀਆ ਚ ਪੱਥਰ ਵੀ ਪੂਜੇ ਜਾਂਦੇ ਨੇ ਬਨਸਪਤੀ ਵੀ ਦਰਖਤ ਵੀ ਪੂਜੇ ਜਾਂਦੇ ਨੇ ਔਰ ਪਸ਼ੂ ਪਕਸ਼ੀ ਵੀ ਪੂਜੇ ਜਾਂਦੇ ਅੱਜ ਵੀ ਸਨੈਕ ਟੈਂਪਲ ਬਹੁਤ ਵੱਡਾ ਚਾਈਨਾ ਦੇ ਚ ਹੈ ਮਲੇਸ਼ੀਆ ਦੇ ਚ ਹੈ ਸੱਪਾਂ ਦੀ ਪੂਜਾ ਚਾਈਨੀਜ਼ ਲੋਕ ਕਰਦੇ ਆ ਭਾਰਤ ਵਿਚ ਗਊ ਦੀ ਪੂਜਾ ਸੱਪਾਂ ਦੀ ਪੂਜਾ ਨਾਗ ਪੰਚਮੀ ਇੱਕ ਬਹੁਤ ਵੱਡਾ ਤਿਉਹਾਰ ਹੈ ਦਰਖਤਾਂ ਦੀ ਪੂਜਾ ਪਿੱਪਲ ਦੀ ਪੂਜਾ ਜੰਡ ਦੀ ਪੂਜਾ ਬੋੜ ਦੀ ਪੂਜਾ ਬੇਰੀਆਂ ਦੀ ਪੂਜਾ ਆਦਿ ਕਾਲ ਤੋਂ ਚਲੀ ਆ ਰਹੀ ਹੈ ਐਸਾ ਦੇਖਿਆ ਜਿਸ ਜਿਸ ਪੱਥਰ ਨੂੰ ਸੁਭਾਗ ਮਿਲ ਗਿਆ ਪੱਥਰ ਹੀ ਹੀਰਾ ਬਣ ਜਾਂਦਾ ਪੱਥਰ ਹੀ ਮੋਤੀ ਹੈ ਪੱਥਰ ਹੀ ਮੂੰਗਾ ਹੈ ਪੱਥਰ ਹੀ ਪੁਖਰਾਜ ਹੈ ਪੱਥਰ ਹੀ ਨੀਲਮ ਹੈ ਪਰ ਤਾਜ ਦੇ ਜੜਿਆ ਜਾਂਦਾ ਇਹ ਵੀ ਮੈਂ ਅਰਜ਼ ਕਰਾਂ ਨੀਲਮ ਦਾ ਮੋਹਰ ਅਕਾਲ ਤਖ਼ਤ ਤੇ ਪਿਆ ਬੜਾ ਖੂਬਸੂਰਤ ਥਾਈਲੈਂਡ ਦੇ ਨੀਲਮ ਦੀ ਮੂਰਤੀ ਹੈ ਮਹਾਤਮਾ ਬੁੱਧ ਦੀ ਕਹਿੰਦੇ ਨੇ ਘੱਟ ਤੋਂ ਘੱਟ ਉਹ ਮੂਰਤੀ ਅੱਜ ਦੇ ਹਿਸਾਬ ਨਾਲ 20 ਕਰੋੜ ਰੁਪਏ ਦੀ ਹੈ ਪੂਰਾ ਨੀਲਮ ਦਾ ਪੱਥਰ ਉਹਦੀ ਮੂਰਤੀ ਬਣਾਈ ਹੈ ਤੋ ਹੈਨ ਤੇ ਇਹ ਵੀ ਪੱਥਰ ਚਮਕ ਗਏ ਨੇ ਜ਼ਰਾ ਕੋਮਲ ਹੋ ਗਏ ਨੇ ਰੋਸ਼ਨੀ ਆ ਗਈ ਹੈ ਤੋ ਪੱਥਰ ਵੀ ਕੀਮਤੀ ਹੋ ਸਕਦਾ ਹੈ ਬਨਸਪਤੀ ਵੀ ਕੀਮਤੀ ਹੋ ਸਕਦੀ ਹੈ ਚੰਦਨ ਬੜਾ ਕੀਮਤੀ ਹੈ ਕੁਛ ਫੁੱਲ ਬੜੇ ਕੀਮਤੀ ਨੇ ਕੇਸਰ ਬੜਾ ਕੀਮਤੀ ਹੈ ਹੈ ਤੇ ਬਨਸਪਤੀ ਕੁਛ ਪਸ਼ੂ ਵੀ ਬੜੇ ਮਹਾਨ ਨੇ ਗਊ ਹੈ ਹਾਥੀ ਹੈ ਘੋੜਾ ਹੈ ਮੋਰ ਹੈ ਹੰਸ ਹੈ ਇਸ ਵਾਸਤੇ ਕੋਈ ਬੜਾ ਪਵਿੱਤਰ ਹੋਵੇ ਤੇ ਕਹਿ ਦਿੰਦੇ ਹੈ ਤੇ ਹੰਸ ਵਰਗ ਹੈ ਕੋਈ ਬੜਾ ਸ਼ਰੀਫ ਤੇ ਭਲੇ ਮਾਨਸ ਹੋਵੇ ਸੀ ਕਹਿੰਦੇ ਨਿਰੀ ਗਊ ਹੈ ਨਿਰੀ ਗਊ ਹੈ ਬੜਾ ਬਹਾਦਰ ਹੋਵੇ ਤੇ ਸੀ ਕਹਿ ਦਿੰਦੇ ਨਿਰਾ ਸ਼ੇਰ ਹੈ ਤੇ ਸ਼ੇਰ ਦਿੰਦਾ ਸ਼ੇਰ ਜ਼ਿੰਦਗੀ ਵਿੱਚ ਕੋਈ ਕੀਮਤ ਉਸਨੇ ਪ੍ਰਾਪਤ ਕਰ ਲਈ ਹੈ ਕੋਈ ਰੱਬੀ ਰਸ ਮਿਲ ਗਿਆ ਕਹਿੰਦੇ ਤੇ ਹੀਰੇ ਵਰਗ ਹੈ ਨਿਰਾ ਹੀਰ ਹੈ ਤਸ਼ਬੀਹਾਂ ਤੇ ਦਿੰਦੇ ਪੱਥਰ ਚਮਕ ਜਾਏ ਤੇ ਮਨੁੱਖ ਦੇ ਅੰਦਰ ਚਮਕ ਨਾ ਪੈਦਾ ਹੋਵੇ ਤਾਂ ਫਿਰ ਪੱਥਰ ਮਨੁੱਖ ਨਾਲੋਂ ਅੱਗੇ ਬਨਸਪਤੀ ਦੇ ਚ ਮਹਿਕ ਆ ਜਾਏ ਤੇ ਕੋਮਲਤਾ ਆ ਜਾਏ ਤੇ ਮਨੁੱਖ ਦੇ ਚ ਕੋਮਲਤਾ ਨਾ ਆਵੇ ਤੇ ਮਹਿਕ ਨਾ ਆਵੇ ਤਾਂ ਇਹ ਬਨਸਪਤੀ ਨਾਲੋਂ ਪਛੜੇ ਹੋਇਆ ਪਸ਼ੂਆਂ ਦੇ ਚ ਦਲੇਰੀ ਵੀ ਆ ਜਾਏ ਸ਼ਰਾਫਤ ਵੀ ਆ ਜਾਏ ਭਲੇ ਮਾਨਸੀ ਵੀ ਆ ਜਾਏ ਗਿਆਨ ਵੀ ਆ ਜਾਏ ਤੇ ਮਨੁੱਖ ਦੇ ਚ ਨਾ ਆਵੇ ਤਾਂ ਇਹਦੇ ਨਾਲੋਂ ਪਸ਼ੂ ਚੰਗੇ ਨੇ ਕੁਛ ਪਸ਼ੂ ਚੰਗੇ ਨੇ ਇਹ ਵੀ ਮੈਰਜ ਕਰਦੇ ਹਾਂ ਮਨੁੱਖ ਹੋ ਕੇ ਚਮਕ ਨਹੀਂ ਆਈ ਪੱਥਰ ਚਮਕ ਗਏ ਪੱਥਰਾਂ ਚਮਕ ਪੈਦਾ ਹੋ ਗਈ ਮਨੁੱਖ ਹੋ ਕੇ ਹਿਰਦੇ ਚ ਚਾਨਣਾ ਨਹੀਂ ਆਇਆ ਪੱਥਰ ਚਮਕ ਗਏ ਨੇ ਹੀਰੇ ਚਮਕ ਜਾਂਦੇ ਨੇ ਕੋਹੋ ਨੂਰ ਹੀਰਾ ਜਿਹੜਾ ਇੰਗਲੈਂਡ ਦੇ ਪਿਆ ਉਹਦੇ ਤੇ ਰੋਸ਼ਨੀ ਹੈ ਤੇ ਹੀਰੇ ਖੈਰ ਮੁਕਤਸਰ ਮੈਂ ਅਰਜ਼ ਕਰਾਂ ਮਨ ਜਿਸ ਦਿਨ ਪੂਰਾ ਜਾਗ ਜਾਏ ਤੋ ਹੀਰੇ ਕੀ ਨੇ ਤੇ ਗਊ ਕੀ ਏ ਚੰਦਨ ਕੀ ਏ ਮਨੁੱਖ ਦਾ ਮਨ ਪਰਮਾਤਮਾ ਹੋ ਜਾਂਦਾ ਈਸ਼ਵਰ ਹੋ ਜਾਂਦਾ ਬਿਗੜਿਓ ਕਬੀਰਾ ਰਾਮ ਦੁਆਈ ਸਾਚ ਭਇਓ ਅਨ ਕਦੇ ਨਾ ਜਾਏ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਹੁਣ ਮੈਂ ਅਰਜ਼ ਕਰਾਂ ਜਿਤਨਾ ਮਨ ਕਿਸੇ ਦਾ ਜਾਗਿਆ ਇਨਸਾਨੀਅਤ ਉਸਦੇ ਚ ਉਤਨੀ ਹੈ ਉਸ ਤੋਂ ਜ਼ਿਆਦਾ ਨਹੀਂ ਹੈ ਜਿਹੜਾ ਅਚੇਤ ਭਾਗ ਮਨ ਦਾ ਹੈ ਉਹ ਪਸ਼ੂ ਹੋਵੇਗਾ ਬਨਸਪਤੀ ਹੋਵੇਗਾ ਪੱਥਰ ਹੋਵੇਗਾ
बड़ा कठोर व्यवहार है, बड़े सख्त बोलने, दिल बड़ा पत्थर है, अजे पत्थरां दे संस्कार बड़े प्रबल ने, थोड़ा जिहा जाग है बाकी सुत्ता पे है, जिवें पत्थर सुत्ता होया, पत्थर पूरन सुत्ता होया, परमात्मा पूरा जागे होया, सुते दी यात्रा है जागे, प्रकृति पत्थर नू थोड़ा जगांदी है बनस्पति दे रूप च, होर थोड़ा जगांदी है पशु पक्षियां दे रूप च, ते प्रकृति जगांदी है पशु पक्षियां नू मनुख दे रूप च, ते मनुख नू खुला छोड़ देता है हुण तू आप जाग, मेहनत कर, यतन कर, क्यों हर चे जूद बरायद देर ना पायद, जेड़ी चीज छेती मिल जाए बिना मेहनत दे मिल जाए मनुख कदर नहीं करता, नहीं करता, प्रभु दा नियम ये मेहनत करे, जिन्ने नाम दे आया गए मुशक्कत घाल, गालना गाले, गालना घाल गाल के कुछ मिले, कुछ प्राप्त हो गए, कारण मैं फिर अर्ज करा जेड़ी चीज मुफत दे च मिल जाए बिना मेहनत दे मिल जाए मनुख कदर नहीं करता, तो प्रभु दा नियम परमात्मा ने खुला छोड़ देता है मनुख नु, मनुख चौराहे ते खड़ा है, अगर अगे चला गया तो परमात्मा बनेगा, पछड़ गया तो ये पशु बनेगा, शरीर दा अंत होया ते अजे जन्म नहीं होया, सज्जे चला गया ते देव बनेगा, एक पवित्र रूह भटकदी रहेगी, खब्बे गया तो एक मलीन रूह है, इनू भूत प्रेत कहिंदे ने, कई कोट भूत प्रेत सूकर मिर्गा, सुखमनी साहब छे अरब दे करीब इस वक्त जमीन दे उत्ते मनुख ने, तो इतनिया ते रूहां समझ लेनिया चाहिए ब्रह्मंड दे च हैं, चंगियां नू देव कहिंदे ने, माड़ियां नू भूत प्रेत कहिंदे ने, और धन गुरु गोविंद सिंह जी महाराज भी इसका जिक्र कर दें, कहूं जच गंधर्व उरग, कहूं विद्याधर, कहूं भय किन्नर पिसाच, कहूं प्रेत पिसाच, भूत प्रेत पिसाच, गुरु गोविंद सिंह जी महाराज, कई कोट भूत प्रेत सूकर मिर्गाज, सूक्ष्म शरीर जद इस अस्थूल शरीर दे चों निकलता है, सारे संस्कार उसे दे चों दे, चंगे ते माड़े उन्हें ही संस्कारां दे मुताबक अगे जन्म आउंदा है, लेकिन बहुत माड़े संस्कार ने जिवें हिटलर, मोसोलिनी, चंगेज खां, हलाकू, औरंगजेब, हरनाकश, इन्हां नू छेती जन्म नहीं मिलता, इन्ने माड़े संस्कार पत्थर दिल पत्थर दिमाग, कोई बिल्कुल कसायण ते डायण मां होवे उहदे राहीं इन्हां दा जन्म होएगा, उंज नहीं होएगा। दूसरे देव ज्ञानी सन, जप करते सन, तप करते सन, परमात्मा तक नहीं पहुंच सके, मुक्त नहीं हो सके, जिमें 100 मील की वाट होवे 90 ते तय कीती सी, पर शरीर का अंत हो गया, सूक्ष्म शरीर ते अस्थूल शरीर का संबंध टूट गया, तो यात्रा ते विचे रह गए। इस तरह के सूक्ष्म शरीर अति पवित्र होंदे, इन्हां नूं देव कहिंदे ने, इन्हां दा भी जल्दी जन्म नहीं आउंदा, क्यों, बिल्कुल देवी मां चाहिए, पवित्र गोद चाहिए, संस्कारां दे अनुकूल चाहिए, तां जन्म होवेगा, उंज नहीं होवेगा। यह प्रकरण अलग है, किसी वक्त मैं खोलांगा, अज ते जो कुछ मूल गल है वह थोड़े सामने रखा। आम साधारण मनुख 10-12-13 दिनों के अंदर जन्म लै लेंदे ने, कई ते इधर मरे इधर किधरे गर्भ दे प्रवेश कर गए, आम साधारण मनुख, साधारण तो मुराद की ही, ना देवता बन सके, ना पशु बन सके, ना अगे गए ना पिछे गए, उत्थे ही रहे, समाज दा भय, कानून दा भय, गलत नहीं करते रहे, बस मनुखां दी तरह जीवे, अगे नहीं जा सके, मौत हो गई है, इन्हां दा छेती जन्म आउंदा है। आम साधारण सूक्ष्म ढांचे बड़े छेती जन्म देंदे, असाधारण विशेष जल्दी जन्म नहीं लेंदे। इनू इकबाल ते इंज कहिंदा है, हजारों साल नरगिस अपनी बेनूर ही पेरोती है, बड़ी मुश्किल से होता है चमन में दीदावर पैदा।
ਕਦੀ ਕਦੀ ਮਨੁੱਖੀ ਗੁਲਿਸਤਾਨ ਵਿੱਚ ਕੁਝ ਐਸਾ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅੱਤਰ ਕਰ ਦਿੰਦਾ ਹੈ, ਬਾਗੋ ਬਾਗ ਕਰ ਦਿੰਦਾ, ਕੋਈ ਨਵੀਂ ਕ੍ਰਾਂਤੀ ਲਿਆਂਦਾ ਹੈ। ਪਰ ਕਹਿੰਦਾ ਹਜ਼ਾਰਾਂ ਸਾਲ ਉਡੀਕ ਕਰਨੀ ਪੈਂਦੀ। ਬੜੇ ਲੰਬੇ ਸਮੇਂ ਤੱਕ ਇਹ ਦੇਵ ਉਡੀਕ ਕਰਦੇ ਨੇ, ਇਸ ਦੇ ਏਕੋ ਸਿਮਰੇ ਦੇਵ ਯਾਦ ਕਰਦੇ ਨੇ ਸਾਨੂੰ ਜਨਮ ਮਿਲੇ। ਪਰ ਹਰ ਗੋਦ ਦੇ ਰਾਹੀਂ ਨਹੀਂ ਆਉਣਾ ਚਾਹੁੰਦੇ, ਜਿਵੇਂ ਬੰਜਰ ਜ਼ਮੀਨ ਦੇ ਗੁਲਾਬ ਨਹੀਂ ਪੈਦਾ ਹੁੰਦਾ, ਘਾਸ ਕੰਡੇ ਪੈਦਾ ਹੋ ਜਾਂਦੇ ਹੋ ਜਾ, ਗੁਲਾਬ ਨਹੀਂ ਪੈਦਾ ਹੁੰਦਾ, ਚੰਦਨ ਨਹੀਂ ਪੈਦਾ ਹੁੰਦਾ। ਹਰ ਗੋਦ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਅਜੋਕਾ ਸਮਾਜਿਕ ਜੀਵਨ ਇਤਨਾ ਭ੍ਰਸ਼ਟ ਹੋ ਗਿਆ, ਗੁਸਤਾਖੀ ਮਾਫ, ਇਤਨਾ ਮੈਲਾ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦੋ ਸ਼ਬਦ ਉਚਾਰਨ ਕਰ ਰਹੇ ਨੇ, ਸਾਹਮਣੇ ਆ ਗਏ ਨੇ, ਹੁਣ ਮੈਂ ਕਹਿ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਦੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਗਦਾ। ਇਸ ਕਲਯੁਗ ਦੇ ਵਿੱਚ, ਇਸ ਦੌਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੋ ਰਿਹਾ, ਭੂਤ ਪ੍ਰੇਤਾਂ ਦਾ ਜਨਮ ਹੋ ਰਿਹਾ, ਗੁਰੂ ਨਾਨਕ ਪੁੱਤ ਜਨੂਰਾ ਦੀ ਜਨੂਰੀ, ਪੁੱਤ ਜਿਨ ਬਹੁਤ ਹੈ ਤੇ ਵੀ ਜਿਨ ਬਹੁਤ ਹੈ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਇਹ ਜਿਨ ਭੂਤਾਂ ਦਾ ਜਨਮ ਕਿਉਂ ਹੋ ਰਿਹਾ? ਮਹਾਰਾਜ ਕਹਿੰਦੇ ਨੇ ਸਮਾਜਿਕ ਜੀਵਨ ਭ੍ਰਸ਼ਟ ਹੋ ਗਿਆ। ਕਿਸ ਤਰ੍ਹਾਂ ਭ੍ਰਸ਼ਟ ਹੋ ਗਿਆ? ਤੋ ਸਤਿਗੁਰੂ ਦੱਸਦੇ ਨੇ, ਰੰਨਾਂ ਹੋਈਆਂ ਬੋਧੀਆਂ, ਪੰਕਤੀਆਂ ਨਾ ਆਉਂਦੀਆਂ, ਬਾਣੀ ਨਾ ਆਉਂਦੀ, ਤੇ ਮੈਂ ਕਹਿਣਾ ਵੀ ਨਹੀਂ ਸੀ ਗ੍ਰਸਤੇ ਆਦਮੀਆਂ, ਮੈਂ ਐਵੇਂ ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ, ਪਹਿਲੇ ਪਾਤਸ਼ਾਹ ਦੇ ਬੋਲ ਨੇ। ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਵਾਲ। ਇਸਤਰੀ ਤੇ ਸਰੀਰ ਦੀ ਨੁਮਾਇਸ਼ ਦੇ ਚ ਲੱਗ ਗਈ, ਬੋਧੀਆਂ ਚੰਚਲ, ਅਤਿਅੰਤ ਚੰਚਲ ਹੋ ਗਈ, ਉਹ ਤੇ ਸਰੀਰ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ। ਯੂਰਪ ਦੀ ਇਸਤਰੀ ਤੇ ਇੰਜ ਕਹਿ ਲਓ, ਕਮ ਸੇ ਕਮ 80% ਤੇ ਲਗਨ ਹੋ ਗਈ, ਸਰੀਰ ਦੀ ਪ੍ਰਦਰਸ਼ਨੀ ਕਰਨੀ ਹੈ, ਸਰੀਰ ਦੀ ਨੁਮਾਇਸ਼ ਕਰਨੀ ਹੈ। ਨਕਸ਼ੇ ਕਦਮ ਤੇ ਬਾਕੀ ਦੁਨੀਆ ਵੀ ਚੱਲ ਪਈ, ਏਸ਼ੀਆ ਵੀ ਚੱਲ ਪਿਆ। ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਇਹ ਪਹਿਲੇ ਪਾਤਸ਼ਾਹ ਜੀ ਦੇ ਬੋਲ ਹੈ। ਸਯਾਦ ਫਾਰਸੀ ਦਾ ਲਫ਼ਜ਼ ਹੈ, ਪੁਰਸ਼ ਸ਼ਿਕਾਰੀ ਨੇ, ਉਹ ਦੇਖਣਾ ਚਾਹੁੰਦੇ, ਉਹ ਇਸ ਤਰ੍ਹਾਂ ਦਾ ਫੈਸ਼ਪਣਾ ਦੇਖਣਾ ਚਾਹੁੰਦੇ, ਇਹ ਤੇ ਸ਼ਿਕਾਰੀ ਨੇ। ਤੇ ਇਸਤਰੀ ਇਤਨੀ ਚੰਚਲ ਉਹ ਨੁਮਾਇਸ਼ ਕਰਨਾ ਚਾਹੁੰਦੀ ਹੈ। ਸੀਲ ਸੰਜਮ ਸੁੱਚ ਬੰਨੇ, ਕੋਈ ਸ਼ੀਲ ਨਹੀਂ ਰਿਹਾ, ਸੀਲ ਸੰਜਮ ਸੁੱਚ ਬੰਨੇ, ਖਾਣਾ ਖਾਜ ਅਖਾਜ, ਸੁਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ। ਸ਼ਰਮ ਹਿਆ ਤੇ ਪਤਾ ਨੀ ਕਿੱਥੇ ਚਲੀ ਗਈ। ਹੁਣ ਘਰ ਘਰ ਵਿੱਚ ਜਿੰਨ ਭੂਤ ਨਹੀਂ ਪੈਦਾ ਹੋਣਗੇ ਤਾਂ ਹੋਰ ਕੀ ਹੋਵੇਗਾ? ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਪੁੱਤ ਜਨੋਰਾ ਦੀ ਜਨੋਰੀ, ਜਿਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ, ਭਾਵ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ, ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ। ਕੋਈ 2-2.5 ਹਜ਼ਾਰ ਸਾਲ ਪੁਰਾਣਾ ਇਤਿਹਾਸ ਦੇਖੀਏ ਭਾਰਤ ਦਾ, ਕਹਿੰਦੇ ਨੇ ਹਰ ਦੂਜੇ ਤੀਜੇ ਘਰ ਵਿੱਚ ਦੇਵਤਾ ਹੁੰਦਾ ਸੀ, ਦੇਵੀ ਹੁੰਦੀ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ ਹੈ, ਦੇਵਤਾ, ਇੰਦਰ ਦੇਵਤਾ ਸੀ, ਸ਼ਿਵਜੀ ਦੇਵਤਾ ਸੀ, ਵਿਸ਼ਨੂੰ ਦੇਵਤਾ ਸੀ, ਜ਼ਮੀਨ ਦੇ ਹੀ ਬੰਦੇ ਸਨ। ਜਿਵੇਂ ਅੰਮ੍ਰਿਤਸਰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਬਨਾਰਸ ਸ਼ਿਵ ਜੀ ਨੇ ਵਸਾਈਏ, ਜ਼ਮੀਨ ਦਾ ਹੀ ਮਨੁੱਖ ਸੀ। ਹਰ ਦੂਜੇ ਤੀਜੇ ਘਰ ਵਿੱਚ ਕੋਈ ਦੇਵੀ ਹੁੰਦੀ ਸੀ, ਦੇਵਤਾ ਹੁੰਦਾ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ, ਇਹਦਾ ਦੀਵਾ ਜਲਿਆ ਹੋਇਆ, ਦੇਵਤਾ। ਮਾਹੌਲ ਇਸ ਤਰ੍ਹਾਂ ਬਦਲ ਗਈ ਹੈ, ਹੁਣ ਹਰ ਇੱਕ ਅੱਧ ਘਰ ਨੂੰ ਛੱਡ ਕੇ ਦੂਜੇ ਤੀਜੇ ਘਰ ਵਿੱਚ ਭੂਤ ਪ੍ਰੇਤ ਹੀ ਨੇ, ਗੁਸਾਖੀ ਮਾਂ ਸਤਿਗੁਰ ਇਸ ਤਰ੍ਹਾਂ ਕਹਿ ਰਹੇ ਨੇ। ਹੁਣ ਦੇਵਤਿਆਂ ਦੇ ਦਰਸ਼ਨ ਔਖੇ ਹੋ ਗਏ, ਭੂਤਾਂ ਪ੍ਰੇਤਾਂ ਦੇ ਦਰਸ਼ਨ ਕਰਨੇ, ਉਹ ਹੀ ਜਨਮ ਲੈਂਦੇ ਪੈਣ। ਫਿਰ ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ, ਲਮਕਾਵਾਂ ਨਾ। ਮਨੁੱਖ ਦੀ ਜੀਵਨ ਯਾਤਰਾ ਉੱਥੇ ਸਮਾਪਤ ਹੋਵੇਗੀ ਜਿੱਥੋਂ ਚੱਲੀ ਸੀ, ਜਿੱਥ ਦੁਆਰੇ ਉਭਰੇ, ਜਿੱਥੋਂ ਉਭਾਰ ਹੋਇਆ, ਜਿੱਥੋਂ ਅਸੀਂ ਆਇਆ, ਪਰਮਾਤਮਾ ਤੋਂ ਆਇਆ, ਪਰਮਾਤਮਾ ਤੇ ਯਾਤਰਾ ਸਮਾਪਤ ਹੋਵੇਗੀ। ਪਰਮਾਤਮਾ ਸਾਡਾ ਘਰ ਹੈ,
ਕਿਹੜੇ ਦਰਵਾਜ਼ੇ ਤੋਂ ਆਇਆ? ਸ਼ਬਦ ਦੇ ਦਰਵਾਜ਼ੇ ਤੋਂ ਆਇਆ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਏ, ਕਿਉਂਕਿ ਕੀਤਾ ਪਸਾਓ ਏਕੋ ਕਵਾਓ। ਇੱਕ ਕਵਾਓ ਤੋਂ ਸਾਰਾ ਪਸਾਰਾ ਹੋਇਆ, ਇੱਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ। ਸ਼ਬਦ ਦਰਵਾਜ਼ਾ ਹੈ। ਹੁਣ ਬੜੇ ਧਿਆਨ ਨਾਲ ਸੁਣਨਾ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਈ। ਫਿਰ ਇਹ ਦੋ ਨਾਮ ਕਿਉਂ ਨੇ? ਦੋ ਨਾਮ ਇਸ ਵਾਸਤੇ ਨੇ, ਇੱਕ ਦਰ ਹੈ ਇੱਕ ਘਰ ਹੈ। ਪਰ ਦਰ ਐਸਾ ਜੋ ਘਰ ਦੇ ਨਾਲ ਜੁੜਿਆ ਹੋਇਆ ਹੈ, ਦਰ ਤੋਂ ਲੱਗਣਾ ਤੇ ਘਰ ਦੇ ਚ ਪ੍ਰਵੇਸ਼ ਕਰਨਾ, ਸ਼ਬਦ ਦਾ ਜਪ ਕਰਨਾ ਤੇ ਸ਼ਬਦ ਨੇ ਪ੍ਰਕਾਸ਼ ਕਰ ਦੇਣਾ, ਬਸ ਇੰਨੇ ਹੀ ਗੱਲ। ਸੁੱਤੇ ਮਨੁੱਖ ਨੂੰ ਕਿਸ ਤਰ੍ਹਾਂ ਜਗਾਓਗੇ? ਆਵਾਜ਼ ਨਾਲ ਜਗਾਓਗੇ ਨਾ। ਇੱਕ ਮਨੁੱਖ ਸੁੱਤਾ ਪਿਆ, ਕੁਝ ਖੁੜਾਕ ਕਰੋਗੇ ਨਾ, ਆਵਾਜ਼ ਕਰੋਗੇ ਤਾਂ ਜਾਗੇਗਾ ਨਾ, ਤਾਂ ਉਹਦੀ ਨੀਂਦ ਟੁੱਟੇਗੀ। ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਏ। ਵਾਹਿਗੁਰੂ, ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ। ਇਹ ਬਾਰੀਕੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪੂਰਾ ਸੁੱਤਾ ਹੋਇਆ ਮਨ ਪੱਥਰ ਹੈ, ਪੂਰਾ ਜਾਗਿਆ ਹੋਇਆ ਮਨ ਪਰਮਾਤਮਾ। ਪੱਥਰ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਪੱਥਰ ਨੂੰ ਪ੍ਰਕਿਰਤੀ ਬਨਸਪਤੀ ਚ ਲਿਆਈ, ਪਸ਼ੂਆਂ ਚ ਲਿਆਈ, ਮਨੁੱਖਾਂ ਚ ਲਿਆਈ, ਇੱਥੇ ਤੱਕ ਪ੍ਰਕਿਰਤੀ ਲਿਆਈ। ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲਾ ਛੋੜ ਦਿੱਤਾ, ਸੁਤੰਤਰ ਹੈ। ਤੇਰੀ ਮਰਜ਼ੀ ਹੈ ਸੱਚ ਬੋਲ, ਤੇਰੀ ਮਰਜ਼ੀ ਹੈ ਝੂਠ ਬੋਲ, ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ, ਤੇਰੀ ਮਰਜ਼ੀ ਅੱਖਾਂ ਖੋਲ ਕੇ ਚੱਲ। ਕਰਮ ਕਰਨ ਦੀ ਸੁਤੰਤਰਤਾ ਹੈ, ਲੇਕਿਨ ਫਲ ਦੀ ਸੁਤੰਤਰਤਾ ਨਹੀਂ ਹੈ। ਜੈਸੇ ਮੈਂ ਮਕਈ ਬੋਦੇ ਹਾਂ ਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤੇ ਕਣਕ ਚਾਹੀਦੀ ਸੀ, ਐਵੇਂ ਗਲਤੀ ਹੋ ਗਈ, ਮਕਈ ਬੀਜ ਬੈਠਾ। ਅੱਛਾ ਹੁਣ ਮੈਂ ਅਰਦਾਸ ਕਰਾਂ, ਪਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਤੂੰ ਕਣਕ ਪੈਦਾ ਕਰ ਦੇ। ਨਹੀਂ, ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ। ਇਹ ਤੇ ਆਪ ਬੀਜ ਆਪੇ ਹੀ ਕਾ, ਇਹ ਤੇ ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇ। ਕਰਮ ਬੀਜ ਨੇ ਤੇ ਫਲ ਕੀ ਹੈ? ਦੁੱਖ ਤੇ ਸੁੱਖ। ਛੋਟੇ ਦੁੱਖ ਨੇ, ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ। ਵੱਡਾ ਦੁੱਖ ਬਹੁਤ ਵੱਡੇ ਬੀਜ ਇਸਨੇ ਬੋਏ ਨੇ, ਤਾਂ ਵੱਡਾ ਕਲੇਸ਼ ਹੈ। ਛੋਟੇ ਛੋਟੇ ਸੁੱਖ ਨੇ, ਇਹਨੇ ਛੋਟੇ ਛੋਟੇ ਬੀਜ ਬੋਏ ਨੇ, ਛੋਟੀ ਛੋਟੀ ਭਲਾਈ ਕੀਤੀ ਹੈ। ਪਰਮ ਆਨੰਦ ਹੈ, ਪਰਮ ਰਸ ਹੈ, ਇਹਨੇ ਬਹੁਤ ਮਹਾਨ ਬੀਜ ਬੋਏ ਨੇ। ਕਰਮ ਭੂਮ ਮੈਂ ਬਹੁਵੋ ਨਾਮ, ਇਹ ਧਰਤੀ ਸਰੀਰ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਨਾਮ ਦਾ ਬੀਜ ਪਾਓ, ਕਰਮ ਕਰਨਾ ਵੀ ਹੈ ਤੇ ਵਾਹਿਗੁਰੂ ਵਾਹਿਗੁਰੂ ਜਪੋ, ਪਰਮ ਆਨੰਦ ਪੈਦਾ ਹੋਵੇਗਾ, ਪਰਮ ਰਸ ਪੈਦਾ ਹੋਵੇਗਾ, ਪਰਮ ਖੇੜਾ ਪੈਦਾ ਹੋਵੇਗਾ। ਪਰ ਜਿਸ ਢੰਗ ਨਾਲ ਜਪਣ ਦਾ ਸਤਿਗੁਰੂ ਕਹਿੰਦੇ ਨੇ, ਇਹ ਇਤਨਾ ਔਖਾ ਹੈ, ਇਤਨਾ ਔਖਾ ਹੈ, ਕਿਧਰੇ ਮੇਰੀ ਨਿਰਮਾਣਤਾ ਨਾ ਸਮਝ ਲੈਣੀ। ਮੈਨੂੰ 50 ਸਾਲ ਦੇ ਕਰੀਬ ਹੋਣ ਲੱਗੇ ਨੇ ਕਥਾ ਕਰਦੇ ਹਾਂ, ਬੜੇ ਉਤਾਰ ਚੜਾਅ ਮੈਂ ਇਸ ਜ਼ਿੰਦਗੀ ਚ ਦੇਖੇ ਨੇ, ਔਰ ਬੜੇ ਬੜੇ ਅਨੁਭਵੀ ਪੁਰਸ਼ ਵੀ ਦੇਖੇ ਨੇ, ਜਿਨ੍ਹਾਂ ਨੂੰ ਦੇਖ ਕੇ ਪਰਮਾਤਮਾ ਚੇਤੇ ਆਉਂਦਾ, ਐਸੇ ਪੁਰਸ਼ ਵੀ ਦੇਖੇ ਨੇ। ਔਰ ਬੜੇ ਜ਼ਲੀਲ ਕੁਬੱਡ ਦੁਸ਼ਟ ਵੀ ਦੇਖੇ ਨੇ, ਔਰ ਪਾਲਾ ਵੀ ਪੈਂਦਾ ਰਿਹਾ, ਦੁਸ਼ਟਾਂ ਨਾਲ ਵੀ ਪਾਲਾ ਪੈਂਦਾ ਰਿਹਾ, ਭਗਤਾਂ ਨਾਲ ਵੀ ਪੈਂਦਾ ਰਿਹਾ। ਪਰ ਇੱਕ ਗੱਲ ਜੋ ਮੇਰੀ ਸਮਝ ਚ ਆਈ ਹੈ, ਅਜੇ ਵੀ ਉਸਨੂੰ ਅਪਣਾਉਣ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ। ਇਸ ਵਾਸਤੇ ਕਿਧਰੇ ਮੈਨੂੰ ਨਿਰਮਾਣ ਵੀ ਨਾ ਸਮਝ ਲੈਣਾ, ਇਹ ਮੇਰੀ ਫੋਕੀ ਨਿਰਮਾਣਤਾ ਨਹੀਂ, ਇੱਕ ਅਸਲੀਅਤ ਬਿਆਨ ਕਰ ਰਿਹਾ। ਦੂਸਰਾ ਕਿਧਰੇ ਇਹ ਵੀ ਨਾ ਸਮਝ ਲੈਣਾ ਕਿ ਇਹਨੂੰ ਅਨੁਭਵ ਹੋਵੇਗਾ ਤਾਂ ਕਹਿੰਦਾ, ਨਹੀਂ, ਅਨੁਭਵ ਕਿਵੇਂ ਹੁੰਦਾ ਇਸਦਾ ਮੈਨੂੰ ਪਤਾ ਹੈ, ਇਤਨਾ ਹੰਕਾਰ ਮੈਂ ਕਰ ਲੈਂਦਾ, ਚਲੋ ਇੰਜ ਕਹਿ ਦਿਓ, ਇਤਨੀ ਗੱਲ ਕਰ ਦੇਣਾ। ਮਨੁੱਖ ਦਾ ਮਨ ਕਿਵੇਂ ਜਾਗ ਸਕਦਾ ਹੈ, ਇਤਨਾ ਮੈਨੂੰ ਪਤਾ ਹੈ। ਪਰ ਮਨ ਨੂੰ ਮੈਂ ਪੂਰਨ ਤੌਰ ਤੇ ਜਗਾ ਸਕਾਂ, ਇਸ ਤਰ੍ਹਾਂ ਦੀ ਸਫਲਤਾ ਮੈਨੂੰ ਨਹੀਂ ਮਿਲੀ, ਪਰ ਮੈਨੂੰ ਸਮਝ ਹੈ। ਇਹ ਮੈਂ ਸਤਿਗੁਰ ਦੀ ਹਜ਼ੂਰੀ ਚ ਇਤਨਾ ਦਾਵਾ ਕਰਦਾ, ਜ਼ਿਆਦਾ ਨਹੀਂ। ਕਿਸ ਤਰ੍ਹਾਂ ਜਾਗੋਗੇ? ਵਾਹਿਗੁਰੂ ਵਾਹਿਗੁਰੂ ਦੀ ਧੁਨ ਮਨ ਨੂੰ ਜਗਾਉਣ ਵਾਸਤੇ ਹੈ,
ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਉਹਨੂੰ ਕੋਈ ਸੁਣਾਉਣ ਵਾਸਤੇ ਨਹੀਂ ਹੈ। ਉਹ ਤੇ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿੱਸਾ ਕੇ ਕੀਚੇ ਅਰਦਾਸ। ਫਿਰ ਇਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਉਣ ਵਾਸਤੇ, ਤੇ ਮਨ ਕਦੋਂ ਜਾਗੇਗਾ? ਮਨ ਸੁਣੇ, ਮਨ ਨਹੀਂ ਸੁਣਦਾ, ਉੱਕੇ ਨਹੀਂ ਸੁਣਦਾ। 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ, ਇਹਦੇ ਚ ਅਸਫਲਤਾ ਹੈ। ਮਨ ਨਹੀਂ ਸੁਣਦਾ, ਮਨ ਬੋਲਦਾ ਹੈ, ਇਹਦੇ ਬੋਲਣ ਦੀ ਆਦਤ ਹੈ। ਹੁਣ ਜ਼ਬਾਨ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ? ਫਿਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਦੂਜਾ ਸੁਣੇ ਜੀ, ਦੂਜਾ ਸੁਣੇ। 10-10 ਹੌਰਨ ਲਾਏ ਹੁੰਦੇ ਨੇ ਪੰਜਾਬ ਦੇ ਪਿੰਡਾਂ ਚ, ਗੁਰਦੁਆਰੇ 2 ਬੰਦੇ ਨਹੀਂ ਬੈਠੇ ਹੁੰਦੇ, ਤੇ ਮੈਂ ਜਦ ਪੁੱਛ ਬੈਠਾ ਇਹ 10 ਹੌਰਨ ਲਾਏ ਨੇ, ਪਿੰਡ ਸੁਣੇ? ਅੱਜ ਹੋ ਗਈ ਪਿੰਡ ਸੁਣੇ, ਤੂੰ ਵੀ ਸੁਣਿਆ ਕਦੀ? ਸੁਣਨਾ ਸੌਖੀ ਖੇਡ ਨਹੀਂ ਹੈ, ਕਠਿਨ ਹੈ। ਅਗਰ ਮਨ ਸੁਣ ਲਵੇ ਤਾਂ ਮਨ ਪਰਮਾਤਮਾ ਦਾ ਰੂਪ ਹੋ ਜਾਂਦਾ। ਹੁਣ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਹਾਂ, ਇਹਨਾਂ 15 ਮਿੰਟਾਂ 'ਚ ਗੱਲ ਪਕੜ ਵਿੱਚ ਆ ਜਾਏ। ਜਦ ਮਨੁੱਖ ਬੋਲਦਾ, ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰਾਉਂਦੀ ਹੈ। ਦੇਹੀ ਮਾਠੀ ਬੋਲੇ ਪਵਨ, ਅਸੀਂ ਬੋਲਦੇ ਹਾਂ ਪਵਨ ਤੱਤ ਕਰਕੇ, ਬੋਲਣਾ ਪਵਨ ਤੱਤ ਦੀ ਪ੍ਰਕਿਰਤੀ ਹੈ। ਇਸ ਵਾਸਤੇ ਪਵਨ ਨੂੰ ਬਾਕੀ ਤੱਤਾਂ ਦੇ ਵਿੱਚ ਗੁਰੂ ਕਿਹਾ। ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ, ਬੋਲ ਕੇ ਹੀ ਸੰਬੰਧ ਟੁੱਟਦੇ ਨੇ, ਬੋਲ ਕੇ ਹੀ ਸੰਬੰਧ ਜੁੜਦੇ ਨੇ। ਟੁੱਟ ਗਈ ਪ੍ਰੀਤ ਬੁਰ ਬੋਲ, ਇੱਕ ਬੁਰਾ ਬੋਲ ਬੋਲਿਆ, ਕਈ ਸਾਲਾਂ ਦੀ ਦੋਸਤੀ ਦੁਸ਼ਮਣੀ ਚ ਬਦਲ ਗਈ। ਗੰਢ ਪ੍ਰੀਤੀ ਮਿੱਠੇ ਬੋਲ, ਇੱਕ ਮਿੱਠਾ ਬੋਲ ਬੋਲਿਆ, ਉਪਰਾ ਮਨੁੱਖ ਆਪਣਾ ਹੋ ਗਿਆ। ਮਨੁੱਖੀ ਦੁਨੀਆਂ ਚ ਖੇਡ ਸਾਰੀ ਬੋਲਾਂ ਦੀ ਹੈ, ਤੇ ਬੋਲਣਾ ਪਵਨ ਕਰਕੇ। ਇਸ ਵਾਸਤੇ ਸਤਿਗੁਰੂ ਸੁਣੋ, ਗੁਰੂ ਕਹਿੰਦੇ ਨੇ ਦੇਹੀ ਮਾਠੀ ਬੋਲੇ ਪਵਨ, ਜੈਸੇ ਮਨ ਵਿੱਚ ਫੁਰਨਾ ਪੈਦਾ ਹੁੰਦਾ ਬੋਲਣਾ, ਪਵਨ ਨਾਭੀ ਨਾਲ ਟਕਰਾਉਂਦੀ ਹੈ। ਨਾਭੀ ਥੋੜੀ ਜਿਹੀ ਖੁੱਲਦੀ ਹੈ, ਜੈਸੇ ਖੁੱਲਦੀ ਉੱਥੋਂ ਆਵਾਜ਼ ਉੱਠਦੀ ਹੈ, ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ। ਇੱਕ ਧੁੰਨ ਤੇ ਆਉਂਦੀ ਹੈ, ਉਹਦੇ ਚ ਅੱਖਰ ਨਹੀਂ ਆਉਂਦੇ, ਇੱਕ ਧੁੰਨ ਉੱਠਦੀ ਹੈ। ਉਹ ਜਦ ਹਿਰਦੇ ਤੱਕ ਪਹੁੰਚਦੀ ਹੈ, ਉਹਨੂੰ ਅੱਖਰ ਮਿਲਦੇ ਨੇ, ਫਿਰ ਇਹਨੂੰ ਕਹਿੰਦੇ ਨੇ ਪਸੰਤੀ। ਬੜੇ ਧਿਆਨ ਨਾਲ ਸੁਣਨਾ, ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ, ਇਹਨੂੰ ਕਹਿੰਦੇ ਨੇ ਮਧਮਾ, ਪੂਰਾ ਵਾਕ ਬਣ ਜਾਂਦਾ ਜੋ ਜ਼ਬਾਨ ਨੇ ਕਹਿਣਾ, ਤੇ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਪਰਾ, ਪਸੰਤੀ, ਮਧਮਾ, ਬੈਖਰੀ। ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਹੈ? ਜਦ ਪਵਨ ਟਕਰਾਉਂਦੀ ਹੈ, ਤੇ ਪਵਨ ਕਦੋਂ ਟਕਰਾਉਂਦੀ ਹੈ? ਜਦ ਮਨ ਵਿੱਚ ਫੁਰਨਾ ਪੈਦਾ ਹੋਵੇ, ਬੋਲਣਾ ਬੋਲਣਾ। ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਤੋਂ ਧੁੰਨ ਉੱਠਦੀ ਹੈ, ਹਿਰਦੇ ਤੱਕ ਪਹੁੰਚਦੀ ਹੈ, ਅੱਖਰ ਮਿਲਦੇ ਨੇ, ਇਹ ਕੰਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ, ਇਹਨੂੰ ਪਸੰਤੀ ਕਹਿੰਦੇ ਨੇ। ਇਹ ਫਿਰ ਕੰਠ ਤੱਕ ਪਹੁੰਚਦੀ ਹੈ, ਪੂਰਾ ਵਾਕ ਬਣ ਜਾਂਦਾ ਜੋ ਕਹਿਣਾ, ਇਹਨੂੰ ਮਧਮਾ ਕਹਿੰਦੇ ਨੇ, ਤੇ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਬੈਖਰੀ ਕਹਿੰਦੇ ਨੇ। ਪਰਾ, ਪਸੰਤੀ, ਮਧਮਾ, ਬੈਖਰੀ। ਇਹ ਜਿਹੜੀ ਬੈਖਰੀ ਬਾਣੀ ਹੈ, ਵਾਹਿਗੁਰੂ ਵਾਹਿਗੁਰੂ ਬੈਖਰੀ ਹੈ। ਹੁਣ ਇਹਨੂੰ ਪਰਾ ਕਰਨਾ, ਜਿੱਥੋਂ ਇਹ ਧੁੰਨ ਉੱਠੀ ਹੈ ਉੱਥੇ ਲੈ ਜਾਣੀ ਹੈ। ਇਹਨੂੰ ਗੁਰਬਾਣੀ ਇੰਜ ਕਹਿੰਦੀ ਹੈ, ਉਲਟੀ ਗੰਗਾ ਜਮਨ ਮਿਲਾਓ। ਗੰਗਾ ਜਿੱਥੋਂ ਨਿਕਲੀ ਹੈ, ਜਿੱਥੋਂ ਜਨਮੀ ਹੈ, ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਹੈ। ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ। ਅਕਸਰ ਦਰਿਆ 100% ਕਰੀਬਨ ਪਹਾੜਾਂ ਤੋਂ ਨਿਕਲਦੇ ਨੇ, ਉਚਾਈਆਂ ਤੋਂ ਆਉਂਦੇ ਨੇ, ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ, ਕਠਿਨ ਹੈ, ਕਠਿਨ। ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ, ਹੋਇਆ ਨਹੀਂ, ਅੱਜ ਤੱਕ ਕਾਮਯਾਬੀ ਨਹੀਂ ਹੋਈ, ਐਸਾ ਹੋ ਨਹੀਂ ਸਕਦਾ। ਜਿੱਥੋਂ ਗੰਗਾ ਨਿਕਲੀ ਹੈ, ਗੰਗੋਤਰੀ ਤੋਂ, ਬਦਰੀ ਨਾਰਾਇਣ ਤੋਂ ਵੀ ਪਰੇ ਹੈ, ਗਾਲਬਨ 32,000 ਫੁੱਟ ਹੈ ਐਵਰੈਸਟ ਜਿਤਨੀ ਉਚਾਈ ਹੈ। ਐਵਰੈਸਟ 35,000 ਫੁੱਟ ਕਹਿ ਦਿੰਦੇ ਨੇ, ਇਹ ਜ਼ਰਾ ਥੋੜੀ ਜਿਹੀ ਘੱਟ, ਲੇਕਿਨ ਉਸ ਵਰਗੀ ਹੈ, ਉਤਨੀ ਵਿਗੜੀ ਹੈ। ਉੱਥੋਂ ਨਿਕਲਦੀ ਹੈ ਇਹ ਗੰਗਾ। ਹੁਣ ਕਬੀਰ ਕਹਿੰਦੇ ਜਿੱਥੋਂ ਨਿਕਲੀ ਹੈ ਉੱਥੇ ਹੀ ਲੈ ਜਾਣੀ, ਪਲਟਾ ਕੇ ਉੱਥੇ ਹੀ ਲੈ ਜਾਣਾ। ਇਹ ਧੁੰਨ ਜਿੱਥੋਂ ਉਲਟ ਨਿਕਲੀ ਹੈ, ਪਲਟਾ ਕੇ ਵਾਪਸ ਲੈ ਜਾਣੀ। ਧੁੰਨ ਜੋ ਨਾਭੀ ਤੋਂ ਉੱਠੀ ਹੈ, ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਹੈ, ਕੰਨਾਂ ਦੇ ਰਾਹੀਂ ਵਾਪਸ ਜਾਏਗੀ।
सरवणन गोविंद गुण सुनो अर गाओ रसना गीत। इस धुन नूं जबान दे नाल बार प्रगटाना बड़ा आसान है। सारा दिन गपशप चलती रहती है, वाहिगुरु भी दो दो घंटे चलता रहता है। यह भी मैरिज कर दें, इको दफा वाहिगुरु आखण नाल मनुख वाहिगुरु का रूप हो जाता है। इको ही दफा एक चित जाए एक छिन ध्यायो काल फास के बीच ना आयो। चलो मैं इन कह दिया करोड़ दफा वाहिगुरु आख दें एक पाप भी नहीं मिटेगा, एक दुख भी नहीं मिटेगा। एक दफा वाहिगुरु आखद्या करोड़ा पाप मिट जाते, करोड़ा दुख मिट जाते। करोड़ दफा वाहिगुरु आखना सौखा है, बहुत सौखा है। एक दफा वाहिगुरु आखना बहुत औखा है। जबान बोले ते मन पूरी एकाग्रता नाल सुने औखा है, पर करोड़ दफा वाहिगुरु आखना है। मता किधरे एक दफा वाहिगुरु कहण की जाच आ जाए, बस इन नहीं गल। खेड एक दफा नाल बनेगी, दो दफा नाल नहीं। प्रभु दे नाम दी इतनी महिमा एक दफा नाल गल बनेगी। निर्वाण कीर्तन गाओ करते का निमक सिमरत जित छूटे। कीड़ा एक दफा जबान उच्चारण करे वाहिगुरु, उठी ते धुन नाभी तो है ते ए धुन वापस नाभी तक जावे। हुण सुन के जाएगी, मिनट थोड़े रह गए, इसी च मैं गल पूरी करा। जैसे मनुख एकाग्रता नाल सुनेगा ए धुन कन्ना दे राही वापस जाएगी, जिस रस्ते तो आई ये जाएगी उसे रस्ते तो वापस। जैसे धुन कंठ तक पहुंची ऐसे मनुख नो वाहिगुरु आखण दा रस आवेगा। इदी धुन मधमा तक पहुंच गई है, ऐसे मनुख नो कहने ने वाहिगुरु इदी रसना ते वस गया। जैसे भोजन दी बुरकी मुंह च पाई स्वाद ते आ गया, पर ए भोजन अजे खून नहीं बनया, अजे नसा दे गर्दिश नहीं पिया करदा, अजे कंठ तो थले ही नहीं गया, अजे मास नहीं बनया, अजे चर्बी नहीं बनया, अजे खून नहीं बनया। स्वाद ते आ गया, जिन्हों वाहिगुरु आखण दा स्वाद ही नहीं आ रहा, यकीन जानो अजे मदमा दी खेड भी नहीं बनी, अजे इंज कह लो बुरकी मूंह च भी कोई नहीं, गुस्ताखी माफ। वाहिगुरु आखण दा स्वाद आ गया, इसनों कहिंदे ने प्रभ जी बसे साध की रसना, नानक जन का दासन दसना। जबान ते वस गया पहचान, ये वाहिगुरु कहिंदे रस नाल भर जांदा है, ये बाणी जपदा है रस नाल भर जांदा है, ये बेरसे बाणी नहीं जपदा। कारण शब्द गहरा चला जांदा है कंठ तक, इतना सुनदा अजे इतनी गहराई है। सहजे सहजे ये होर गहरा चला जाए पसंती, स्रोत इतनी गहरी हो जाए, जितनी स्रोत गहरी होवेगी उतना आनंद वधेगा, उतना अनुभव वधेगा, उतना ज्ञान वधेगा। ऐसा मनुख अनाहद नाद सुनन लग पैंदा। केड़ा अनाहद नाद? जिस नाद तो सारा ब्रह्मंड पैदा होया। कीता बसाओ एको कवाओ पिस्ते होए लख दरियाओ, ऐसा मनुख अनाहद दी धुनी सुनन लग पैंदा। मैं अपनी जिंदगी च 5-7 मनुख ऐसे देखे ने जो अनाहद सुनदे सन। कल भी एक सज्जन इत्थे मैनू मिलिया, इत्थे बैठा नहीं है, मैनू इस तरह कहण लग पिया। कुछ चेहरा उसका लगदा सी मैनू, कुछ बोलां दी सच्चाई भी लगदी सी। खैर मुख्तसर मैरज करा। आहत जो दो चीजां दे टकराव तो पैदा हुंदा है, अनाहत जो परमात्मा तो आवाज आई है, वह आवाज जिस तो ब्रह्मंड बने है। मां बाप तो शरीर आया है, तो शरीर विच मां बाप दी अंश मौजूद है। आवाज तो शब्द तो ब्रह्मंड आया है, तो शब्द ब्रह्मंड विच मौजूद है। इस शरीर विच मां बाप दी अंश मौजूद है, क्योंकि मां बाप तो शरीर आया, मां की रकत पिता बिंदारा। शब्द तो ब्रह्मंड आया है, तो ब्रह्मंड विच शब्द मौजूद है। उस शब्द नूं अनाहद नाद कहिंदे ने, परमात्मा की आवाज कहिंदे ने। ए धुन वापस पसंती हिरदे तक पहुंच जाए, ऐसा मनुख अनाहद नाद सुनदा। हुण थोड़ा जिहा पड़ाव रह गया, इत्थे मनुख बड़े तरले रहिंदा है। प्रभु तेरी आवाज ते सुनाई दे रही है, हुण तैनूं देखण दा चाह है। ऐसे मनुख नूं कह देंदे ने ए दर तक पहुंच गया,
क्योंकि अनाहत तो उत्पत्ति सी ना, ये दर तक पहुंच गए। इसे तो कबीर कहने दरमा दे ठांडे दरबार, तुझ बिन सुरत करे को मेरी दर्शन दीजे, खोल के वाड़ केड़े दरवाजे। कोई बाहर दे दरवाजे नहीं, ये पसंती तक पहुंच गए। उस अवस्था का जिक्र करता है, ये अनाहत नाद सुनन लग पे। कहिंदे ने ये परमात्मा दे दर दी नौबत है। राजे महाराजे बादशाह लोग अपने दरवाजे ते सवेरे शाम नौबत वजांदे सन। हजूर साहब सवेरे शाम वजदी है, शायद आपने विचों कई ने दर्शन किए हैं। दो नगारची बैठे हैं, शहराई वजदी है, उन्होंने नौबत वजना कहने। ये लिया ख्याल संतां तो है, ब्रह्म ज्ञानियां तो, भाई परमात्मा दे दरवाजे ते नौबत वजदी है। जग मग जोत अनहद धुन गाज है, भाई साहब भाई गुरदास जी अनहद दी धुन वजदी है। ऐसा मनुख सुनन लग पैंदा है, तो ऐसा मनुख दर तक पहुंच गया है। नौबत दरवाजे ते वजांदे ने बादशाह लोग, नवाब लोग दरवाजे ते। हजूर साहब भी पौड़ियां दे च नौबत वजदी है दरवाजे ते, दर ते। ये प्रतीक चुने आगे। जैसे धुन पसंती तक पहुंचती है, ऐसा मनुख अनाहद नाद सुनता है। पर ऐसा मनुख कहिंदा प्रभु तेरी आवाज ते सुनाई दे रही है, दूरों सुनाई दे रही है, हुण तेरी झलक मिले तेरे दीदार करदे आ। ताई कबीर इत्थे प्रार्थना करदे ने, अनाहद नाद तक पहुंचे है। धर्मां दे ठांडे दरबार, तुझ बिन सुरत करे को मेरी दर्शन दीजे, खोल के वार। हे प्रभु हुण दरवाजा खोल। दर तक पहुंच गया, यदि सुरत शब्द नाल जुड़ गई वो गुरु तक पहुंच गया। गुरु तक पहुंचना बंदे दा कर्म है, फिर अगों गुरु दा कम है प्रभु तक पहुंचाना। सानू इतनी मेहनत करनी है सुरत शब्द तक पहुंचे, अनाहद नाद तक पहुंचे, अगों फिर गुरु पहुंचा देंदा है। उस अनाहद नाद नहीं दरवाजे खोल देना है। अगर इत्थे जप जारी रहे और जप घट जांदा है, क्यों? मनुख अनाहत दी धुन दे ज्यादा मस्त रहन लग पैंदा है। धुन अगर गहरी चली गई ते नाभि नाल टकराई, नाभि पूरी खुल जाएगी। जल्दी जल्दी मैं बयान करना, नाभि दो हालतां दे पूरी खुलदी है। एक उदों जद आखरी प्राण नाभि दे चो निकलदा है। आयुर्वेद आचार्या मनदे ने आखरी प्राण नाभी दे चौंदा है। हाथ दे चो प्राण निकल गए, हाथ सुन हो गए, जबान दे चो निकल गए, जबान सुन हो गई, अखां चो निकल गए, हुण अखां नहीं देख दिया, पैरां चो प्राण निकल गए, पैर सुर हो गए, पर बंदा जे जीवदा है आखरी प्राण नाभी दे चौंदा है। उन्हूं कहिंदे ने आज काल खुले तेरी गांठड़ी, अज कल तेरी नाभी गंढ खुलण वाली है, खुलेगी। मौत दे समय खुलदी है, जद खुलदी है तो शरीर दी हालत ए होंदी है, हथ मरोड़े तन कपे स्याऊ होआ से, सने लोग कहिंदे ने गंढ खुल गई, नाभी खुल गए, आखरी प्राण रुखसत। इहदे नाल शरीर दी मौत हो जांदी है। पर जैसे धुन नाभी नाल टकरांदी है, उदों भी नाभी पूरी खुलदी है। शरीर दी हालत ते ओही बनदी है जिहड़ी मौत दे समय बनदी, हथ मरोड़े तन कपे स्याऊ होवा से। इत्थे शरीर दी मौत नहीं आउंदी, मन दी मौत हो जांदी है। मन परमात्मा बन जांदा है, मन तों जोत स्वरूप है अपना मूल पछा। इत्थे आके कई घबरांदे ने, उन्हां नूं इंज दिसदा जिवें गए असीं। वाकई पुराने संस्कार पुराना ढांचा, अज तक जो हजारां जन्म होए ने जिस ढंग नाल जीवें सब खत्म होंदा है। हर के नाम कबीर उजागर, जन्म जन्म के पाटे कागर। ओ जन्मां जन्मांतरां दे अंदर जिहड़े कागज पए सन सब फट गए। धर्म राय दर कागज फारे, जन नानक लेखा समझ, अंदर ओ सारा लेखा पिया। जैसे ओ फटदा है ते मनुख नूं इंज लगदा है जिवें मेरी मौत आउण लगी। कई मुड़दे ने, इस तरह मैं देखे ने, घबरा के आखिरी स्टेज तो मुड़दे ने, घबरा के भई ते मौत आउण लगी। सीसगंज साहब दे जद मैं आन लगा, मैनू लालबन ए हुण चौथा हफ्ता आन लगा, हरियाणा नारनौल तो एक माता आई।
ਉਹਦੇ ਨਾਲ ਉਹਦਾ ਪਤੀ ਆਇਆ, ਦੋ ਬੱਚੇ ਸਨ ਛੋਟੇ ਛੋਟੇ। ਆਖੇ ਮੈਨੂੰ ਕਹਿਣ ਲੱਗੀ, ਗਿਆਨੀ ਜੀ ਹਰਿਆਣਵੀ ਬੋਲਦੀ ਸੀ ਹਿੰਦੀ, ਬਈ ਤੁਹਾਡੀ ਰੋਜ਼ ਦੀ ਕਥਾ ਜੋ ਟੀਵੀ 'ਤੇ ਆਉਂਦੀ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਅਤੇ ਮੇਰੀ ਤਾਂ ਮੌਤ ਹੋਣ ਲੱਗੀ ਸੀ। ਮੈਂ ਕਿਹਾ ਨਹੀਂ, ਮੌਤ ਮਨ ਦੀ ਆਉਣੀ ਸੀ, ਤੂੰ ਮੌਕਾ ਗਵਾ ਦਿੱਤਾ, ਰੋਈ ਵੀ ਜਾਵੇ ਬੜੀ। ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ, ਤੁਹਾਡਾ ਰਸ ਵੀ ਨਹੀਂ ਹੈ, ਮੈਂ ਦੁਖੀ ਹਾਂ ਬੜੀ, ਪਰ ਮੇਰੀ ਤਾਂ ਮੌਤ ਆਉਣ ਲੱਗੀ ਸੀ। ਮੈਂ ਉਹਨੂੰ ਸਮਝਾਇਆ, ਮਨ ਦੀ ਮੌਤ ਆਉਣ ਲੱਗੀ ਸੀ। ਬੀਜ ਜਦ ਮਿਟਦਾ ਹੈ ਤਾਂ ਦਰਖਤ ਬਣ ਜਾਂਦਾ ਹੈ, ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ। ਮਿੱਟਣ ਤੂੰ ਜ਼ਰੂਰ ਲੱਗੀ ਸੀ, ਪਰ ਪਰਮਾਤਮਾ ਹੋ ਜਾਣੀ ਸੀ। ਇੱਥੇ ਆ ਕੇ ਕਈ ਘਬਰਾ ਜਾਂਦੇ ਨੇ, ਅਗਰ ਪਤਾ ਨਾ ਹੋਵੇ, ਬੋਧ ਨਾ ਹੋਵੇ। ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ, ਸਿਆਊ ਹੋਆ ਸਿਹਤ, ਤਨ ਦੇ ਉੱਤੇ ਸਿਆਹੀ ਛਾ ਜਾਂਦੀ ਹੈ, ਫਿਰ ਚਿਟਿਆਈ ਹੈ। ਹੂ ਬਹੁ ਉਸ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਵਿੱਚ ਇਸ ਤਰ੍ਹਾਂ ਹੁੰਦਾ, ਇੱਕ ਕਾਲਖ ਜਿਹਾ ਸਾਹਮਣੇ ਆ ਜਾਂਦੀ, ਮਨੁੱਖ ਘਬਰਾ ਜਾਂਦਾ। ਅਗਰ ਬੋਧ ਹੋਵੇ, ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਤਾਂ ਕਿ ਉਸ ਸਮੇਂ ਘਬਰਾਉਣ ਨਾ। ਜੈਸੇ ਕੋਈ ਘਬਰਾਇਆ ਨਹੀਂ, ਠੀਕ ਹੈ ਜੋ ਕੁਝ ਹੁੰਦਾ ਹੋਣ ਦੋ। ਗੰਢ ਪੂਰੀ ਖੁੱਲ ਜਾਂਦੀ ਹੈ, ਸਰੀਰ ਤੇ ਜ਼ਿੰਦਾ ਰਹਿੰਦਾ, ਮਨ ਦੀ ਮੌਤ ਹੋ ਜਾਂਦੀ ਹੈ। ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਕਿਉਂ? ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾਮ, ਉਹਦੇ ਰੋਮ ਰੋਮ ਦੇ ਚੱਲਦਾ, ਗੁਰਮੁਖ ਰੋਮ ਰੋਮ ਹਰਦੇ, ਉਹਦੀ ਹਰ ਰੋਮ ਰਸਨਾ ਬਣ ਜਾਂਦੀ। ਐਸੀ ਸੂਰਤ ਵਿੱਚ ਉਹ ਕਹਿ ਸਕਦਾ, ਮੈਂ ਤੇ ਪਰਮਾਤਮਾ ਹੋ ਗਿਆ, ਬੂੰਦ ਸਾਗਰ ਹੋ ਗਈ, ਸਾਗਰ ਦੇ ਚਲੀਨ ਹੋ ਗਈ, ਬੂੰਦ ਨਹੀਂ ਰਹੀ। ਗੰਗਾ ਉਤਨੇ ਚਿਰ ਤੱਕ ਗੰਗਾ ਹੈ ਜਿੰਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਈ, ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ, ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ, ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਸਾਗਰ ਦੇ ਚਲੀਨ ਹੋ ਕੇ ਬਿਆਸ ਵੀ ਗਿਆ, ਸਤਲੁਜ ਵੀ ਗਿਆ, ਗੰਗਾ ਵੀ ਗਈ, ਜਮਨਾ ਵੀ ਗਈ, ਦਜਲਾ ਵੀ ਗਿਆ, ਫਰਾਤ ਵੀ ਗਈ, ਨੀਲ ਨਦੀ ਵੀ ਗਈ, ਥੇਮ ਵੀ ਖਤਮ ਹੋ ਗਿਆ, ਸਾਗਰ ਹੀ ਸਾਗਰ ਹੈ, ਬੂੰਦ ਪਰਮਾਤਮਾ ਹੋ ਜਾਂਦੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਭਾਰਤ ਵਿੱਚ ਐਸਾ ਦਾਅਵਾ ਕਰਦੇ ਰਹਿਣੇ, ਕਬੀਰ ਨੇ ਦਾਅਵਾ ਕੀਤਾ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਝ ਫਰਮਾਨ ਕਰਦੇ ਨੇ, ਨਾਨਕ ਦੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸਲਾਮੀ ਦੁਨੀਆਂ 'ਚ ਹੋਇਆ ਮਨਸੂਰ, ਪਰ ਇਸਲਾਮ ਇਸ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ, ਬਰਦਾਸ਼ਤ ਨਹੀਂ ਕਰਦਾ। ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ, ਕਾਹਰਾ ਦੀ ਗੱਲ ਹੈ, ਮਿਸਰ ਦਾ ਕਾਹਰਾ। ਇੱਕ ਦਿਨ ਇਹਦੀ ਗੰਢ ਖੁੱਲ ਗਈ, ਅਭਿਆਸੀ ਬੜਾ ਸੀ, ਸਾਰੀ ਸਾਰੀ ਰਾਤ ਅੱਲਾਹੋ ਅੱਲਾਹੋ ਅੱਲਾਹੋ ਜਪਦਾ ਸੀ, ਖੇਡ ਬਣ ਗਈ। ਮੁਰਸ਼ਦ ਇਸਦਾ ਕੋਲ ਬੈਠਾ ਸੀ, ਜੈਸੇ ਨਾਭੀ ਪੂਰੀ ਖੁੱਲੀ ਨਾ, ਉੱਚੀ ਆਵਾਜ਼ ਨਾਲ ਕਹਿਣ ਲੱਗਾ, ਅਨਲ ਹੱਕ ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ, ਮੈਂ ਸੱਚ ਹੋ ਗਿਆ, ਮੈਂ ਸੱਚ ਹੋ ਗਿਆ, ਮੈਂ ਖੁਦਾ ਹੋ ਗਿਆ, ਮੈਂ ਰਾਮ ਦਾ ਰੂਪ ਹੋ ਗਿਆ, ਰਾਮ ਕਬੀਰਾ ਏਕ ਬੈ, ਇੰਜ ਕਹਿ ਉੱਠਾ। ਇਹਦਾ ਜਿਹੜਾ ਮੁਰਸ਼ਦ ਸੀ ਕਹਿਣ ਲੱਗਾ, ਅੱਜ ਆਖਿਆ ਹੀ ਫਿਰ ਨਾ ਆਖੀ, ਠੀਕ ਹੈ ਅੱਜ ਤੂੰ ਸਰੂਰ 'ਚ ਕਹਿ ਗਿਆ, ਫਿਰ ਨਾ ਆਖੀ। ਕਾਰਨ, ਇਸਲਾਮ ਵਿੱਚ ਕਾਫਰ ਕਹਿੰਦੇ ਨੇ, ਇਹ ਖੁਦਾ ਦੀ ਬਰਾਬਰੀ ਕਰਦਾ, ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ 'ਚ ਮਿਲੇਗੀ ਤਾਂ ਹੋਏਗੀ ਸਾਗਰ, ਜਪ ਜਪ ਕੇ ਪਰਮਾਤਮਾ ਦਾ ਨਾਮ ਮਨੁੱਖ ਹੋਏਗਾ ਪਰਮਾਤਮਾ, ਹਰ ਕਾ ਭਗਤ ਸੋ ਹਰ ਹੀ ਜਿਹਾ, ਸੰਤ ਰਾਮ ਮੈਂ ਵੇਦ ਕਛ ਨਾ ਏਕ ਜਨ ਕਈ ਮੈਂ ਲਾਖ ਕਰੋਰੀ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਜ਼ੁਨੈਦ ਕਹਿਣ ਲੱਗਾ, ਤੈਨੂੰ ਪਤਾ ਹੈ ਕਾਫਰ ਦੀ ਸਜ਼ਾ ਸਜ਼ਾਏ ਮੌਤ ਹੈ, ਤੂੰ ਫਿਰ ਨਾ ਆਖੀ। ਮਨਸੂਰ ਕਹਿੰਦਾ, ਅੱਛਾ ਮੇਰੇ ਮੁਰਸ਼ਦ, ਨਹੀਂ ਆਖਾਂਗਾ, ਨਹੀਂ ਆਖਾਂਗਾ। ਜ਼ੁਨੈਦ ਕਹਿੰਦਾ, ਨਹੀਂ ਮੈਂ ਤੇਰੇ ਸੁਭਾਅ ਨੂੰ ਜਾਣਦਾ, ਤੂੰ ਖੁਦਾ ਦੀ ਕਸਮ ਚੁੱਕ ਨਹੀਂ ਕਹੇਗਾ, ਨਹੀਂ ਕਹੇਗਾ, ਅਗਰ ਕਹੇਗਾ ਤਾਂ ਸਿਰਫ ਡੇਰੇ ਵਿੱਚ, ਮੇਰੇ ਆਸ਼ਰਮ ਵਿੱਚ, ਡੇਰੇ ਤੋਂ ਬਾਹਰ ਨਹੀਂ ਕਹੇਗਾ, ਕਿਧਰੇ ਵੀ ਨਹੀਂ ਕਹੇਗਾ, ਹੱਥ ਜੋੜ ਕੇ, ਕਿਉਂਕਿ ਮੁਰਸ਼ਦ ਨੇ ਕਿਹਾ ਕਸਮੇ ਖੁਦਾ ਨਹੀਂ ਕਵਾਂਗਾ, ਨਹੀਂ ਕਵਾਂਗਾ। ਦਸ ਬਾਰਾਂ ਦਿਨ ਲੰਘੇ, ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ, ਜਿਹਨੂੰ ਬ੍ਰਹਮ ਬੋਝ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ, ਪੰਜ ਪਿਆਰਿਆਂ ਨੂੰ ਲੰਗਰ ਛਕਾਉਣਾ ਜਿਵੇਂ ਸਾਡੇ 'ਚ ਮਰਿਆਦਾ, ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਉਣਾ। ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ,
ਸਾਰਿਆਂ ਨੂੰ ਦਾਵਤਨਾਮੇ ਭੇਜੇ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ। ਅੰਦਾਜ਼ਨ ਇਤਿਹਾਸ ਵਿੱਚ ਐਸਾ 50-55 ਦੇ ਕਰੀਬ ਸਨ। ਜ਼ੁਨੈਦ ਨੂੰ ਵੀ ਉਚੇਚਾ ਹੈ ਦਾਵਤਨਾਮਾ ਆਇਆ ਵੀ ਪਹੁੰਚਣਾ, ਕਿਉਂਕਿ ਜ਼ੁਨੈਦ ਵੱਡੇ ਫਕੀਰਾਂ 'ਚ ਗਿਣਿਆ ਜਾਂਦਾ ਸੀ। ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ ਤੇ ਕਹਿਣ ਲੱਗਾ, ਬੇਟਾ ਮਨਜ਼ੂਰ, ਰੋਟੀ ਤੇ ਤੂੰ ਵੀ ਖਾਣੀ ਆਉਣੀ ਹੈ ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ, ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ, ਤੂੰ ਚੱਲ ਮੇਰੇ ਨਾਲ। ਚੱਲ ਪਿਆ। ਹੁਣ ਇਤਨੇ ਸਾਰੇ ਫਕੀਰ ਬੈਠੇ, ਉਹਦੇ ਵਿਚਕਾਰ ਬਾਦਸ਼ਾਹ ਬੈਠਾ ਸੀ, 10 ਤਰਫਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ ਢੰਗ ਹੈ, ਸਾਰਿਆਂ ਦੇ ਅੰਦਰ ਭਾਂਡੇ ਰੱਖੇ ਜਾ ਰਹੇ ਸਨ ਸਾਰਿਆਂ ਦੇ, ਗੁਬਸ ਮੈਂ ਸਮਾਪਤ ਕਰਦਾ। ਇਤਨੇ ਫਕੀਰ ਆਉਣ ਤੇ ਗੱਲ ਤੇ ਰੱਬ ਦੀ ਚਲੇਗੀ ਨਾ ਖੁਦਾ ਦੀ ਚਲੇਗੀ। ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ, ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ, ਤਿਆਰੀ ਹੋਵੇ। ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ, ਅੱਜ ਮੇਰਾ ਮਨ ਤਿਆਰ ਨਹੀਂ ਹੈ, ਤੇ ਮਨ ਤਿਆਰ ਨਹੀਂ ਹੈ ਐਵੇਂ ਜ਼ਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ। ਜਦ ਵਾਰੀ ਆਈ ਜ਼ੁਨੈਦ ਦੀ, ਉਸ ਦਿਨ ਮਨ ਉਸਦਾ ਤਿਆਰ ਸੀ। ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਉਹਨੇ ਜਦ ਗਹਿਰਾਈ ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਕੋਲ ਬੈਠਾ ਸੀ ਮਨਸੂਰ, ਨਿਕਲ ਗਿਆ ਆਨਲ ਹੱਕ, ਆਨਲ ਹੱਕ, ਆਨਲ ਹੱਕ। ਕਾਜ਼ੀ ਵੀ ਬੈਠਾ, ਨਵਾਬ ਵੀ ਬੈਠਾ, ਗੁੱਸੇ ਚ ਆਇਆ ਨਵਾਬ। ਜ਼ੁਨੈਦ ਨੂੰ ਕਹਿੰਦਾ, ਕਾਫਰ ਨਾਲ ਰੱਖਿਆ ਤੂੰ, ਇਹ ਚੇਲੇ ਕੇ ਹੀ ਰੱਖੇ ਨੇ, ਕਾਫਰ ਰੱਖੇ ਨੇ ਤੂੰ, ਕਾਫਰ ਨੂੰ ਇੱਥੇ ਲੈ ਕੇ ਆਇਆ, ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਭ੍ਰਸ਼ਟ ਕਰ ਦਿੱਤਾ, ਕਾਫਰ ਨੂੰ ਲੈਂਦਾ। ਮਨਸੂਰ ਪਕੜਿਆ ਗਿਆ। ਮੁਖਤਸਰ ਮੈਂ ਅਰਜ਼ ਕਰਾਂ, 15 ਦਿਨ ਉਸ ਤੇ ਮੁਕੱਦਮਾ ਚੱਲਿਆ, 16ਵੇਂ ਦਿਨ ਸਜ਼ਾ ਸੁਣਾਈ ਗਈ, ਇਹਨੂੰ ਸੂਲੀ ਤੇ ਚਾੜੋ, ਤੇ ਸੂਲੀ ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ। ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ, ਫਿਰ ਕਿਸੇ ਵਕਤ ਬਾਅਦ। ਜਿਸ ਵਕਤ ਇਸ ਨੂੰ ਸੂਲੀ ਤੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ, ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਦੇੜ ਦੇ ਵਿੱਚ, ਮਨਸੂਰ ਦੇ ਕੋਲ ਗਿਆ। ਉਹਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ, ਮਨਸੂਰ ਇਹ ਮੇਰੇ ਬੱਚੇ, ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ, ਇਤਨਾ ਸਵਾਬਸ਼ੀਲ ਹੋ ਜਾਣਾ, ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ। ਭੀੜ ਪਾਗਲਾਂ ਦੀ, ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ, ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਵੀ ਕਹਿੰਦਾ, ਮੇਰੇ ਮੁਰਸ਼ਦ, ਮਰੇ ਹੋਏ ਨੂੰ ਕੀ ਬਚਾਉਣਾ, ਸਰੀਰ ਤੇ ਹੈ ਹੀ ਮੁਰਦਾ, ਇਹਨੂੰ ਕੀ ਬਚਾਉਣਾ, ਤੇ ਮਨਸੂਰ ਨੂੰ ਕੌਣ ਮਾਰ ਸਕਦਾ। ਜ਼ੁਨੈਦ ਕੋਲ ਗੱਲ ਰਹੀ ਨਹੀਂ ਗਈ, ਕਹਿੰਦੇ ਗੱਲ ਸੁਣ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਅਨਲ ਹੱਕ ਨਹੀਂ ਕਵਾਂਗਾ, ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ, ਬਸ ਇਤਨਾ ਮੈਂ ਇਹ ਵੀ ਪੁੱਛਣਾ। ਠੀਕ ਹੈ, ਇਸ ਤੋਂ ਬਾਅਦ ਤੂੰ ਰਹੇਗਾ ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ। ਅੱਖਾਂ ਭਰੀਆਂ ਨੇ ਮਨਸੂਰ ਦੀਆਂ, ਐ ਮੇਰੇ ਮੁਰਸ਼ਦ, ਮੈਂ ਕੌਣ ਆਉਣਾ ਖੁਦਾ ਦੀ ਕਸਮ ਤੋੜਨ ਵਾਲਾ, ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ, ਅਨਲ ਹੱਕ, ਵਿਚਾਰਾ ਮਨਸੂਰ ਕੀ ਕਰੇ। ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆਂ 'ਚ ਘਟਨਾ ਘਟੀ, ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ। ਤੂੰ ਠੀਕ ਕਹਿੰਦਾ, ਖੁਦਾ ਬੋਲਿਆ, ਤੂੰ ਨਹੀਂ ਬੋਲਿਆ। ਸਾਹ 'ਚ ਭਇਓ ਅਨ ਕਤੇ ਨਾ ਜਾਈ, ਕਬੀਰ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਘ ਪਾਣੀ। ਮਨੁੱਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ, ਗੋਬਿੰਦ 'ਚ ਗੋਬਿੰਦ ਹੋਣਾ ਹੀ ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ ਹੈ। ਜਿੱਥੋਂ ਆਇਆ ਜਿੱਤ ਦੁਆਰੇ ਉਭਰੇ, ਤਿੱਥੇ ਲਿਓ ਉਵਾਰ, ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚੇ ਤੇ ਯਾਤਰਾ ਸਫਲ ਹੈ, ਨਹੀਂ ਤੇ ਨਹੀਂ। ਸਫਲ ਸਫਲ ਬਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ, ਇਸੇ ਜੀਵਨ ਵਿੱਚ ਇਹ ਜੀਵਨ ਯਾਤਰਾ ਸਾਡੀ ਸਫਲ ਹੋਵੇ, ਪਰਮ ਅਵਸਥਾ ਨੂੰ ਅਸੀਂ ਪ੍ਰਾਪਤ ਕਰ ਸਕੀ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬੋਲੇ ਸੋ ਵਾਹਿ।

0: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੀ 'ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ, ਅਤੇ ਵਾਪਸ ਆਏ ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਅਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲ੍ਹਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ, ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਉ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇਓ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ੍ਹ ਜਾਂਦੇ ਨੇ ਜੀ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਆ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਕੇਸ। ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ। ਕੇਸ ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਅਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ, ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਨੇ। ਫਿਰ ਅਰਜ਼ ਹੈ, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ। ਇਹ ਪਰੀ ਲਫਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ, ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਅਤੇ ਦੁਨੀਆ ਦੋਨੋਂ ਬੱਜੇ ਹੋਏ ਨੇ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ। ਸ਼ਾਮ ਨੂੰ ਤਿੰਨੇ ਮਾਂ ਅਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਅਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਵਾ ਦਿੰਦਾ ਹੈ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ, ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ? ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ। ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ। ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾ ਰੇ ਵੱਡੇ 'ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ, ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ, ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ, ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਦਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। आप गुजारा अग्नि नाल। असी सियाल च देखे, अकल दास कहिंदा है, मंत कहिंदा है, उह सियाल च रात नूं जे गर्म कपड़े नहीं रजाइयां तलाइयां सब कुछ दे दिंदे आ, रात नूं तिन्ने जी अग बाल के सेक के दिने सूरज विच फिर काम कर लग पैंदे। कहिंदा जिन्नी देर तक तारू सिंह वर्गे महताब सिंह वर्गे जिउंदे ने ना, सिखां ने मरना नहीं। उसे वक्त जकरिया खां ने सूबेदार ने आहदीए भेजे, आहदीआ हुंदा सी जिहड़ा पालकी विच बह के हुंदा सी, एक लफ्ज बड़ा हुंदा आहदीए आहदीए आए। ये मुसलमाना दे वेले जिहड़ा राज सी ना, एक पिंड चो पालकी चुकनी नंबरदार अगले पिंड च बंदियां दा प्रबंध करदा चुकन लई, गुलामी सी। उत्थे भेज दिते जी, फौजी दस्ता आ गया जी पिंड पूले। दुपहरे वेले आ गए उधर माई घर, माता जी घर लंगर पका रहे, बीबी तारो लंगर पका रहे। ये आए ते आके धमकी दे के, माई किथे वे तारू सिंह, ये लफ्ज यही वरते। वो बागियां नूं रोटी देंदा, कहिंदे मां इन्ने मिठे च बोली वे पुत, कित्थों आए हो, ना पता ते लग गया लिबास तो, असीं लाहौरों आए हां, तुसीं बागियां नूं रोटी खवांदे हो। मां कहिंदी पोते बागियां ने लई, ये गुरु नानक दा लंगर है तुहाडे लई वी, जे थके आ ते पहला प्रशादा छक लो, दाल फुलका तैयार है प्रशादा छको। कहन लगे सी तारू सिंह नूं तेरी भैन नूं गिरफ्तार करना है। उन्नी देर नूं एक सज्जन कोई हिंदू वीर कहिंदा दौड़िया, भाई साहब हल पैवांदे सन, ये पिंड तो बाहर ने भाई साहब दे खेत जिहड़े ने, ये पिंड दे न्याई नहीं, पूले पिंड तो दूर ने, उत्थे भाई साहब हल वाह रहे सन। इन्हें जाके दस्या भाई साहब नूं भी फौजी दस्ता आ गया, तुहानूं पकड़न आए हाँ, मैं तुहानूं दसण आया भी तुसीं निकल जाओ किसे पासे जां झाड़ च लुक जाओ। भाई साहब हल कर छड़ के कहिंदे आ, सिख दा काम कोई नहीं लुकना, मैं गुनाह को कीता है, मैं कोई पाप नहीं कीता, हल पंजाली उहनूं दित्ती तू घर नूं लै जाई, जिथे अपने बल्द सन जिथे रख दें तू उधर लै जी। आ भाई साहब घर आ गए, फौजी दस्ता सी आके फतेह गजाई, मुसलमान हिंदू सारे कट्ठे, नंबरदार पिंड दा उहनूं फौजी दस्ते ने झिड़किया कि नंबरदारा तू जवाब दे गए, जे तेनूं पता सी कि इस पिंड च बागियां नहीं रोटी पकदी लंगर पकदे दस्सिया क्यों नहीं। नंबरदार ने कहा इत्थे हिंदू भी खांदा इत्थे मुसलमान भी खांदा। उन्हें कहा सी बीबी तारो ते तारू सिंह दोनों भैन भरावां नूं गिरफ्तार करना है, जिहड़ी सच्चाई हुंदी उह तो मुकरना नहीं चाहीदा, हिंदू ते मुसलमान दोनों धिरां सामने आके खलो गईआं। उत्थों दे इक बजुर्ग ने कोई नंबरदार कहिंदे आ, उहने खलो के कहा दस्ते नूं जिवें बंदा भी रस चाहुंदा है, इस माई नूं हथ ना लायो, ये माई तारू सिंह दी मां नहीं, सारे पिंड दी मां है, कि ना प्यार होवेगा सिख दा। इस बीबी भैन तारो नूं गिरफ्तार ना करियो, ये कल्ली तारू सिंह दी भैन नहीं, मुसलमान कहिंदे ने तारो साडी भी भैन है। उत्थे कुछ कहिंदे ने फिर इन्होंने पैसे दे के जी सलीहत है कि बीबी तारो नूं गिरफ्तार नहीं होण दिता, भाई तारू सिंह जी नूं गिरफ्तार कर लिया गया। जदों तुर लगे सारा पिंड आया, सारे बिरा ये भी पता है लाहौर गए ने वापस नहीं आना, सिख बंदगी आला जी। इतिहास कहिंदा जीवन का उच्चा जपी ते तपी सिमरन च भिजा कीर्तन करन वाला। भाई साहब नूं जदों ले जान लगे, नंबरदार ने यही कहा, नाल दिया ने कहा एक वारी मां ते भैण नूं मिलता लैन दिओ, केवल इमोशनल कर ली नहीं। जदों मिले मां नूं मत्था टेकिया, कहिंदे मां ने मत्था चुमिया, कुट के अपने सीने नाल लाया, ते सोहना काला दाड़ा, 25 साल दी मेरा ख्याल उम्र, थोड़ी उम्र सी जी भाई साहब दी, हाँ जी काला दाड़ा, ते उस वक्त दाड़े नूं हाथ च लै के कहिंदी पुत वापस तां नहीं आउणा, मैनूं पता है, पर आ देखी एक केस ना।
1: You're listening to KRPI 1550 Radio Ferndale, Washington.
0: मैं तुहानूं एक बेनती करांगा मेरे वीरो जिहड़े तुसीं बैठे हो, इस मुल्क विच धर्म कमाण दी पूरी आजादी जे तुसीं ट्रक चलांदे हो, तुसीं टैक्सी चलांदे हो, थोड़ा जिहा दृढ़ता करके तुसीं देखो भी मां तुरदिआं कहिंदी पुत वेखी केस मत्था चुम्मिआ, भैण तारो उहनूं मिले, उत्थे लिख दे।